0: ਰਿਹਾ। ਹੁਣ ਦੁਨੀਆ ਦਾ ਇੱਕ ਬਹੁਤ ਵੱਡਾ ਜਿਹਦਾ ਕਿ ਐਲਨ ਮਸਕ ਹੈਗਾ ਬੰਦਾ, ਜਿਸਨੇ ਦੁਨੀਆ ਦੇ ਵਿੱਚ ਤੈਰ ਕੇ 165 ਮੁਲਕਾਂ ਦੇ ਵਿੱਚ ਉਹਨੇ ਕਿਹਾ ਕਹਿੰਦੇ ਮਨਜ਼ੂਰੀ ਮਿਲ ਗਈ ਹੈ ਮੈਨੂੰ 165, ਪਰ ਭਾਰਤ ਚ ਨਹੀਂ। ਹੁਣ ਇਹੋ ਜਿਹਾ ਜੇਕਰ ਆ ਜਾਂਦਾ ਭਾਰਤ ਵਿੱਚ ਤਾਂ ਪਹਾੜਾਂ ਦੇ ਸਿਖਰ ਦੇ ਟੋਪੀ ਟੀਸੀ ਤੇ ਵੀ ਆਪਣਾ ਨੈਟ ਚੱਲੇਗਾ ਤੇ ਸਮੁੰਦਰ ਦੇ ਵਿਚਕਾਰ ਵੀ ਨੈਟ ਚੱਲੇਗਾ। ਇਹਦੀ ਇਹ ਜੀ ਤਕੜੀ ਸਟਾਰਲਿੰਕ ਨੇ ਇਸ ਤਰੀਕੇ ਨਾਲ ਸਟਾਰ ਤੇ ਚੱਲੇ ਵੀ ਬੜਾ ਹਾਈ ਸਪੀਡ ਦੇ ਵਿੱਚ। ਭਾਰਤ ਕਿਉਂ ਨੀ ਲੈ ਕੇ ਆ ਰਿਹਾ ਇਹਨੂੰ? ਇਹਦੇ ਪਿੱਛੇ ਇਹ ਪੂੰਜੀਪਤੀਆਂ ਦਾ ਦੁਨੀਆਂ ਤੇ ਕਬਜ਼ਾ ਕਰਨ ਦਾ ਇੱਕ ਬਹੁਤ ਵੱਡਾ ਸਿਸਟਮ ਹੈ ਜਵਲਾ ਸਾਹਿਬ। ਪੂੰਜੀਪਤੀ ਦੁਨੀਆਂ ਤੇ ਕਿਵੇਂ ਕਬਜ਼ਾ ਕਰ ਰਹੇ ਨੇ ਇਹ ਇਸ ਖਬਰ ਤੋਂ ਸਪਸ਼ਟ ਹੁੰਦਾ।
1: ਸਟਾਰਲਿੰਕ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ, ਬੈਲੈਂਸ ਕਰ ਦਈਏ ਕਿ ਇਹ ਪ੍ਰਾਪਤੀ ਕੋਈ ਪ੍ਰਾਪਤ ਇਕਾਈ ਨਹੀਂ ਹੈ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ। ਅਗਲੀ ਖਬਰ ਮੇਰੇ ਕੋਲ ਹੈ, ਸੀਨੀਅਰ ਸਲਾਹਕਾਰ ਕੰਚਨ ਗੁਪਤਾ ਨੇ ਕਿਹਾ ਕਿ ਸਟਾਰਲਿੰਕ ਨੇ ਭਾਰਤ ਦੇ ਪਲਾਟ ਰੈਗੂਲੇਟਰ ਤੋਂ ਸੈਟੇਲਾਈਟ ਸੰਚਾਰ ਪਰਮਿਟ ਅਤੇ ਮਨਜੂਰੀ ਹਾਸਲ ਕਰ ਲਈ, ਪਰ ਉਸ ਨੂੰ ਅਜੇ ਸਰਕਾਰ ਤੋਂ ਲਾਜ਼ਮੀ ਸੁਰੱਖਿਆ ਮਨਜੂਰੀ ਮਿਲਣੀ ਬਾਕੀ ਹੈ। ਹੁਣ ਦੂਸਰਾ ਵਿਅਕਤੀ ਪ੍ਰਧਾਨ ਮੰਤਰੀ ਦੀ ਬਦਲ ਵੀ ਹੋ ਸਕਦਾ ਤੇ ਫਿਰ ਮੁਕਾਬਲੇ ਦੇ ਵਿਚ ਜਿਵੇਂ ਤੁਸੀਂ ਜ਼ਿਕਰ ਕੀਤਾ ਉਹ ਵੀ ਹੋ ਸਕਦਾ। ਕਿਦਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ, ਔਰ ਕੋਸ਼ਿਸ਼ ਕਰੀ ਦੀ ਕਿ ਹਰ ਐਂਗਲ ਤੋਂ ਜਦੋਂ ਗੱਲਬਾਤ ਹੋਵੇ ਤੇ ਤੱਥਾਂ ਦੇ ਆਧਾਰ ਤੇ ਹੋਵੇ ਤੇ ਮੁੱਦਿਆਂ ਤੇ ਹੋਵੇ। ਕਿਵੇਂ ਲੱਗਦਾ ਪ੍ਰੋਗਰਾਮ ਤੁਹਾਡਾ? ਫੀਡਬੈਕ ਦੇਣ ਲਈ ਨੰਬਰ ਹੈ 905-813-1320। ਹੁਣ ਅਸੀਂ 10-15 ਮਿੰਟ ਹਾਸਾ ਠੱਠਾ ਵੀ ਕਰਨਾ ਤੁਹਾਡੇ ਨਾਲ। ਤੁਹਾਨੂੰ ਨੋ ਇੰਗਲਿਸ਼ ਵਿਦ ਇਨ 1 ਮਿੰਟ ਦਾ ਮੌਕਾ ਦੇਵਾਂਗੇ। ਪੰਜਾਬੀ ਚ ਗੱਲ ਕਰਨੀ ਤੁਸੀਂ ਹਿੰਦੀ ਚ ਕਰ ਸਕਦੇ ਹੋ, ਇੰਗਲਿਸ਼ ਚ ਨਹੀਂ ਕਰਨੀ ਤੇ 5 ਸੈਕਿੰਡ ਤੋਂ ਵੱਧ ਤੁਸੀਂ ਰੁਕੇ ਤੇ ਫਿਰ ਤੁਹਾਨੂੰ ਉਹ ਜਿਹੜਾ ਸਪੈਸ਼ਲ ਕੈਸ਼ ਅਮਾਊਂਟ ਹੈ ਨਾ ਉਹ ਨਹੀਂ ਮਿਲਣਾ। ਅੱਜ ਦਾ ਸਪੈਸ਼ਲ ਕੈਸ਼ ਅਮਾਊਂਟ ਕੀ ਹੈ ਉਹ ਅਸੀਂ ਤੁਹਾਨੂੰ ਦੱਸਾਂਗੇ ਬਾਅਦ ਦੇ ਵਿੱਚ, ਪਰੰਤੂ ਹਰ ਇੱਕ ਜੇਤੂ ਨੂੰ ਲਾਰਜ ਪੀਜ਼ਾ ਪੀਜ਼ਾ ਮਸ਼ੀਨ ਤੋਂ ਮਿਲੇਗਾ ਹੀ ਮਿਲੇਗਾ। ਵੈਸੇ ਉਹਨਾਂ ਨੇ ਬਾ ਕਮਾਲ ਡੀਲ ਲਾਈ ਹੈ, ਔਰ 2 ਲਾਰਜ ਪੀਜ਼ਾਜ਼ ਵਿਦ ਇਸ ਮਹਿੰਗਾਈ ਦੇ ਸਮੇਂ ਦੇ ਵਿੱਚ 4 ਟੋਪਿੰਗ ਈਚ ਫੁੱਲੀ ਲੋਡਡ ਹੋਵੇਗਾ, ਔਰ 2 ਡਿਪਿੰਗ ਸੌਸ ਨੇ। ਕਿਸੇ ਵੇਲੇ ਸਾਡੇ ਕੋਲ ਡਿਪਿੰਗ ਸੌਸ ਘਰ ਚ ਪਈਆਂ ਹੁੰਦੀਆਂ, ਅਸੀਂ ਨਹੀਂ ਲੈਣਾ ਚਾਹੁੰਦੇ। ਉਹਦੇ ਬਦਲੇ ਬੱਚਿਆਂ ਵਾਸਤੇ ਓਵਨ ਬੇਕ 1 ਪਾਉਂਡ ਪੋਟੈਟੋ ਵੈਜ ਲੈ ਸਕਦੇ ਹੋ। ਕਿਆ ਬਾਤ, ਕਿੰਨੀ ਜ਼ਬਰਦਸਤ ਡੀਲ ਹੈ, ਤੇ ਰੇਟ ਉਹੀ ਰਹਿਣਾ $24.99। ਤੇ ਇੱਧਰ ਇੱਧਰ ਪਤਾ ਕਰਕੇ ਵੇਖਿਓ ਕਿ ਪੋਟੈਟੋ ਵੈਜ 1 ਪਾਉਂਡ ਕਿੰਨੇ ਦੇ ਨੇ, $6-7 ਤੋਂ ਉੱਤੇ ਹੋਣਗੇ। $24.99 2 ਲਾਰਜ ਪੀਜ਼ਾ ਵਿਦ 1 ਪਾਉਂਡ ਪੋਟੈਟੋ ਵੈਜ ਓਵਨ ਬੇਕ, ਜਾਂ ਡਿਪਿੰਗ ਸੌਸ ਲੈ ਸਕਦੇ ਹੋ ਜਾਂ 1 ਪਾਉਂਡ ਪੋਟੈਟੋ ਵੈਜ ਲੈ ਸਕਦੇ ਹੋ। ਇਸ ਤੋਂ ਇਲਾਵਾ ਆਪਣੇ ਮਨ ਭਾਉਂਦਾ ਪੀਜ਼ਾ ਆਰਡਰ ਕਰਨ ਲਈ 2 ਫਿਲੋਸਫਰਸ ਟ੍ਰੇਲ ਬਰੈਂਪਟਨ ਹਾਸਪਿਟਲ ਦੇ ਬਿਲਕੁਲ ਨਜ਼ਦੀਕ 905-490-1222 905-490-1222 ਤੇ ਕਾਲ ਕੀਤਾ ਜਾ ਸਕਦਾ ਹੈ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
1: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
3: 610-510 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए। जब तलाश हो ऐसे फर्नीचर की तो यहाँ आइए स्टीवंस फर्नीचर, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग सिंस 1992। विजिट इन स्टोर फॉर मच मोर। 2575 स्टील्स एवेन्यू ईस्ट ब्रैम्पटन, 9057900560। स्टीवंस फर्नीचर।
5: कैलेडन सब्जी फार्म, जे तो तुसी खरीद सकदे हो इना दे खुद दे खेतां विच उगाईयां जांदियां सब्जियां, हरियां मिर्चा, घिया, मटर, कद्दू, लौकी, शलगम, टमाटर, शिमला मिर्चा अते वन सवनियां सब्जियां दा राजा, सरों दा साग, गंदला वाला बनाया बनाया लेना विद मक्की दी रोटी, जां तुसी खुद अपने घर दे विच लिया के बना सकदे हो। इस तो अलावा स्टील, सर्वलो, पित्तल, तांबा, मिट्टी, हर साइज दे बर्तन, फोल्डिंग बेड, नवारी पलंग, मूड़े, साइकिल, तंदूर आदि खरीदन वास्ते पहुंचो 12050 एयरपोर्ट रोड इन कैनेडन, एयरपोर्ट एंड मेफील्ड, और कॉल 9058409000। ग्रोसरी ते ढेर सारी सेविंग ली आओ कैनेडन सब्जी फार्म।

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030, 604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
3: ਆਪਣੇ ਦੰਦਾਂ ਦਾ ਰੱਖ

0: Open 7 days a week. Located at 1850 Albion Road, Etobicoke.
1: Free locations to serve you.
2: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6447848 1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
3: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।

0: नवंबर 5 से 8 तक मनाओ दिवाली ब्रार्स के साथ। हैप्पी दिवाली।
1: You're listening to CNN Toronto, Chawla News Network Toronto.
2: वेलकम बैक चावला न्यूज नेटवर्क टोरंटो दी आईडीएस महफल जुड़ बैठे तमाम स्रोतियां दर्शकों लिए कुछ आओ फिर हसियां खेडियां कर दे हैं। नो इंग्लिश विद इन वन मिनट जिहड़ा बिना रुकिया प्ले करेगा उन्हों सरप्राइज कैश अमाउंट जिहड़ी है उन्हों दा ई मेल लैके ते ट्रांसफर कर दिती जाएगी। सो जो असीं तुहानूं जितने वाले नूं कहांगे भी तुसीं होल्ड रखना ते होल्ड रख लियो तो उदों बाद तुहाडा नाम ते फोन नंबर ते नाल नाल ਤੁਹਾਨੂੰ ਸੀਕਰਟ ਵਰਡ ਵੀ ਦਿੱਤਾ ਜਾਵੇਗਾ ਤਾਂ ਕਿ ਤੁਸੀਂ ਪੀਜ਼ਾ ਮਸ਼ੀਨ ਤੇ ਜਾਓ ਤੁਹਾਨੂੰ ਅਦਬ ਮਾਣ ਸਤਿਕਾਰ ਤੇ ਪਿਆਰ ਦੇ ਨਾਲ ਅਵਾਰਡ ਤੁਹਾਨੂੰ ਜਿਹੜਾ ਹੈ ਉਹ ਮਿਲ ਜਾਵੇ। ਸੋ ਨੰਬਰ 905-813-1320 9058-13-1320 ਪ੍ਰੋਗਰਾਮ ਨੂੰ ਤੁਸੀਂ ਇਸ ਵਕਤ ਸੁਣ ਰਹੇ ਹੋ ਨੋ ਇੰਗਲਿਸ਼ ਵਿਦ ਇਨ ਵਨ ਮਿੰਟ। ਸਾਡੀਆਂ ਟੱਲੀਆਂ ਹੋ ਚੁੱਕੀਆਂ ਨੇ ਰੈਡੀ ਤੇ ਘੜੀ ਵੀ ਰੈਡੀ ਹੈ ਹੁਣ ਸਿਰਫ ਤੁਹਾਡੀ ਕਾਲ ਦਾ ਇੰਤਜ਼ਾਰ ਹੈ 905-813-1320 ਜਿਹੜਾ ਬਹੁਤ ਫਾਸਟ ਪਲੇ ਕਰੇਗਾ ਉਹ ਜੇਤੂ ਰਹੇਗਾ ਜੀ ਕੈਸ਼ ਅਮਾਊਂਟ ਲਈ ਵੀ ਤੇ ਜਿਹੜਾ ਸਲੋ ਚੱਲੇਗਾ ਉਹਨੂੰ ਸਿਰਫ ਪੀਜ਼ਾ ਹੀ ਦਿੱਤਾ ਜਾਵੇਗਾ। ਵੈਲਕਮ ਕਰਦੇ ਜੀ ਪਹਿਲੀ ਕਾਲ। ਵੈਲਕਮ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
2: ਕੀ ਹਾਲ ਚਾਲ ਹੈ?
3: ਠੀਕ ਹੈ ਵਧੀਆ ਜੀ।
2: ਕੀ ਨਾਮ?
3: ਜਤਿੰਦਰ ਸਿੰਘ ਵੀਰ ਜੀ।
2: ਜਤਿੰਦਰ ਸਿੰਘ ਜੀ ਕਰੀ ਸ਼ੁਰੂ।
3: ਹਾਂਜੀ ਵੀਰ ਜੀ।
2: ਹਾਂ ਲਓ ਜੀ 1 2 3 ਗੋ।
4: ਕੀ ਹਾਲ ਚਾਲ ਜਤਿੰਦਰ ਸਿੰਘ ਜੀ?
3: ਠੀਕ ਹੈ ਭੈਣ ਜੀ ਵਧੀਆ ਜੀ।
4: ਕੀ ਕਰ ਰਹੇ ਹੋ?
3: ਕੁਛ ਨੀ ਬਸ ਮੈਂ ਲੰਗਰ ਵਰਤਾਉਣ ਦਾ ਕੰਮ ਕਰਦਾ।
4: ਅੱਛਾ ਅੱਛਾ ਗੁਰਦੁਆਰੇ ਸਾਹਿਬ ਵਿੱਚ?
3: ਹਾਂਜੀ।
4: ਕਿਤੇ ਗੁਰਦੁਆਰੇ ਸਾਹਿਬ ਜਾਂਦੇ ਹੋ?
3: ਨਹੀਂ ਜੀ ਗੱਡੀ ਤੇ।
4: ਅੱਛਾ ਗੱਡੀ ਤੇ ਹੀ ਕਰਦੇ? ਓਕੇ ਓਕੇ। ਕਿੰਨੇ ਚਿਰ ਤੋਂ ਕਰ ਰਹੇ ਹੋ? ਕਿੰਨੇ ਟਾਈਮ ਤੋਂ?
3: ਮੈਨੂੰ ਹੋਇਆ ਹਾਂਜੀ 1.5 ਸਾਲ।
4: ਅੱਛਾ ਵੈਰੀ ਗੁੱਡ। ਨਵੇਂ ਹੋ ਕੈਨੇਡਾ ਕਿ ਕਾਫੀ ਟਾਈਮ ਤੋਂ ਰਹਿ ਰਹੇ ਹੋ?
3: ਮੈਨੂੰ 2 ਸਾਲ ਹੋ ਗਏ।
4: ਅੱਛਾ 2 ਸਾਲ। ਕਿਵੇਂ ਲੱਗਦਾ ਕੈਨੇਡਾ?
3: ਵਧੀਆ ਠੀਕ ਹੈ ਭੈਣ ਜੀ।
4: ਉਹ ਵੈਦਰ ਵੈਦਰ ਨਹੀਂ ਤੁਹਾਨੂੰ ਚਿੰਤਾ ਕਰਦਾ ਲਾਈਕ ਠੰਡ ਹੋ ਜਾਂਦੀ ਹੈ?
3: ਨਹੀਂ ਭੈਣ ਜੀ ਠੀਕ ਆ।
4: ਅੱਛਾ ਇੰਡੀਆ ਤੋਂ ਕੰਪੇਅਰ ਕਰੋ ਤਾਂ ਤੁਹਾਨੂੰ ਕੈਨੇਡਾ ਚ ਕੀ ਕੀ ਚੀਜ਼ਾਂ ਅੱਛੀਆਂ ਲੱਗਦੀਆਂ ਨੇ?
3: ਇੱਥੇ ਠੀਕ ਸਭ ਵਧੀਆ ਲੱਗਦਾ ਪਿਆ।
4: ਲਾਈਕ ਵਾਟ?
3: ਇੱਥੇ ਹੁਣ ਉੱਥੇ ਗਰਮੀ ਜ਼ਿਆਦਾ ਹੁੰਦੀ ਆ ਤੇ ਬਾਕੀ ਜਿਹੜਾ ਇੱਥੇ ਸਹੀ ਆ ਮੌਸਮ।
4: ਅੱਛਾ ਫਾਲ ਜਦੋਂ ਆਉਂਦੀ ਹੈ ਉਸ ਦਿਨ
2: ਥੋੜਾ ਜਿਹਾ ਝਿਜਕੇ ਨਾਲ ਗੱਲ ਕਰਿਆ ਕਰੋ ਥੋੜਾ ਜਿਹਾ ਗਾਂ ਠੀਕ ਹੈ ਭੈਣ

0: ਜੀ ਹਾਂਜੀ ਭੈਣ ਜੀ, ਵਧੀਆ ਲੱਗ ਰਿਹਾ ਭੈਣ ਜੀ। ਇਹ ਤੇ ਹੋ ਗਿਆ ਰੈਗੂਲਰ, ਕੱਲ ਨੂੰ ਥੋੜਾ ਜਿਹਾ ਕੰਟੀਨਿਊ ਕਰੋ, ਆਪਣੇ ਬ੍ਰੇਨ ਨੂੰ ਥੋੜਾ ਜਿਹਾ ਇਸਤੇਮਾਲ ਕਰੀਏ ਕਿ ਆਪਾਂ ਝਿਜਕਣਾ ਨਹੀਂ ਆ, ਪੇ ਕਿਉਂ ਲੱਗਾ ਅਗਲੀ ਟਰਾਈ ਕਰ ਲਾਂਗੇ, ਹਨਾ।
1: ਹਾਂਜੀ
0: ਜੇ ਤੂੰ ਉਹ ਵੈਸੇ ਤੁਸੀਂ ਤੁਹਾਡਾ ਤੁਸੀਂ ਹੋਲਡ ਰੱਖੋ, ਤੁਹਾਡਾ ਨਾਂ ਲਿਖਦੇ, ਤੁਹਾਨੂੰ ਪਾਸਵਰਡ ਦਿੰਦੇ ਆ, ਪੀਜ਼ਾ ਖਵਾਉਂਦੇ ਤੁਹਾਨੂੰ, ਪੀਜ਼ਾ ਮਸ਼ੀਨ ਬਾ ਕਮਾਲ ਡੀਲ ਆਈ ਉਹਨਾਂ ਨੇ, 2 ਲਾਰਜ ਪੀਜ਼ਾਜ ਵਿਦ 4 ਟੋਪਿੰਗ ਈਚ, 1 ਪਾਉਂਡ ਪੋਟੈਟੋ ਵੈਜ ਜਾਂ 2 ਡਿਪਿੰਗ ਸੋ। ਕੀਮਤ ਸਿਰਫ ਕਿੰਨੀ? $24.99। ਕੈਸ਼ ਪਿਕ ਐਪ 905-490-12-22। ਹਾਂਜੀ ਅਗਲੀ ਕਾਲ ਪਲੀਜ਼। ਹੈਲੋ,
2: ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
2: ਬਹੁਤ ਵਧੀਆ ਜੀ,
0: ਕਰੀਏ ਸ਼ੁਰੂ।
2: ਹਾਂਜੀ
0: ਕੀ ਨਾਮ?
2: ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ।
0: ਪਰਮਿੰਦਰ ਸਿੰਘ, 1 2 3 ਗੋ।
3: ਪਰਮਿੰਦਰ ਜੀ ਕੀ ਹਾਲ ਚਾਲ ਤੁਹਾਡਾ?
2: ਬਹੁਤ ਵਧੀਆ ਅੰਜੂ ਜੀ,
3: ਬੜੇ ਖੁਸ਼ ਖੁਸ਼ ਲੱਗ ਰਹੇ ਹੋ, ਕੀ ਕਾਰਨ ਹੈ ਗਿਆ, ਕੀ ਹੈਪੀਨੈਸ ਹੈ?
2: ਕਿਉਂਕਿ ਅਗਲੇ 2 ਦਿਨ ਹੈਗੀਆਂ ਛੁੱਟੀਆਂ, ਤੇ ਅਗਲੇ 2 ਦਿਨ ਮੈਂ ਕਿਤੇ ਅਸੀਂ ਪਰਿਵਾਰ ਸਮੇਤ ਘੁੰਮਣ ਚੱਲੇ ਆ ਕਿਤੇ।
3: ਅੱਛਾ, ਲੌਂਗ ਵੀਕਐਂਡ ਹੈਗਾ ਨਾ ਹੁਣ?
2: ਹਾਂਜੀ ਹਾਂਜੀ।
3: ਕੀ ਹੈਗਾ ਮੰਡੇ ਨੂੰ, ਕਿਸ ਕਰਕੇ ਲੌਂਗ ਵੀਕਐਂਡ?
2: ਉਹ ਜੀ ਧੰਨਵਾਦ ਦਾ ਜਿਹੜਾ ਦਿਨ ਮਨਾ ਰਹੇ ਆ ਨਾ, ਸ਼ੁਕਰਾਨਾ ਦਿਵਸ ਜਿਹਨੂੰ ਕਹਿ ਦਿੰਦੇ।
3: ਤੇ ਕਿਸ ਤਰੀਕੇ ਨਾਲ ਤੁਸੀਂ ਥੈਂਕਸਗਿਵਿੰਗ ਸੈਲੀਬ੍ਰੇਟ ਕਰ ਰਹੇ ਹੋ?
2: ਅਸੀਂ ਜੀ ਜਾ ਰਹੇ ਆ ਵਿੰਡਸਰ, ਉੱਥੇ ਸਾਡੇ ਹੋਰ ਸੱਜਣ ਮਿੱਤਰ ਵਾ, ਉਹਨਾਂ ਨਾਲ ਮਿਲ ਕੇ ਫਿਰ ਇਸ ਚੀਜ਼ ਨੂੰ ਮਨਾਵਾਂਗੇ।
3: ਡਰਾਈਵ ਕਰਕੇ ਜਾ ਰਹੇ ਹੋ?
2: ਹਾਂਜੀ, ਮੈਂ ਆਪਣੀ ਗੱਡੀ ਜਿਹੜੀ ਆ ਉਹ ਚਲਾ ਕੇ ਜਾਵਾਂਗਾ।
3: ਅੱਛਾ, ਖੁਦ ਡਰਾਈਵ ਕਰ ਰਹੇ ਹੋ ਤੇ ਦੋ ਗੱਡੀਆਂ ਜਾ ਰਹੇ ਕਿ ਇੱਕੋ ਕਾਰ ਹੈਗੀ?
2: ਨਹੀਂ ਜੀ, ਸਾਡੇ ਪਰਿਵਾਰ ਦੇ ਵਿੱਚ ਤੇ ਅਸੀਂ ਇੱਕੋ ਹੀ ਗੱਡੀ ਚ ਉੱਤੇ ਜਾਵਾਂਗੇ।
3: ਅੱਛਾ, ਕਿੰਨਾ ਟਾਈਮ ਲੱਗ ਜਾਏਗਾ?
0: ਸਾਨੂੰ
2: ਲਗਭਗ ਜਿਹੜਾ ਅਸੀਂ ਆਉਣਾ ਵਾ ਜੀ ਐਤਵਾਰ ਨੂੰ।
0: ਕੀ ਨਾਮ ਦੱਸਿਆ ਸੀ ਤੁਹਾਡਾ? ਪਰਮਿੰਦਰ ਸਿੰਘ ਜੀ, ਬੜਾ ਸੋਹਣਾ ਤੁਸੀਂ ਨਾ ਆਪਣੀ ਟੰਗ ਨੂੰ ਟਵਿਸਟ ਬਹੁਤ ਵਧੀਆ ਕੀਤਾ, ਕਹਿੰਦੇ ਸੈਲੀਬ੍ਰੇਟ ਕਹਿਣ ਲੱਗੇ ਸੀ ਹਨਾ, ਪਰ ਇਹਨਾਂ ਨੇ ਕਹੇ ਮਨਾਵਾਂਗੇ, ਬਹੁਤ ਵਧੀਆ ਦਿਨ ਮਨਾਵਾਂਗੇ। ਕਹਿ ਰਹੇ ਨੀਵੇ, ਕੰਗ੍ਰੈਚੁਲੇਸ਼ਨ, ਹੋਲਡ ਰੱਖਿਓ, ਪੀਜ਼ਾ ਤੁਹਾਨੂੰ ਖਵਾਉਂਦੇ ਆ ਜੀ, ਬਹੁਤ ਬਹੁਤ ਮਿਹਰਬਾਨੀ। ਲਓ ਜੀ, ਇਹ ਕਾਲ ਲੱਗੀ ਸਾਡੀ ਹੋਲਡ ਤੇ 905-813-1320। ਅਗਲੀ ਕਾਲ ਪਲੀਜ਼। ਹੈਲੋ,
4: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਅੰਜੂ ਭੈਣ ਜੀ।
3: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
0: ਕੀ ਹਾਲ ਚਾਲ ਜੀ?
4: ਠੀਕ ਠਾਕ ਜੀ, ਤੁਸੀਂ ਸੁਣਾਓ ਜੀ?
0: ਚੜ੍ਹਦੀ ਕਲਾ, ਚੜ੍ਹਦੀ ਕਲਾ, ਕਰੀਏ ਸ਼ੁਰੂ ਫੇਰ।
4: ਹਾਂਜੀ,
0: 1 2 3 ਗੋ।
3: ਹਾਂਜੀ ਵੀਰ ਜੀ, ਆਪ ਜੀ ਦਾ ਕੀ ਨਾਮ ਹੈ?
4: ਮੇਰਾ ਨਾਮ ਰਸ਼ਪਾਲ ਸਿੰਘ ਸਹੋਤਾ ਜੀ।
3: ਅੱਛਾ ਰਸ਼ਪਾਲ ਜੀ, ਔਰ ਲੌਂਗ ਵੀਕਐਂਡ ਹੁਣ ਸ਼ੁਰੂ ਹੋ ਰਿਹਾ, ਅੱਜ ਫਰਾਈਡੇ ਹੋ ਗਿਆ, ਕੱਲ ਦਾ ਕੀ ਤੁਸੀਂ ਕੀ ਲੌਂਗ ਵੀਕਐਂਡ ਤੇ ਕਰ ਰਹੇ ਹੋ, ਜਾਣਨਾ ਚਾਹਾਂਗੀ।
4: ਹਜੇ ਤਾਂ ਕੰਮ ਤੇ ਹੀ ਆ ਜੀ, ਤੇ ਕੰਮ ਤੇ ਆਣ ਕੇ ਤੇ ਆਪਣਾ ਗੱਡੀ ਨੂੰ ਦਿਖਾਵਾਂਗੇ, ਠੀਕ ਠਾਕ ਕਰਵਾਵਾਂਗੇ।
3: ਨਾਈਟ ਡਿਊਟੀ ਕਰਦੇ ਹੋ? ਨਾਈਟ ਡਿਊਟੀ ਕਰਦੇ?
4: ਨਹੀਂ ਜੀ, ਨਹੀਂ ਨਹੀਂ ਨਹੀਂ, ਮੈਂ ਇੱਧਰ ਜੀ ਜਾਣਾ ਗੁਆਂਢੀ ਮੁਲਕ ਚ।
3: ਅੱਛਾ ਅੱਛਾ, ਤੇ ਟਰੱਕ ਚਲਾਉਂਦੇ ਹੋ?
4: ਹਾਂਜੀ ਹਾਂਜੀ।
3: ਅੱਛਾ ਅੱਛਾ, ਤੁਹਾਨੂੰ ਟਾਇਰਡ ਨਹੀਂ ਹੋ ਜਾਂਦੇ ਇੰਨੀ ਲੰਬੀ ਡਰਾਈਵ?
4: ਲੰਬਾ ਸਮਾਂ ਹੋ ਗਿਆ ਜੀ, ਹੁਣ ਤਾਂ ਪਤਾ ਨਹੀਂ ਲੱਗਦਾ।
3: ਅੱਛਾ ਅੱਛਾ, ਤੇ ਮੈਂ ਤੇ ਵੈਸੇ ਅੱਜ ਤੱਕ ਇਨਸਾਈਡ ਦਾ ਟਰੱਕ ਦੇਖਿਆ ਨਹੀਂ, ਤੁਸੀਂ ਥੋੜਾ ਦੱਸੋ ਕਿ ਟਰੱਕ ਅੰਦਰੋਂ ਕਿਸ ਤਰ੍ਹਾਂ ਹੁੰਦਾ ਹੈ, ਮਾਈਕ੍ਰੋਵੇਵ ਵਗੈਰਾ ਹੁੰਦਾ?
4: ਬਸ ਸਾਡਾ ਘਰੇ ਹੀ ਹੁੰਦਾ ਜੀ, ਮੈਂ ਉਹ ਚੀਜ਼ ਯੂਜ਼ ਨਹੀਂ ਕਰਦਾ,
3: ਯੂਜ਼ ਨਹੀਂ ਕਰਦਾ।
0: ਜਿੰਨਾ ਤੁਸੀਂ ਬਹੁਤ ਸੋਹਣਾ ਪਲੇ ਕਰ, 3 ਸੈਕਿੰਡ 4 ਸੈਕਿੰਡ ਰਹਿ ਗਏ ਤੁਹਾਡੇ। ਅੱਛਾ ਅੰਜੂ ਜੀ, ਜਿਹੜਾ ਬੰਕ ਬੈਡ ਹੁੰਦਾ ਨਾ ਇਹਨਾਂ ਦੇ, ਜਿਹੜਾ ਤੁਸੀਂ ਜਹਾਜ਼ ਆਪਣਾ ਤੁਸੀਂ ਦੇਖੋਗੇ ਨਾ ਅੰਦਰੋਂ, ਜਿਹੜਾ ਲਗਜ਼ਰੀ ਜਿਹੜਾ ਟਰੱਕ ਹੈ, ਤੁਸੀਂ ਭੁੱਲ ਜਾਓਗੇ। ਹਾਂਜੀ, ਦੇਖਿਆ ਮਿੱਤਰਾਂ ਦੇ ਨਾਲ, ਅੰਦਰੋਂ ਬਹੁਤ ਸੋਹਣਾ ਲਗਜ਼ਰੀ ਹੁੰਦਾ, ਬਹੁਤ ਸੋਹਣੀਆਂ ਸੁੱਖ ਸਹੂਲਤਾਂ, ਸਾਰਾ ਕੁਝ ਹੈ, ਫਰਿੱਜ ਹੁੰਦਾ ਆ, ਚੁੱਲ੍ਹਾ ਹੁੰਦਾ ਆ, ਬੈਡ ਲੱਗਾ ਹੁੰਦਾ ਆ, ਔਰ ਟੀਵੀ ਲੱਗਾ ਹੁੰਦਾ, ਸਾਰਾ ਮਿਊਜ਼ਿਕ ਸਿਸਟਮ ਹੁੰਦਾ ਵਾ, ਜਦੋਂ ਰੈਸਟ ਕਰਦੇ ਨੇ ਬਿਲਕੁਲ ਆਪਣੇ ਬੈਡਰੂਮ ਦੀ ਤਰ੍ਹਾਂ ਹੁੰਦਾ। ਕਿਉਂ ਜੀ? ਬਿਲਕੁਲ ਇਦਾਂ ਹੀ ਕਹਿ ਰਹੇ।
4: ਹਾਂਜੀ ਹਾਂਜੀ, ਚਾਵਲਾ ਸਾਹਿਬ, ਇੱਕ ਨਾ ਤੁਸੀਂ ਅੱਜ ਗੀਤ ਲਾਇਆ ਸੀਗਾ ਬੀਬੀ ਰਣਜੀਤ ਕੌਰ ਜੀ ਦਾ,
0: ਪੁਰਾਣਾ
4: ਬੰਗਾ ਵਾਲਾ ਆ ਨੀ ਗਿਆ ਹਨਾ।
0: ਹਾਂਜੀ ਹਾਂਜੀ,
4: ਤੇ ਇੱਕ ਗੁਰਦਾਸ ਮਾਨ ਸਾਹਿਬ ਨੇ ਗਾਇਆ ਬੰਗਾ ਲੈ ਲੋ ਬੰਗਾ ਹਨਾ, ਤੇ ਮੇਰਾ ਇੱਕ ਗੀਤ ਆਇਆ ਸੀ ਪਿੱਛੇ ਜਿਹਾ, ਮੈਂ ਤੁਹਾਨੂੰ ਸ਼ਾਇਦ ਸੁਣਾਇਆ ਵੀ ਸੀਗਾ, ਮੁੜ ਜਾਵੇ ਵਣਜਾਰਿਆ ਵੀਰਾ ਇੱਥੇ ਵੰਗਾਂ ਕੌਣ ਚੜਾਵੇ, ਗਲੀ ਗਲੀ ਵਿੱਚ ਮਾਤਮ ਛਾਇਆ ਇੱਥੇ ਚਿੱਟਾ ਕਹਿਰ ਕਮਾਵੇ। ਹਾਂਜੀ ਹਾਂਜੀ, ਮੇਰਾ ਇੱਕ ਗੀਤ ਆ ਜੀ ਯੂਟਿਊਬ ਤੇ ਰਸ਼ਪਾਲ ਪਾਲੀ ਪਾ ਕੇ, ਤੇ ਉਹ ਵਣਜਾਰਾ ਗੀਤ ਦਾ।
0: ਲਓ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ, ਸਾਡੇ ਕੋਲ ਅੱਜ ਹੀ ਸਮਾਂ ਲੱਗਾ ਤੇ ਜ਼ਰੂਰ ਸੁਣਾਉਣੇ ਤੁਹਾਨੂੰ। ਥੈਂਕ ਯੂ ਪਾਲੀ, ਬਹੁਤ
4: ਧੰਨਵਾਦ ਜੀ, ਧੰਨਵਾਦ।
0: ਪੇਸ਼ ਕਰਾਂਗਾ ਹੁਣ ਖਬਰਾਂ, ਉਸ ਤੋਂ ਬਾਅਦ ਚਲਦਾ ਰਹੇਗਾ ਜੀ ਸਾਡਾ ਇਹ ਨੋ ਇੰਗਲਿਸ਼ ਵਿਦ ਇਨ 1 ਮਿੰਟ ਅਜੇ 5-7 10 ਮਿੰਟ ਹੋਰ ਨੇ ਜੇ ਕਿਸੇ ਨੇ ਕਾਲ ਕਰਨੀ ਹੈ ਤੇ ਕਾਲ ਕਰ ਸਕਦੇ ਨੇ ਅਜੇ 5-7 ਮਿੰਟ ਸਾਡੇ ਕੋਲ ਹੋਰ ਨੇ 9058132095813 1300 ਮੇਰੇ ਪਾਸ ਖਬਰਾਂ ਦਾ ਇੱਕ ਹੋਰ ਵਿਸ਼ੇਸ਼ ਬੁਲੇਟਿਨ ਰੀਮਾ ਗੁਗਲਾਨੀ ਜੀ ਅਤੇ ਕੁਝ ਮੇਨ ਖਬਰਾਂ ਜੀ ਵੀ ਪੇਸ਼ ਕਰਨਗੇ ਅਗਲੀ ਕਾਲ ਲੈਂਦੇ ਹਾਂ ਵੈਲਕਮ ਜੀ ਅੱਛਾ ਇੱਕ ਜ਼ਰੂਰੀ ਸੂਚਨਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸਨ 2000 ਦੇ ਵਿਚ ਅਸੀਂ ਪਹਿਲਾਂ ਕਾਲਰ ਨੂੰ ਵੈਲਕਮ ਕਰ ਲੈਣੇ ਕਾਲੋ ਵੈਲਕਮ ਜੀ
1: ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਜੀ
0: ਅਸੀਂ ਕਾਲ ਹੋਲਡ ਰੱਖਿਓ ਜੀ ਸਨ 2000 ਦੇ ਵਿਚ ਅਸੀਂ ਸਿੱਖ ਇਤਿਹਾਸ ਦੇ ਪੰਨੇ ਸ਼ੁਰੂ ਕੀਤਾ ਸੀ ਔਰ ਕੋਈ ਦੋਰਾਵਾ ਨਹੀਂ ਕਿ ਮੈਂ ਉਹ ਜਦੋਂ ਕੌਣ ਬਣੇਗਾ ਕਰੋੜਪਤੀ ਵੇਖਦਾ ਹੁੰਦਾ ਸੀ ਤੇ ਉਸ ਵਕਤ ਸਾਰਾ ਪਰਿਵਾਰ ਹੀ ਟੈਲੀਵਿਜ਼ਨ ਦੇ ਉੱਤੇ ਕਿਉਂਕਿ ਸਾਡੇ ਕੋਲ ਹੋਰ ਮਨੋਰੰਜਨ ਦੇ ਸਾਧਨ ਤਾਂ ਹੁੰਦੇ ਨਹੀਂ ਸੀ ਉਹ ਵੀ ਕੈਸਟਾਂ ਲਿਆ ਕੇ ਇਹੋ ਜਿਹੇ ਦੇਖਣਾ ਹੁੰਦਾ ਸੀ ਉਸ ਵਕਤ ਮੇਰੇ ਮਨ ਦੇ ਵਿਚ ਆਇਆ ਕਿ ਅਮਿਤਾਭ ਬੱਚਨ ਸਵਾਲ ਪੁੱਛ ਰਹੇ ਨੇ ਕਿ ਰਾਜ ਕਪੂਰ ਦੇ ਪਿਓ ਦਾ ਕੀ ਨਾਂ ਆ ਹਾਂਜੀ ਔਰ ਵਗੈਰਾ ਵਗੈਰਾ ਵਗੈਰਾ ਵਗੈਰਾ ਸਵਾਲ ਹੁੰਦੇ ਸੀ ਫਿਲਮ ਇੰਡਸਟਰੀ ਦੇ ਨਾਲ ਸਵਾਲ ਹੀ ਹੁੰਦੇ ਸੀ ਤੇ ਪੁਰਾਣੀਆਂ ਤੁਸੀਂ ਕੱਢ ਕੇ ਵੇਖੋ ਕੁਝ ਇੱਦਾਂ ਦੇ ਕੁਐਸਚਨ ਹੁੰਦੇ ਸੀ ਉਦੋਂ ਬਾਅਦ ਉਹਨਾਂ ਨੇ ਬਹੁਤ ਤਰੱਕੀ ਕੀਤੀ ਬਹੁਤ ਵਰਲਡ ਵਾਈਡ ਕੁਝ ਟਵਿਸਟ ਆਇਆ ਉਹਦੇ ਵਿਚ ਤੇ ਮੈਂ ਸੁਣ ਰਿਹਾ ਸੀ ਮੇਰੇ ਮਨ ਚ ਆਇਆ ਕਿ ਸਾਡਾ ਤੇ ਸਿੱਖ ਇਤਿਹਾਸ ਜਿਹੜਾ ਉਹ ਜਿੰਦੀ ਜਾਗਦੀ ਹਿਸਟਰੀ ਹੈ ਤੇ ਸੱਚ ਆਣੇ ਉਦਨ ਮੈਂ ਮਨ ਦੇ ਵਿਚ ਆਪਣੇ ਧਾਰਿਆ ਤੇ ਮੈਂ ਆਪਣੇ ਵੱਡੇ ਭੈਣ ਜੀ ਜਿਹੜੇ ਇਸ ਵਕਤ ਵੈਨਕੂਵਰ ਦੇ ਵਿਚ ਹੈ ਹੋਪ ਕੇ ਦੇਖ ਰਹੇ ਹੋਣਗੇ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਇਸ ਤਰ੍ਹਾਂ ਦਾ ਮਨ ਦੇ ਵਿਚ ਇੱਕ ਸੋਚਿਆ ਕਿ ਸਿੱਖ ਇਤਿਹਾਸ ਦੇ ਪੰਨੇ ਪ੍ਰੋਗਰਾਮ ਸ਼ੁਰੂ ਕਰਨ ਬਾਰੇ ਰੇਡੀਓ ਤੇ ਮੇਰਾ ਮਨ ਕਰਦਾ 2 ਘੰਟੇ ਹੁੰਦੇ ਨੇ ਅੱਧਾ ਘੰਟਾ ਇਧਰ ਪਾਸੇ ਲਾਇਆ ਜਾਵੇ ਤੇ ਸ਼ੁਰੂ ਕੀਤਾ ਕਿਤਾਬਾਂ ਪੜ੍ਹੀਆਂ ਹਿਸਟਰੀ ਪੜ੍ਹੀ ਇੱਕ ਸਵਾਲ ਨੂੰ ਸੋਧਣ ਵਾਸਤੇ ਦੋ ਦੋ ਤਿੰਨ ਤਿੰਨ ਕਿਤਾਬਾਂ ਕਿਉਂਕਿ ਸਾਡੇ ਇਤਿਹਾਸਕਾਰਾਂ ਨੇ ਸਾਡੀ ਹਿਸਟਰੀ ਨੂੰ ਕਾਫ਼ੀ ਤਰੋੜਿਆ ਮਰੋੜਿਆ ਤੇ ਉਹ ਜਦੋਂ ਸਵਾਲ ਪੁੱਛਣਾ ਤੇ ਕਿਸੇ ਨੇ ਕਹਿਣਾ ਜੀ ਆਹ ਮੇਰੇ ਕੋਲ ਜਵਾਬ ਤੇ ਇਹ ਹੈ ਦੂਜੇ ਨੇ ਕਹਿਣਾ ਮੇਰੇ ਕੋਲ ਜਵਾਬ ਇਸ ਕਰਕੇ ਕਾਫ਼ੀ ਕੰਟਰੋਵਰਸੀ ਵੀ ਰਹੀ ਪਰ ਪਿਆਰ ਨਾਲ ਸੁਝਾ ਲਿਆ ਗਿਆ ਤੇ ਉਹਦੇ ਵਿਚ ਕਈਆਂ ਨੇ ਗੋਲਡ ਜਿਹੜੇ ਸੋਨੇ ਦੇ ਬਿਸਕੁਟ ਜਿੱਤੇ ਔਰ 10-10 ਹਜ਼ਾਰ ਡਾਲਰ ਤੱਕ ਦੀ ਰਕਮ ਵੀ ਜਿੱਤੀ ਉਹਦੇ ਵਿਚ ਸਾਡੇ ਕੁਝ ਵਪਾਰੀ ਸੱਜਣਾਂ ਨੇ ਹੋਰ ਵੀ ਬੜੇ ਇਨਾਮ ਰੱਖੇ ਸੀ ਉਹ ਲਿਸਟ ਮੇਰੇ ਕੋਲ ਹੀ ਕਿਤੇ ਪੜ੍ਹ ਕੇ ਸੁਣਾਵਾਂਗਾ ਪਰ ਉਹਨੂੰ ਮੈਂ ਹੁਣ ਟਵਿਸਟ ਕਰ ਰਿਹਾ ਉਹ ਟਵਿਸਟ ਇਹ ਹੈ ਕਿ ਸਾਡੇ ਮਾਤਾ ਕਪੂਰ ਕੌਰ ਜੀ ਨੇ ਮੇਰੇ ਕੋਲ ਵਾਅਦਾ ਲਿਆ ਸੀ ਕਿ ਪੁੱਤਰਾ ਇਹਨੂੰ ਕਦੇ ਬੰਦ ਨਾ ਕਰੀ ਕਦੇ ਕਦਾਈ ਜ਼ਰੂਰ ਇਹਨੂੰ ਚਾਲੂ ਰੱਖੀ ਹੁਣ ਜਦੋਂ ਕਿ CGMR 1320 AM 24 ਘੰਟੇ 7 ਦਿਨ ਕਮਿਊਨਿਟੀ ਦੇ ਕੋਲ ਆ ਗਿਆ ਤੇ ਉਹਦੇ ਵਿਚੋਂ ਇਕ ਦਿਨ ਇਹੋ ਜਿਹਾ ਰੱਖਿਆ ਕਰਾਂਗੇ ਕਿ ਸਾਡਾ ਸਟੂਡੀਓ ਸਿਰਫ ਬੰਨ ਲੈਣ ਦਿਓ ਜੋ ਡਿਕਸੀ ਡਰਿਊ ਦੇ ਉੱਤੇ ਆ ਲਾਈਵ ਜਿਹੜੇ ਭਾਗ ਲੈਣ ਵਾਲੇ ਨੇ ਨਾ ਜੀ ਉਹਨਾਂ ਨੂੰ ਸੱਦਿਆ ਕਰਨਾ ਲਾਈਵ ਕਿਉਂਕਿ ਅੱਜ ਕੱਲ ਅਜੇ ਜੀ AI ਦਾ ਜ਼ਮਾਨਾ ਤੇ 1 ਸੈਕਿੰਡ ਦੇ ਵਿਚ ਸਵਾਲ ਦਾ ਜਵਾਬ ਜਿਹੜਾ ਹੈ ਉਹ ਨਿਕਲ ਜਾਂਦਾ ਹਾਂਜੀ ਮੇਰੇ ਕੋਲ ਹਾਜ਼ਰ ਨੇ ਕਮਲ ਜੀ ਤੁਸੀਂ ਸਹਿਮਤ ਹੋ ਮੇਰੀ ਗੱਲ ਨਾਲ ਹਨਾ
5: ਬਿਲਕੁਲ ਜੀ ਬਿਲਕੁਲ ਜੀ
0: ਤੇ ਅਸੀਂ ਜਿਨ੍ਹਾਂ ਨੇ ਪਾਰਟੀਸਪੇਟ ਕਰਿਆ ਕਰਨਾ ਉਨ੍ਹਾਂ ਨੂੰ ਸਿਰਫ ਤੇ ਸਿਰਫ ਜਿਵੇਂ ਅੰਜੂ ਜੀ ਮੇਰੇ ਨਾਲ ਬੈਠੇ ਨੇ ਮੈਂ ਬੈਠਾ ਉਹ ਬੈਠੇ ਨੇ ਤੇ ਸਵਾਲ ਪੁੱਛਿਆ ਕਰਾਂਗੇ ਤੇ ਉਹ ਸਵਾਲ ਦਾ ਜਵਾਬ ਦੇਣਗੇ ਤੇ ਉਨ੍ਹਾਂ ਨੂੰ ਉਸੇ ਵਕਤ ਹੀ ਰਕਮ ਜਿਹੜੀ ਹੈ ਉਹ ਦੇ ਕੇ ਤੇ ਇਨਾਮ ਦੇ ਕੇ ਤੋਰ ਦਿੱਤਾ ਜਾਇਆ ਕਰੇਗਾ ਉਨ੍ਹਾਂ ਦਾ ਫੋਨ ਨਹੀਂ ਹੋਇਆ ਕਰੇਗਾ ਉਨ੍ਹਾਂ ਕੋਲ ਸਿਰਫ ਉਹ ਆਪਣਾ ਦਿਮਾਗ ਲੈ ਕੇ ਆਉਣਗੇ ਸਾਡੇ ਕੋਲ ਸਵਾਲ ਹੋਣਗੇ ਉਨ੍ਹਾਂ ਨੂੰ ਸਵਾਲ ਪੁੱਛਾਂਗੇ ਜਿਹੜੀ ਰਕਮ ਉਨ੍ਹਾਂ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਦੇ ਉਹ ਅਸੀਂ ਨਾਲ ਦੀ ਨਾਲ ਦੱਸ ਦਿਆ ਕਰਾਂਗੇ ਸੋ ਇਹ ਮੇਰੇ ਇੱਕ ਮਨ ਦੀ ਤਮੰਨਾ ਸਾਡਾ ਸਿਰਫ ਸਟੇਸ਼ਨ ਰੈਡੀ ਹੋਣ ਵਾਲਾ ਥੋੜੇ ਦਿਨ ਹੋਰ ਬਾਕੀ ਨੇ ਉਹ ਅਸੀਂ ਇਹ ਟੈਲੀਵਿਜ਼ਨ ਤੇ ਵੀ ਯੂਟਿਊਬ ਤੇ ਵੀ ਫੇਸਬੁੱਕ ਤੇ ਵੀ ਐਪ ਤੇ ਵੀ ਲਾਈਵ ਹੋਇਆ ਕਰੇਗਾ ਕਿ ਤੁਸੀਂ ਦੇਖਿਆ ਕਰੋਗੇ ਹਰ ਹਫ਼ਤੇ 1 ਦਿਨ ਹੋਇਆ ਕਰੇਗਾ ਔਰ 1 ਘੰਟਾ ਹੋਇਆ ਕਰੇਗਾ ਇਹ ਸਾਡਾ ਤੁਹਾਡੇ ਨਾਲ ਵਾਅਦਾ ਆਪਾਂ ਸ਼ੁੱਕਰਵਾਰ ਰੱਖ ਲਾਂਗੇ ਆਪਾਂ ਬੁੱਧਵਾਰ ਰੱਖ ਲਾਂਗੇ ਸ਼ੁੱਕਰਵਾਰ ਰੱਖ ਲਾਂਗੇ ਫਰਾਈਡੇ ਰੱਖ ਲਾਂਗੇ 1 ਘੰਟਾ ਉਹਦੇ ਵਿਚ ਡਿਕਸੀ ਐਂਡ ਡਰਿਊ ਦੇ ਉੱਤੇ ਸਾਡਾ ਜਿਹੜਾ ਸਟੇਸ਼ਨ ਹੈ ਉੱਥੇ ਆਉਣਾ ਪਿਆ ਕਰੇਗਾ ਜਿੰਨੇ ਵੀ ਭਾਗ ਲੈਣਾ ਹੋਵੇਗਾ ਵਰਲਡ ਵਾਈਡ ਕੋਈ ਵੀ ਭਾਗ ਲੈ ਸਕੇਗਾ ਅਸੀਂ ਮੌਕਾ ਵੀ ਦੇਵਾਂਗੇ ਉਨ੍ਹਾਂ ਨੂੰ ਜਿੱਤਣ ਦਾ ਤੇ ਉਨ੍ਹਾਂ ਦੇ ਨਾਲ ਗੱਲਾਂਬਾਤਾਂ ਵੀ ਕਰਨ ਦਾ ਸੋ ਇਹ ਕਦੋਂ ਸ਼ੁਰੂ ਹੁੰਦਾ ਥੋੜਾ ਜਿਹਾ ਇੰਤਜ਼ਾਰ ਬਾਕੀ ਸਾਡੀਆਂ ਤਿਆਰੀਆਂ ਪੂਰੀਆਂ ਨੇ ਹਾਂਜੀ ਲਈਏ ਜੀ ਫਿਰ ਕਰੀਏ ਸ਼ੁਰੂ
5: ਬਿਲਕੁਲ ਜੀ ਕਰਨਾ ਪੈਣਾ ਚਾਵਲਾ ਸਾਹਿਬ
0: ਕਰਨਾ ਹੀ ਪੈਣਾ ਜੀ 9058132015 8131320 ਵੈਸੇ ਤੁਸੀਂ ਜਿੱਤ ਜਾਂਦੇ ਹੁੰਦੇ ਹੋ ਅੱਜ ਦੇਖਦੇ ਆ ਕਿ ਫਾਸਟ ਪਲੇ ਕਰਿਓ ਤੁਸੀਂ 1 2 3 ਗੋ
3: ਨਾਮ ਦੱਸ ਦੇ ਕੋਈ ਫਿਰ ਤੋਂ ਵੀ ਜੀ
5: ਅੰਜੂ ਜੀ ਕਵਲਜੀਤ
3: ਕਵਲਜੀਤ ਜੀ ਕੀ ਹਾਲ ਚਾਲ
5: ਬਹੁਤ ਵਧੀਆ ਜੀ
3: ਕੀ ਪ੍ਰੋਗਰਾਮ ਹੈ ਤੁਹਾਡਾ ਲੌਂਗ ਵੀਕਐਂਡ ਦਾ
5: ਅਸੀਂ ਸੋਚਦੇ ਪਏ ਆ ਜੀ ਕੋਈ ਐਤਵਾਰ ਨੂੰ ਸਖੋਣੀ ਸਾਹਿਬ ਦਾ ਪਾਠ ਕੀਤਾ ਜਾਵੇ ਜੀ
3: ਵੈਰੀ ਗੁੱਡ ਔਰ ਮੰਡੇ ਨੂੰ ਕੀ ਕਰਨਾ
5: ਆਰਾਮ ਕਰਾਂਗੇ ਜੀ ਫਿਰ ਥਕਾਵਟ ਹੋ ਜਾਏਗੀ ਨਾ ਜੀ।
3: ਅੱਛਾ ਤੇ ਪੂਰੀ ਫੈਮਿਲੀ ਇਨਵੋਲਵ ਹੋਏਗੀ ਲਾਈਕ ਫੈਮਿਲੀ ਤੁਸੀਂ ਕਰ ਕਰਦੇ
5: ਹੋ ਕਿ ਸਾਰੇ ਜੀ ਸਾਰੇ ਰਲ ਮਿਲ ਕੇ ਕਰਨਗੇ ਜੀ।
3: ਗੈਸਟ ਵੀ ਬੁਲਾਓਗੇ?
5: ਹਾਂਜੀ ਹਾਂਜੀ ਕਾਫੀ ਆਣਗੇ ਜੀ।
3: ਅੱਛਾ ਤੇ ਕਿਸ ਤਰੀਕੇ ਦਾ ਹੁੰਦਾ ਲਾਈਕ ਤੁਸੀਂ ਸਾਰਾ ਲੰਗਰ ਖੁਦ ਘਰ ਹੀ ਬਣਾਓਗੇ ਕਿ ਤੁਹਾਡੇ ਫਰੈਂਡਸ
5: ਬਣਾਈਦਾ ਜੀ?
3: ਅੱਛਾ ਸਾਡਾ
5: ਬੜਾ ਸ਼ੌਂਕ ਹੈ ਜੀ।
3: ਅੱਛਾ ਵੈਰੀ ਗੁੱਡ। ਅੱਛਾ ਔਰ ਇਸ ਤੋਂ ਇਲਾਵਾ ਚਲੋ ਇੱਥੇ ਹੋ ਗਈ ਗੱਲ ਸੰਡੇ ਤੇ ਮੰਡੇ ਦੀ ਤੇ ਕੱਲ ਸ਼ਨੀਵਾਰ ਹੈ ਸੈਟਰਡੇ ਨੂੰ ਕੀ ਕਰ ਰਹੇ ਹੋ?
5: ਬਸ ਕੱਲ ਤਿਆਰੀ ਕਰਨੀ ਜੀ ਐਤਵਾਰ ਦੀ।
3: ਅੱਛਾ ਅੱਛਾ ਕਿਸ ਤਰੀਕੇ ਦੀ ਤਿਆਰੀ ਕਰਨੀ ਹੈ?
5: ਉਹ ਘਰ ਦੀ ਸਾਫ ਸਫਾਈ ਵੀ ਕਰਨੀ ਪੈਂਦੀ ਨਾ ਜੀ।
3: ਅੱਛਾ
5: ਹਾਂਜੀ ਜੀ।
3: ਅੱਛਾ ਤੇ ਕੋਈ
5: ਵੈਸੇ ਰੋਜ਼ ਕਰਦੇ ਹੀ ਨੇ ਪਰ ਉਸ ਦਿਨ ਥੋੜਾ ਜ਼ੋਰ ਨਾਲ ਕਰਨੀ ਪੈਂਦੀ ਨਾ ਜੀ।
0: ਸੰਗਤਾਂ ਨੇ ਆਉਣਾ ਨਾ। ਮਿਹਰਬਾਨੀ ਜੀ, ਥੈਂਕ ਯੂ ਬਖਸ਼ੀ ਸਾਹਿਬ। ਬੜਾ ਰੌਚਕ ਰਹੇਗਾ ਜੀ ਇੱਕ ਵਾਰੀ ਸਿੱਖ ਇਤਿਹਾਸ ਦੇ ਪੰਨੇ ਲਾਈਵ ਜਿਹੜੇ ਪਾਰਟੀਸਪੈਂਟ ਨੇ ਉਹ ਸਾਡੇ ਸਟੂਡੀਓ ਦੇ ਵਿੱਚ ਹੋਇਆ ਕਰਨਗੇ, ਲਾਈਵ ਉਹਨਾਂ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ ਔਰ ਇੱਕ ਘੰਟੇ ਦੇ ਵਿੱਚ ਜਿੰਨੇ ਵੀ ਆ ਗਏ ਅਸੀਂ ਉਹਨਾਂ ਨੂੰ ਜਿਹੜਾ ਹੈ ਮੌਕਾ ਦਿਆ ਕਰਾਂਗੇ। ਇੱਕ ਅਸੀਂ ਓਪਨ ਰੱਖਾਂਗੇ ਮੰਚ, ਜਿੰਨੇ ਵੀ ਆ ਗਏ ਕੁਰਸੀਆਂ ਤੇ ਬੈਠ ਗਏ ਉਹਨਾਂ ਦੇ ਕੋਲੋਂ ਇੱਕ ਸਵਾਲ ਤੇ ਪੰਜ ਲਿਆ ਕਰਾਂਗੇ ਬੰਦੇ, ਪੰਜਾਂ ਬੰਦਿਆਂ ਨੂੰ ਪਾਸ ਕਰ ਲਿਆ ਉਹਨਾਂ ਨੂੰ ਸਵਾਲ ਪੁੱਛਿਆ, ਜਿਹੜੇ ਬਾਕੀ ਨੇ ਉਹ ਅਜੇ ਦਰਸ਼ਕ ਬਣ ਕੇ ਦੇਖ ਸਕਦੇ ਰਿਹਾ ਕਰਨਗੇ ਜਾਂ ਫਿਰ ਉਹ ਜਾਣਾ ਚਾਹੁਣ ਤੇ ਜਾ ਸਕਦੇ ਨੇ। ਜਿਹੜੇ ਪੰਜ ਹੋਣਗੇ ਉਹਨਾਂ ਨੂੰ ਅਸੀਂ ਸਵਾਲ ਜਵਾਬ ਕਰਿਆ ਕਰਾਂਗੇ। ਉਹ ਇੱਕ ਘੰਟਾ ਹੋਵੇਗਾ ਸਿੱਖ ਇਤਿਹਾਸ ਦੇ ਪੰਨੇ, ਇਹ ਸਾਡੇ ਸਟੂਡੀਓ ਡਿਕਸੀ ਐਂਟਰੀ ਦੇ ਉੱਤੇ ਅਸੀਂ ਤਿਆਰੀ ਕਰ ਰਹੇ ਹਾਂ। ਸੋ ਇੱਕ ਰੌਚਕ ਜਿਹਾ ਹੋਵੇਗਾ ਇਸ ਵਾਰ। ਮੈਨੂੰ ਬੜੀ ਖੁਸ਼ੀ ਹੈ, ਮੇਰੇ ਮਨ ਦੀ ਤਮੰਨਾ ਸੀ ਸਤਿਗੁਰ ਨੇ ਕਿਰਪਾ ਕੀਤੀ ਹੈ ਕਿ ਇਹ 24 ਘੰਟੇ 7 ਦਿਨ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਝੋਲੀ ਦੇ ਵਿੱਚ ਸੀਜੀਐਮਆਰ 1320 ਦੀ ਚਾਬੀਆਂ ਪਈਆਂ ਨੇ। ਇਸ ਵਕਤ ਇਸ ਸਟਰਗਲਿੰਗ ਪੀਰੀਅਡ ਦੇ ਵਿੱਚ, ਇਸ ਵਕਤ ਬਹੁਤ ਜ਼ਿਆਦਾ ਸਟਰਗਲਿੰਗ ਸਾਡੀ ਚੱਲ ਰਹੀ ਹੈ ਔਰ ਅੰਜੂ ਜੀ ਨੂੰ ਪਤਾ, ਮੇਰੇ ਪਰਿਵਾਰ ਨੂੰ ਪਤਾ ਹੈ ਜਾਂ ਮੇਰੇ ਬਹੁਤ ਨਜ਼ਦੀਕੀ ਨੇ ਉਹਨਾਂ ਨੂੰ ਪਤਾ, ਜਿਹੜੇ ਵਪਾਰੀ ਸੱਜਣ ਇਸ ਵਕਤ ਸਾਡਾ ਸਾਥ ਦੇ ਰਹੇ ਨੇ, ਜਿਹੜਾ ਵੀ ਇਸ ਵਕਤ ਸਾਡਾ ਸਪੋਰਟ ਕਰ ਰਿਹਾ, ਜਿਹੜਾ ਵੀ ਸਾਨੂੰ ਇਸ ਵਕਤ ਸਹਿਯੋਗ ਕਰ ਰਿਹਾ, ਸਾਥ ਦੇ ਰਿਹਾ, ਤਾਂ ਉਮਰ ਜ਼ਿੰਦਗੀ ਭਰ ਉਹਦਾ ਅਹਿਸਾਨ ਮੈਂ ਤਾਂ ਨਹੀਂ ਭੁੱਲਣ ਵਾਲਿਆਂ ਚੋਂ, ਜ਼ਿੰਦਗੀ ਭਰ ਨਹੀਂ ਸਾਡਾ ਚਾਵਲਾ ਪਰਿਵਾਰ ਭੁੱਲੇਗਾ। ਹਾਂ ਇਹ ਗੱਲ ਠੀਕ ਹੈ ਕਿ ਕੁਸਰ ਮੁਸਰ ਸ਼ਹਿਰ ਦੇ ਵਿੱਚ ਹੈ ਕਿ ਇਹਨੂੰ ਕਿਵੇਂ ਮਿਲ ਗਿਆ, ਇਹਦੇ ਕੋਈ ਚੱਲਣਾ ਨਹੀਂ, ਉਹਨੇ ਚਲਾਉਣਾ, ਬੰਦੇ ਦੇ ਮਾਰਿਆਂ ਬੰਦਾ ਨਹੀਂ ਮਰਦਾ। ਮਦਈ ਲਾਖ ਬੁਰਾ ਚਾਹੇ ਤੋ ਕਿਆ ਹੋਤਾ ਵਹੀ ਹੋਤਾ ਹੈ ਜੋ ਮਨਜੂਰੇ ਖੁਦਾ ਹੋਤਾ ਹੈ, ਉਹਨੇ ਚਲਾਉਣਾ। ਉਹ ਜਦੋਂ 2 ਘੰਟੇ ਕੀਤਾ ਸੀ ਉਦੋਂ ਵੀ ਤੇ ਅੱਜ ਵੀ ਇਹ ਉਹਨੇ ਚਲਾਉਣਾ, ਇਹ ਚੱਲ ਪਿਆ, ਇਹ ਚੜ ਗਿਆ ਸੂਰਜ, ਹੋ ਸਕਦਾ ਕੋਈ ਮੁਸ਼ਕਲਾਵਾਂ ਆ ਜਾਣ ਪਰ ਇਹ ਚੱਲੂਗਾ। ਇਹਦਾ ਕਤਰਾ ਕਤਰਾ ਜਿਹੜਾ ਮੇਰੇ ਸਰੀਰ ਦਾ ਖੂਨ ਦਾ ਮੈਂ ਇਹਦੇ ਤੇ ਲਾ ਦੇਣਾ, ਲਾ ਵੀ ਦਿੱਤਾ। ਸੋ ਬਾਕੀ ਉਹ ਸਤਿਗੁਰ ਕਿਰਪਾ ਕਰੇ, ਤੁਹਾਡਾ ਪਿਆਰ ਮੁਹੱਬਤ ਸਤਿਕਾਰ ਸਾਨੂੰ ਮਿਲਿਆ। ਚਾਵਲਾ ਪਰਿਵਾਰ ਤੁਹਾਡਾ ਹਮੇਸ਼ਾ, ਸਾਡੀ ਕਮਿਊਨਿਟੀ ਦਾ ਜਿਨ੍ਹਾਂ ਨੇ ਸਾਨੂੰ ਇਸ ਤੱਕ ਪਹੁੰਚਾਇਆ, ਮੈਨੂੰ ਇਸ ਤੱਕ ਪਹੁੰਚਾਇਆ, ਕਦੇ ਸੋਚਿਆ ਨਹੀਂ ਸੀ ਅਸੀਂ, ਧੰਨਵਾਦੀ ਜਿਹੜੇ ਅੱਜ ਸਾਥ ਦੇ ਰਹੇ ਨੇ ਸਾਡੇ ਵਪਾਰੀ ਸੱਜਣ, ਜਿਹੜਾ ਅੱਜ ਇਨ੍ਹਾਂ ਨੇ ਮੇਰੀ ਬਾਂਹ ਫੜੀ ਹੋਈ ਹੈ, ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਲਾਸਟ ਕਾਲ ਲਵਾਂਗੇ, ਫਿਰ ਖਬਰਾਂ ਕੁਝ ਮੇਰੇ ਕੋਲ ਨੇ, ਪੰਜਾਬ ਤੋਂ ਖਬਰਾਂ ਨੇ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ। ਹਾਂਜੀ ਵੈਲਕਮ ਜੀ,
6: ਹੈਲੋ,
0: ਸਤਿ ਸ੍ਰੀ ਅਕਾਲ।
3: ਹੈਲੋ ਜੀ,
0: ਤੁਸੀਂ ਇੱਥੇ ਹੋ ਜੀ?
6: ਸਤਿ
0: ਸ੍ਰੀ ਅਕਾਲ, ਕੀ ਹਾਲ ਹੈ?
6: ਠੀਕ ਆ, ਤੁਸੀਂ?
0: ਮੈਂ ਵੀ ਠੀਕ ਆ।
3: ਨਾਲੇ ਗੇਮ ਨਹੀਂ ਸ਼ੁਰੂ ਹੋਇਆ
0: ਅਜੇ, ਬੈਲ ਨਹੀਂ ਵੱਜੀ?
6: ਓ ਓਕੇ, ਬੈਲ
0: ਅਜੇ ਅਜੇ ਜਦੋਂ ਮੈਂ ਕਵਾਂਗਾ ਨਾ 1 2 3 ਗੋ, ਉਦੋਂ ਤੁਸੀਂ ਅਜੇ ਫਿਲਹਾਲ ਦੱਸੋ ਤੁਹਾਡਾ ਨਾਮ ਕੀ ਹੈ?
6: ਮੇਰਾ ਨਾਮ ਨਵਜੋਤ।
0: ਨਵਜੋਤ ਕਰੀਏ ਸ਼ੁਰੂ ਫਿਰ, ਨਵਜੋਤ।
6: ਹਾਂਜੀ,
0: ਪਹਿਲਾਂ ਮੈਨੂੰ ਦੱਸੋ ਪੰਜਾਬੀ ਕਿੰਨੇ ਸਿਖਾਈ ਤੁਹਾਨੂੰ? ਮੰਮੀ ਆਪਣੇ ਪੋਤੇ ਨੂੰ ਪੰਜਾਬੀ ਸਿਖਾ ਰਿਹਾ, ਦਾਦੀ ਦਾਦਾ ਹੀ ਸਿਖਾਉਂਦੇ ਨੇ। 1 2 3 ਐਂਡ ਗੋ।
3: ਨਵਜੋਤ ਜੀ, ਸਕੂਲ ਨਹੀਂ ਗਏ ਤੁਸੀਂ ਅੱਜ?
6: ਨਹੀਂ, ਅੱਜ ਤਾਂ ਛੁੱਟੀ ਆ।
3: ਅੱਜ ਛੁੱਟੀ ਸੀ? ਅੱਛਾ, ਅੱਜ ਤੇ ਫਰਾਈਡੇ, ਫਰਾਈਡੇ ਨੂੰ ਨਹੀਂ ਜਾਂਦੇ ਸਕੂਲ?
6: ਨਹੀਂ ਜੀ, ਉਹ ਤਾਂ 5 ਦਿਨ ਵਾਸਤੇ ਜਾਣਾ।
3: ਅੱਛਾ, 5 ਦਿਨ ਵਾਸਤੇ, ਉਹ ਫਰਾਈਡੇ ਨਹੀਂ ਜਾਂਦੇ ਹੋ? ਤੇ ਹੁਣ ਲੌਂਗ ਵੀਕਐਂਡ ਤੇ ਕੀ ਪਲਾਨ ਹੈ, ਕੀ ਕਰ ਰਹੇ ਹੋ?
6: ਸਾਫ਼ ਸਫਾਈ।
3: ਤੁਸੀਂ ਸਾਫ਼ ਸਫਾਈ ਕਰੋਗੇ?
6: ਹਾਂਜੀ।
3: ਮੰਮੀ ਨੂੰ ਹੈਲਪ ਕਰਦੇ ਹੋ?
6: ਹਾਂਜੀ, ਕਈ ਵਾਰੀ ਮੈਂ ਆਪ ਹੀ ਕਰਦੀ ਹਾਂ।
3: ਅੱਛਾ ਅੱਛਾ, ਆਪ ਹੀ ਕਰ ਲੈਂਦੇ ਹੋ? ਤੇ ਕਿੰਨੇ ਸਾਲ ਦੇ ਹੋ ਗਏ ਤੁਸੀਂ?
6: 30 ਸਾਲ ਦੀ ਆ।
3: ਕਿੰਨੇ ਸਾਲ ਦੀ? 3 ਸਾਲ।
6: ਹਾਂਜੀ ਹਾਂਜੀ,
0: ਐਕਚੁਅਲੀ ਨੀ ਕਹਿਣਾ ਨਾ,
3: ਕਿੰਨੇ ਸਾਲ ਦੇ ਤੁਸੀਂ?
0: So what is your age?
7: Yeah, I'm 30.
0: 30, oh wow. But you look like a baby, you sound like a baby. Yeah, I know, I have a young
7: voice.
0: Oh, okay, but actually you didn't say it, you were very good at playing. So try next time, please. Apne ever ke hor dosta mitra nu friends nu bhi dasso, assi every Friday play karde hain.
7: Sure, okay.
0: Okay, thank you. So, dosto, mainu badi khushi hai, aaj announce karde hain ke jadon hi Satguru ne kirpa kiti sada ehe ਡਿਕਸੀ ਡਿਊ ਵਾਲਾ ਜਿਹੜਾ ਸਟੂਡੀਓ ਹੈ ਉਹਦੇ ਵਿਚ ਆਲਮੋਸਟ ਕੰਧਾਂ ਖੜੀਆਂ ਹੋ ਗਈਆਂ ਨੇ, ਸਾਰਾ ਕੁਝ ਰੈਡੀ ਹੈ, ਬਸ ਸਾਡੇ ਕੁਝ ਇਕਵਿਪਮੈਂਟ ਜਿਹੜੇ ਕੰਸੋਲ ਮਾਈਕ ਤੇ ਕੈਮਰਾਜ ਜਿਹੜੇ ਨੇ ਆਨ ਦੀ ਵੇ ਨੇ, ਇਹ ਟਰੰਪ ਚਾਚੇ ਦੀ ਮਿਹਰਬਾਨੀ ਹੈ ਥੋੜੀ ਜੀ, ਤੇ ਉਹ ਜਿੱਦਣ ਆ ਗਏ ਲੱਗ ਗਏ ਉਦੋਂ ਬਾਅਦ ਅਸੀਂ ਬੇਬੀ ਦਸੰਬਰ ਚ ਸ਼ੁਰੂ ਕਰ ਦਈਏ ਸਿੱਖ ਇਤਿਹਾਸ ਦੇ ਪੰਨੇ, ਤੇ ਮੇਬੀ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਦੇ ਮੌਕੇ ਤੇ ਜਦੋਂ ਅਸੀਂ ਸੇਵਾ ਫੂਡ ਬੈਂਕ ਲਈ ਰੇਡੀਓ ਥਾਨ ਕਰਨਾ ਹੈ ਉਦੋਂ ਅਨਾਉਂਸਮੈਂਟ ਕਰੀਏ, ਉਦੋਂ ਲਗਭਗ ਸ਼ੁਰੂ ਹੋ ਜਾਵੇ ਸਾਡਾ ਸਟੂਡੀਓ ਬਣ ਗਿਆ ਤੇ ਅਸੀਂ ਇਹ ਉਦੋਂ ਵੀ ਕਰਾਂਗੇ। ਸੋ ਲਾਸਟ ਕਾਲ ਲਵਾਂਗੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਆਈ ਥਿੰਕ ਅੰਜੂ ਜੀ ਨੂੰ ਕੋਈ ਮੈਸੇਜ ਜ਼ਰੂਰੀ ਆ ਗਿਆ, ਚਲੋ ਮੈਂ ਪਲੇ ਕਰ ਲੈਣ ਦੀ, ਕੋਈ ਗੱਲ ਨੀ ਤੁਸੀਂ ਲੈ ਲਓ। ਵੈਲਕਮ ਜੀ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ?
8: ਵਧੀਆ ਵਧੀਆ ਜੀ।
0: ਕੀ ਨਾਮ ਜੀ?
8: ਚਰਮਲ ਸਿੰਘ ਜੀ।
0: ਚਰਮਲ ਸਿੰਘ, ਚਰਮਲ ਸਿੰਘ ਜੀ ਸ਼ੁਰੂ ਕਰੀਏ,
8: ਕਰ ਦੋ ਜੀ।
0: ਪਹਿਲਾਂ ਵੀ ਤੁਸੀਂ ਪਲੇ ਕਰ ਦਿਓ ਮੈਨੂੰ। ਚਰਮਲ ਸਿੰਘ ਮੇਰੇ ਇੱਕ ਬਹੁਤ ਅਜੀਜ਼ ਦਾ ਨਾਮ ਹੀ ਹੈ, ਚਰਮਲ ਸਿੰਘ। 1 2 3 ਗੋ। ਚਰਮਲ ਸਿੰਘ ਜੀ ਕੀ ਹਾਲ ਚਾਲ ਆ?
8: ਵਧੀਆ ਵਧੀਆ ਜੀ।
0: ਆ ਲੌਂਗ ਵੀਕਐਂਡ ਕਿਵੇਂ ਮਨਾ ਰਹੇ ਹੋ?
8: ਵਧੀਆ, ਆਈ ਲੰਘ ਜਾਣਗੀਆਂ ਛੁੱਟੀਆਂ ਜਿਵੇਂ ਆਪਣੀ ਜਿਹੜੀਆਂ ਲੰਘਦੀਆਂ ਸੀਗੀਆਂ ਜੀ।
0: ਅੱਛਾ, ਛੁੱਟੀਆਂ ਚ ਫੇਰ ਕੋਈ ਸਪੈਸ਼ਲ ਪ੍ਰੋਗਰਾਮ ਨੀ ਕੀਤਾ, ਕੋਈ ਬਾਰਬੀਕਿਊ?
8: ਗੁਰਦੁਆਰੇ ਜਾਵਾਂਗੇ,
0: ਗੁਰਦੁਆਰਾ ਸਾਹਿਬ ਤੇ ਜਾਣਾ ਹੀ ਆ, ਪਰ ਫੇਰ ਵੀ ਲੌਂਗ ਚਾਰ ਛੁੱਟੀਆਂ ਨੇ, ਕੋਈ ਗੈਟ ਟੁਗੈਦਰ, ਕੋਈ ਗੈਸਟ ਸੱਦਨੇ, ਕੋਈ ਮਾੜਾ ਮੋਟਾ ਕੋਈ ਉਹਨਾਂ ਨਾਲ ਬੈਠ ਕੇ, ਕੋਈ ਵੀਕਐਂਡ ਹੈ?
8: ਘਰੇ ਹੀ ਬੈਠੀ ਦਾ ਹੀ ਕਰਦਿਆਂ ਨਾਲ।
0: ਟੈਲੀਵਿਜ਼ਨ ਦੇਖ ਰਹੇ ਹੋ ਕਿ ਰੇਡੀਓ ਸੁਣਦੇ ਹੋ?
8: ਨਹੀਂ ਨਹੀਂ, ਸੁਣਦਾ ਆਪਣੇ ਆਪਣੇ ਵਾਲਾ ਹੀ ਜਿਗਾੜ।
0: ਉਹ ਕੀ ਵਾਜਾ?
8: ਹਾਂਜੀ ਹਾਂਜੀ।
0: ਅੱਛਾ ਅੱਛਾ, ਕਿਵੇਂ ਲੱਗਦਾ ਪ੍ਰੋਗਰਾਮ ਆਪਣਾ?
8: ਨਹੀਂ ਵਧੀਆ ਵਧੀਆ ਜੀ, ਪੂਰਾ ਟੋਰੀ ਹੈ,
0: ਪੂਰਾ ਟੋਰੀ। ਖਾਮੀ ਸ਼ਾਮੀ ਹੋਵੇ, ਕੱਢਣੀ ਹੋਵੇ, ਕੋਈ ਗਲਤੀ ਸ਼ਲਤੀ ਸਾਨੂੰ ਦੱਸਣੀ ਹੋਵੇ?
8: ਨਹੀਂ ਨਹੀਂ, ਜਮਾ ਹੀ ਨੀ ਜੀ,
0: ਜਮਾ ਹੀ
8: ਦੱਸਣੀ ਕਰੇ ਆਪਾਂ ਪੰਜਾਬੀਆਂ ਨੂੰ, ਕਾਹਦੀ ਦੱਸਣੀ ਪੈਂਦੀ ਹੈ ਜੀ।
0: ਫਿਰ ਵੀ ਬੰਦਾ ਦੱਸ ਹੀ ਸਕਦਾ ਭਾਈ ਆਹ ਕਮੀ ਹੈ।
8: ਨਹੀਂ ਨਹੀਂ ਜੀ, ਕੋਈ ਕੰਮ।
0: ਥੈਂਕ ਯੂ,
8: ਕੋਈ ਨੀ।
0: ਬਹੁਤ ਵਧੀਆ ਪਲੇ ਕੀਤਾ ਤੁਸੀਂ ਚਰਮਨ ਸਿੰਘ ਜੀ। ਪੀਜ਼ਾ ਖਾਓਗੇ?
8: ਨਹੀਂ ਨਹੀਂ, ਪੀਜ਼ਾ ਨਹੀਂ ਖਾਣਾ ਜੀ, ਉਹਦੇ ਪਲੇ ਹੀ ਕਰਨਾ ਜੀ।
0: ਅੱਛਾ ਚਰਮਨ ਸਿੰਘ ਜੀ, ਤੁਸੀਂ ਸਾਡੇ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਪਹਿਲਾਂ ਕਦੇ ਸੁਣਿਆ? ਪਹਿਲਾਂ
8: ਬਹੁਤ ਸੁਣਦੇ ਭਾਜੀ, ਮੈਂ ਆਪਣੇ ਕੋਲ ਕਰਦਾ ਹੁੰਦਾ ਆਪਣੇ ਕਰਦੇ, ਮੈਂ ਪਰਸੋਂ ਵੀ ਕੀਤੀ ਸੀ ਦੋ ਆਪਣੇ ਮੇਟੂ ਗੁਰੀ ਆਪਣੇ ਜੋ ਖਾਲ ਵਾਲੇ ਜਿਹਦੇ ਆਪਣੇ ਗੱਲ ਕਰਦੇ
0: ਹੁੰਦੇ। ਅਸੀਂ ਜਦੋਂ ਉਹ ਸਿੱਖ ਇਤਿਹਾਸ ਦੇ ਪੰਨੇ ਪ੍ਰੋਗਰਾਮ ਕਰਦੇ ਹੁੰਦੇ ਸੀ, ਬੜਾ ਇੱਕ ਸਾਡਾ ਇਤਿਹਾਸ ਦੀ ਖੋਜਬੀਨ ਵਾਲਾ ਪ੍ਰੋਗਰਾਮ ਸੀਗਾ, ਸੁਣਨ ਵਾਲਾ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਠੀਕ,
8: ਨਹੀਂ ਮੈਂ ਹਜੇ ਜੀ ਛੋਟਾ ਜੀ ਤੋਂ।
0: ਓਕੇ, ਮਿਹਰਬਾਨੀ, ਥੈਂਕ ਯੂ, ਥੈਂਕ ਯੂ ਜੀ। ਲਓ ਜੀ, ਇੱਕ ਕਾਲਰ ਹੋਰ ਨੇ। ਵੈਲਕਮ ਜੀ।
9: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕੀ ਹਾਲ ਹੈ?
9: ਬਸ ਠੀਕ ਹੈ, ਚਲੋ ਸਰ, ਹੋਰ ਸਿਹਤਾਂ ਠੀਕ ਆ?
0: ਚੜ੍ਹਦੀ ਕਲਾ, ਸਿਹਤਾਂ ਵੇਖੋ, ਐਨ ਦਗਦਗ
9: ਪਰਮਾਤਮਾ ਦੀ, ਪਰਮਾਤਮਾ ਦੀ ਬਖਸ਼ ਹੋਣੀ ਚਾਹੀਦੀ ਹੈ। ਹੋਰ ਪਰਿਵਾਰ ਸਭ ਠੀਕ ਠਾਕ ਜੀ?
0: ਚੜ੍ਹਦੀ ਕਲਾ। ਤੇ ਕੀ ਨਾਮ ਜੀ?
9: ਮੇਰਾ ਨਾਮ ਯਾਦਵਿੰਦਰ ਜੀ।
0: ਯਾਦਵਿੰਦਰ ਸਿੰਘ ਜੀ, ਸ਼ੁਰੂ ਕਰੀਏ ਫੇਰ,
9: ਕਰ ਲੋ ਜੀ।
0: 1 2 3 ਗੋ। ਯਾਦਵਿੰਦਰ ਸਿੰਘ, ਕਿੱਥੇ ਰਹਿੰਦੇ ਹੋ?
9: ਮੈਂ ਜੀ ਇੱਥੇ ਆਪਣੇ ਰਹਿਣਾ ਜੀ, ਇਹ ਕੀ ਕਹਿੰਦੇ ਆ ਇਹਨੂੰ,
0: ਨਹੀਂ ਕਹਿ ਸਕਦੇ ਏਅਰਪੋਰਟ,
9: ਨਹੀਂ ਏਅਰਪੋਰਟ ਨੀ ਕਹਿਣਾ, ਜਿਹੜਾ ਇਧਰ ਨੂੰ ਆ ਪਾਸਾ ਜਿਹਾ,
0: ਮਾਲਟਨ ਵਾਲੇ ਪਾਸੇ ਰਹਿੰਦੇ, ਸ਼ਹਿਰ ਦਾ ਨਾਂ ਲੈ ਸਕਦੇ
9: ਕਹਿ ਲੋ ਇਹਨੂੰ, ਕੀ ਕਹਿੰਦੇ ਆ ਪਤਾ ਨੀ ਕੀ,
0: ਕੁਛ ਵੀ ਕਹਿ ਲੋ ਤੁਸੀਂ। ਇੰਡੀਆ ਕਦੋਂ ਦੇ ਗਏ ਹੋ?
9: ਤਕਰੀਬਨ ਹੋ ਗਏ ਜੀ 35 ਸਾਲ।
0: 35 ਸਾਲ ਮੁੜ ਕੇ ਗਏ ਹੀ ਨੀ?
9: ਨਾ ਜੀ,
0: ਪੱਕੇ ਡੇਰੇ ਇੱਥੇ ਲਾ ਲਏ।
9: ਡੇਰੇ ਬਸ ਏਦਾਂ ਹੀ ਲਾ ਲੋ ਜੀ, ਜਿਵੇਂ ਮਰਜ਼ੀ ਕਹਿ ਲੋ।
0: ਬੋਲ, ਖੂਦ ਹੀ ਮਿੱਟੀ ਹੁਣ ਖੂਨ ਲਾ ਦੇਣੀ ਆ?
9: ਬਸ ਠੀਕ ਆ।
0: ਬਦਲ ਦੀ ਯਾਦ ਨੀ ਆਉਂਦੀ? ਕੋਈ ਦੋਸਤ ਮਿੱਤਰ ਸਨੇਹੀ, ਪਿੰਡ ਪਿੰਡ ਦੀਆਂ ਗਲੀਆਂ, ਕੋਈ ਸਕੇ ਸੰਬੰਧੀ ਸਨੇਹੀ, ਕੋਈ ਭੈਣ ਭਰਾ ਉੱਥੇ
9: ਆਉਂਦੀ ਆ ਜੀ? ਸਭ ਕੁਛ ਆਉਂਦੀ ਆ, ਪਰ ਸਾਧਨ ਹੀ ਇਸ ਤਰ੍ਹਾਂ ਦੇ ਹੋ ਗਏ, ਨਹੀਂ ਜਾ ਸਕਦੇ ਜੀ।
0: ਨਹੀਂ ਜਾ ਸਕਦੇ, ਮਜਬੂਰੀਆਂ ਨੇ।
9: ਬਸ ਮਜਬੂਰੀਆਂ ਹੀ ਸਮਝ ਲੋ ਜੀ।
0: ਓਕੇ, ਚਲੋ ਜੀ, ਬਹੁਤ ਮਿਹਰਬਾਨੀ, ਤੁਸੀਂ ਬਹੁਤ ਵਧੀਆ ਪਲੇ ਕੀਤਾ, ਹੋਲਡ ਰੱਖਿਓ, ਤੁਹਾਨੂੰ ਪੀਜ਼ਾ ਦਾ ਪਾਸਵਰਡ ਦਿੰਦੇ ਆ, ਤੇ ਫਿਰ ਇੰਜੋਏ ਕਰਿਓ ਪੀਜ਼ਾ ਵੀਕਐਂਡ ਤੇ, ਠੀਕ ਹੈ?
9: ਠੀਕ ਹੈ ਜੀ,
0: ਹੋਲਡ ਰੱਖੋ ਹੋਲਡ ਰੱਖੋ ਹੋਲਡ ਰੱਖੋ। ਸੋ ਸੁਣਦੇ ਜਾ ਰਹੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਲਾਸਟ ਕਾਲ ਲੈਣੇ ਆ, ਫਿਰ ਆਪਾਂ ਵਧਾਂਗੇ ਅੱਗੇ। ਵੈਲਕਮ ਜੀ।
10: ਹਾਂਜੀ ਸਤਿ ਸ੍ਰੀ ਅਕਾਲ ਚਾਵਲਾ ਜੀ,
0: ਸਤਿ ਸ੍ਰੀ ਅਕਾਲ, ਕੀ ਹਾਲ ਹੈ?
10: ਬਹੁਤ ਵਧੀਆ ਜੀ, ਬਹੁਤ ਵਧੀਆ।
0: ਤੇ ਕਰੀਏ ਸ਼ੁਰੂ ਫੇਰ?
10: ਹਾਂਜੀ ਕੋਸ਼ਿਸ਼ ਕਰ ਲੈਣੇ ਆ
0: ਜੀ। ਆ ਗਏ ਅੰਜੂ ਜੀ ਵੀ ਵਾਪਸ, ਤੇ ਕੀ ਨਾਮ ਹੈ?
10: ਕਰਮਜੀਤ ਸਿੰਘ ਜੀ।
0: ਕਰਮਜੀਤ ਸਿੰਘ, ਕਰੀਏ ਸ਼ੁਰੂ ਅੰਜੂ ਜੀ। ਲੋ ਜੀ ਕਰਮਜੀਤ ਸਿੰਘ ਜੀ, ਵੈਲਕਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਹਾਂਜੀ ਕਰਮਜੀਤ ਸਿੰਘ ਜੀ, ਸ਼ੁਰੂ ਹੋ ਗਿਆ ਪ੍ਰੋਗਰਾਮ, ਹੋਰ ਸੁਣਾਓ ਕਿੱਦਾਂ, ਠੀਕ ਠਾਕ ਹੋ?
10: ਬਹੁਤ ਵਧੀਆ, ਚੜ੍ਹਦੀ ਕਲਾ ਜੀ।
0: ਕਦੋਂ ਕਦੋਂ ਸੁਣਦੇ ਹੋ ਪ੍ਰੋਗਰਾਮ ਅਗਲਾ ਪੰਜਾਬ?
10: 25-30 ਸਾਲ ਹੋ ਗਏ।
0: 25-30 ਸਾਲ ਸਿੱਖ ਇਤਿਹਾਸ ਦੇ ਪੰਨੇ ਸੁਣਦੇ ਹੁੰਦੇ ਸੀ ਜਦੋਂ ਰਾਤ ਨੂੰ ਕਰਦਾ ਸੀ ਮੈਂ।
10: ਹਾਂਜੀ ਹਾਂਜੀ ਹਾਂਜੀ,
0: ਕਿਦਾਂ ਦਾ ਲੱਗਦਾ ਸੀ?
10: ਬਹੁਤ ਵਧੀਆ ਜੀ, ਫਿਰ ਸ਼ੁਰੂ ਕਰੋ ਜੀ।
0: ਦੁਬਾਰਾ ਕਰਨ ਲੱਗੇ, ਅੱਜ ਅਨਾਉਂਸ ਕਰ ਦਿੱਤਾ, ਬਸ ਡਿਕਸੀ ਡਿਊ ਦੇ ਨਜ਼ਦੀਕ ਬਣ ਜਾਣਾ ਸਟੂਡੀਓ, ਜਲਦੀ ਸ਼ੁਰੂ ਕਰ ਦੇਣਾ। ਫਿਰ ਆਓਗੇ ਤੁਸੀਂ?
10: ਜਰੂਰ ਜੀ।
0: ਤੁਸੀਂ ਮਤਲਬ ਹਿਸਟਰੀ ਤੋਂ ਵਾਕਫ ਹੋ ਸਿੱਖ ਇਤਿਹਾਸ ਦੀ ਹਿਸਟਰੀ ਤੋਂ?
10: ਨਹੀਂ ਜੀ, ਅਸੀਂ ਮੈਂ ਸੁਣ ਲੈਣੇ, ਇੰਨਾ ਨੀ ਆਪਾਂ ਕਹਿ ਸਕਦੇ, ਮੈਂ ਬਹੁਤ ਪਤਾ, ਮੈਨੂੰ ਬਹੁਤ ਜ਼ਿਆਦਾ ਪਤਾ।
0: ਅੱਛਾ ਤੁਸੀਂ ਇੰਡੀਆ ਤੋਂ ਕਦੋਂ ਦੇ ਆਏ ਹੋ?
10: ਭਾਰਤ ਤੋਂ ਜੀ, ਜਦੋਂ ਆਪਣਾ ਪ੍ਰੋਗਰਾਮ ਸ਼ੁਰੂ ਹੋਇਆ।
0: ਪ੍ਰੋਗਰਾਮ
10: 97 ਦਾ, ਠੀਕ ਹੈ ਜੀ
0: ਪ੍ਰੋਗਰਾਮ। ਚਲੋ ਲਾਸਟ ਕਾਲ ਆ, ਚਲੋ ਇਹ ਤਾਂ ਪਹਿਲਾਂ ਹੀ ਟੂ ਟੂ ਕਰ ਗਏ। ਹੁਣ ਅਸੀਂ ਲਵਾਂਗੇ ਜੀ ਇੱਕ ਨਿੱਕੀ ਜੀ 2 ਮਿੰਟ ਦੀ ਬ੍ਰੇਕ, ਉਸ ਤੋਂ ਬਾਅਦ ਤੁਹਾਨੂੰ ਖਬਰਾਂ ਸੁਣਾਵਾਂਗੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ। ਮੈਂ ਤੁਹਾਡਾ ਦੋਸਤ ਅਤੇ ਹੋਸਟ ਦਿਲਬਾਗ ਸਿੰਘ ਚਾਵਲਾ। ਪ੍ਰੋਗਰਾਮ ਨੂੰ ਪੀਜ਼ਾ ਮਸ਼ੀਨ ਦੀ ਬ੍ਰੈਂਪਟਨ ਵਾਲੀ ਇੱਕੋ ਬ੍ਰਾਂਚ ਹੈ, 2 ਫਿਲੋਸਫਰਸ ਟੇਲ ਬ੍ਰੈਂਪਟਨ ਹਾਸਪਿਟਲ ਦੇ ਨਜ਼ਦੀਕ। 2 ਲਾਰਜ ਪੀਜ਼ਾਸ ਵਿਦ ਤੁਹਾਡੇ ਮਨ ਪਾਉਂਦੀਆਂ 4 ਟੋਪਿੰਗ, ਵੈਜ ਨਾਨ ਵੈਜ ਜੋ ਮਰਜ਼ੀ ਪਵਾ ਸਕਦੇ ਹੋ। ਉਹਨਾਂ ਨੇ ਇੱਕ ਟਵਿਸਟ ਦਿੱਤਾ ਕਿ ਕਈ ਵਾਰ ਡਿਪਿੰਗ ਸੌਸ ਨਹੀਂ ਲੈਂਦੇ, ਉਹ ਕਹਿੰਦੇ ਸਾਨੂੰ ਚੰਗਾ ਲੱਗਦਾ। ਉਹਦੇ ਲਈ ਬੱਚਿਆਂ ਲਈ ਪੋਟੈਟੋ ਵੈਜ ਲੈ ਲਓ, ਲੌਂਗ ਵੀਕਐਂਡ ਹੈ, ਬੱਚੇ ਪੋਟੈਟੋ ਵੈਜ ਬੜਾ ਲਾਈਕ ਕਰਦੇ ਨੇ। ਉਹ ਵੀ ਓਵਨ ਬੇਕਡ ਹੋਣਗੇ ਪੋਟੈਟੋ ਵੈਜ, ਵਾਹ, ਫਰਾਈ ਨਹੀਂ ਕੀਤੇ ਹੋਣਗੇ, ਓਵਨ ਬੇਕ। 2 ਲਾਰਜ ਪੀਜ਼ਾ $24.99 ਕੈਸ਼ ਵਿਦ 1 ਪਾਉਂਡ ਪੋਟੈਟੋ ਵੈਜ, 4 ਟੋਪਿੰਗ ਈਚ, 2 ਲਾਰਜ ਪੀਜ਼ਾ। 2 ਫਿਲੋਸਫਰਸ ਟੇਲ ਬ੍ਰੈਂਪਟਨ ਹਾਸਪਿਟਲ, ਨੰਬਰ 905-490-1222, ਲਾਗੀ ਲੌਂਗ ਵੀਕਐਂਡ ਦੀ ਸਪੈਸ਼ਲ ਡੀਲ।
11: You're listening to CNN Toronto, Chawla News Network Toronto.
0: Diamond and Diamond.
3: Yeah, aur galbaat to program nu sade is game nu within 1 minute no English sponsor kita se Sandhu Dentistry ne do location ne Gore Ibnazar location in Ibnazar 4550 Ibnazar Road Brampton at 510 Shale Boulevard in Brampton also. Any type of dental treatment tusi socho ki karaiye ta phir you have Sandhu Dentistry in our town. Implants, gum surgeries, dentures, root canal treatment, then the whitening, polishing, bleaching, tapi Sandhu Dentistry. Anaj Mart khul chuka hai tode layi, and the location is Airport Road, Mayfield, the intersection te 6141 Mayfield Road te Brampton vich. Aur bahut hi vadhiya grocery items tusi buy karna chahunde ho, fresh fruits, vegetables layi, pahuncho Anaj Mart. Number to call 905-928-8557.
0: Aur Peel Renovation de VS Sardar Bhupinder Singh ji, ek hafte vich tusi kise vi size da, ਕਿਸੇ ਵੀ ਤਰ੍ਹਾਂ ਦਾ ਸਿੰਪਲ ਤੋਂ ਲੈ ਕੇ ਹਾਈ ਐਂਡ ਦਾ ਵਾਸ਼ਰੂਮ ਤਿਆਰ ਕਰਨਾ, ਤੇ ਵਾਸ਼ਰੂਮ ਸਪੈਸ਼ਲਿਸਟ ਟੀਮ ਹੈ। ਸਰਦੀਆਂ ਹੋਣ ਗਰਮੀਆਂ ਹੋਣ, ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੀ 647-648-1847 ਤੇ ਕਾਲ ਕੀਤਾ ਜਾ ਸਕਦਾ।
3: ਸੀਕਰ ਲੋਕੇਸ਼ਨ ਪਹੁੰਚ ਰਹੀ 31 ਮੈਲਿਨ ਡਰਾਈਵ ਸਟੀਲਜ਼ ਦੇ ਇੰਟਰਸੈਕਸ਼ਨ ਤੇ ਬ੍ਰੈਂਪਟਨ ਵਿਖੇ। ਬਹੁਤ ਹੀ ਵਧੀਆ, ਤੁਸੀਂ ਹੁਣ ਦੀਵਾਲੀ ਆ ਰਹੀ ਹੈ, ਫੈਸਟੀਵਲਸ ਦਾ ਮੌਸਮ ਆ ਰਿਹਾ ਜੀ, ਇਸ ਵਕਤ ਤੁਸੀਂ ਕੋਈ ਗਿਫਟ ਅਲੇ ਆਈਟਮਸ ਢੂੰਡ ਰਹੇ ਹੋ, ਕਿੱਥੇ ਹੋਰ ਨਹੀਂ ਜਾਣਾ, ਜਸਟ ਗੋ ਟੂ ਸੀਕਰ ਲਿਕੁਇਡੇਸ਼ਨ, ਜਿੱਥੇ ਤੁਹਾਨੂੰ$50 ਦਾ ਬਲੈਂਕਟ ਬਾਏ 2 ਗੈਟ 1 ਫ੍ਰੀ, 16 ਪੀਸ ਦਾ ਡਿਨਰ ਸੈੱਟ $70 ਦਾ, ਨਾਓ ਸਿਰਫ ਤੁਹਾਨੂੰ $35 ਦਾ ਮਿਲ ਰਿਹਾ। ਰੇਡੀਓ ਸੈੱਟਸ ਮਿਲ ਰਹੇ ਨੇ $100 ਦੇ 5, ਕੰਫਰਟ ਸੈੱਟਸ $20 ਤੇ, ਵੈਰੀ ਗੁੱਡ ਕੁਆਲਿਟੀ ਦੇ ਕੰਫਰਟ ਸੈੱਟਸ ਨੇ। ਪਰਫਿਊਮ ਗਿਫਟ ਸੈੱਟ, ਫੁੱਲ ਗਿਫਟ ਸੈੱਟ ਓਨਲੀ ਫੋਰ $49, ਪੈਨਾਸੋਨਿਕ ਦਾ ਮਾਈਕ੍ਰੋਵੇਵ ਵੈਰੀ ਗੁੱਡ ਕੁਆਲਿਟੀ $79 ਓਨਲੀ, 7 ਪੀਸ ਦਾ ਜਿਹੜਾ ਗਲਾਸ ਸੈੱਟ ਹੈਗਾ ਵਿਥ ਵਿਸਕੀ ਬੋਤਲ ਓਨਲੀ ਫੋਰ $20, ਔਰ ਇੱਕ ਰੰਗਲਾ ਪੰਜਾਬ ਦਾ ਸਪੈਸ਼ਲ ਹੈਗਾ $150 ਦੀ ਸ਼ਾਪਿੰਗ ਦੇ ਨਾਲ ਤੁਹਾਨੂੰ ਇਹ ਬਿਲਕੁਲ ਫ੍ਰੀ ਮਿਲੇਗਾ। ਨੰਬਰ ਟੂ ਕਾਲ 905-405-5555।
0: ਈਸ਼ਾ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਜ਼ਲਿੰਗਟਨ ਐਟ ਆਲਬਿਨ ਦੇ ਚੌੜੇ ਬਾਜ਼ਾਰ ਦੇ ਵਿਚ ਹੈ ਈਸ਼ਾ ਗਾਰਡਨ, ਜਿੱਥੇ ਤੁਸੀਂ ਬੈਠ ਕੇ ਚਾਈਨੀਜ਼ ਸਵਾਦਿਸ਼ਟ ਖਾਣਾ ਅੰਡਰ ਲੀਕੋ ਲਾਇਸੈਂਸ ਆਪਣੇ ਮਨ ਪਾਉਂਦਾ ਟੇਸਟ ਕਰ ਸਕਦੇ ਹੋ। ਟੇਕ ਆਊਟ ਕੇਟਿੰਗ ਲਈ 2648 ਇਜ਼ਲਿੰਗਟਨ ਐਟ ਆਲਬਿਨ, ਈਸ਼ਾ ਗਾਰਡਨ 416-749-8383 ਤੇ ਕਾਲ ਕੀਤੀ ਜਾ ਸਕਦੀ ਹੈ
3: ਜੀ। ਨਨਵਾ ਯੂਫੀ ਲਾਇਰਸ ਦੀ ਟੀਮ, ਕੋਈ ਵੀ ਲੀਗਲ ਮਸਲਾ ਹੈਗਾ, ਤੁਸੀਂ ਕਿਸੇ ਪ੍ਰੋਬਲਮ ਲੀਗਲ ਪ੍ਰੋਬਲਮ ਵਿਚ ਫਸ ਗਏ ਹੋ, ਤਾਂ ਨਨਵਾ ਯੂਫੀ ਲਾਇਰਸ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰੋ। ਐਕਸੀਡੈਂਟ ਬੈਨੀਫਿਟਸ ਦੀ, ਪਰਸਨਲ ਇੰਜਰੀ ਲਿਟੀਗੇਸ਼ਨ, ਇੰਪਲੋਇਮੈਂਟ ਲਾ ਦੀ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਫਿਰ ਕਮਰਸ਼ੀਅਲ ਲਿਟੀਗੇਸ਼ਨ ਦੀ ਗੱਲਬਾਤ ਕਰਨੀ ਹੈ ਤਾਂ ਫਿਰ ਮੈਨੂੰ ਈਓਫੀ ਲਾਇਰਸ ਦੀ ਟੀਮ ਇੰਗਲਿਸ਼, ਪੰਜਾਬੀ, ਹਿੰਦੀ ਤੇ ਉਰਦੂ ਵਿਚ ਗੱਲਬਾਤ ਕਰਦੀ ਹੈ। ਨੰਬਰ ਟੂ ਕਾਲ ਦੇ ਪ੍ਰੋਫੈਸ਼ਨਲ ਟੀਮ 6477986889। ਇੱਕ ਵਾਰੀ ਫਿਰ ਤੋਂ ਦੱਸਦੇ ਹਾਂ, ਓਰੇਕਲ ਕੰਸਟਰਕਸ਼ਨ ਲਿਮਿਟਡ ਬੌਂਡਿਡ ਅਤੇ ਇਨਸ਼ੋਰਡ ਪ੍ਰੋਫੈਸ਼ਨਲ ਟੀਮ ਹੈਗੀ ਹੈ ਜੋ ਕਿ ਤੁਹਾਡੇ ਲਈ ਮੇਸਤਰੀ, ਸਟੋਨ ਵਰਕ ਦਾ ਕੰਮ ਕਰਦੇ ਨੇ, ਇੰਟਰਲੋਕਿੰਗ ਅਤੇ ਪੇਵਿੰਗ ਦਾ ਕੰਮ ਕਰਦੇ ਨੇ। ਚਿਮਨੀਆਂ ਤੁਹਾਡੀਆਂ ਹੈਗੀਆਂ ਨੇ, ਚਿਮਨੀਆਂ ਖਰਾਬ ਹੋ ਗਈਆਂ ਨੇ, ਰਿਪੇਅਰ ਕਰਾਉਣਾ ਚਾਹੁੰਦੇ ਹੋ, ਅਕਸਰ ਅਸੀਂ ਸੋਚਦੇ ਹਾਂ ਕਿ ਸਾਡੇ ਪਾਸ ਇੱਕ ਨੰਬਰ ਹੋਣਾ ਚਾਹੀਦਾ, ਤੇ ਨੰਬਰ ਜ਼ਰੂਰ ਨੋਟ ਕਰਕੇ ਰੱਖੋ। ਆਪਣੀ ਫੈਂਸਿੰਗ ਨੂੰ ਰਿਪੇਅਰ ਕਰਾਉਣਾ, ਨਈ ਫੈਂਸਿੰਗ ਲਗਾਉਣਾ ਚਾਹੁੰਦੇ ਹੋ, ਵੁਡਨ ਫੈਂਸਿੰਗ, ਵਾਇਨਲ ਫੈਂਸਿੰਗ, ਜਾਂ ਫਿਰ ਤੁਸੀਂ ਜਿਹੜੀ ਨੈੱਟ ਵਾਲੀ ਫੈਂਸਿੰਗ ਹੁੰਦੀ ਉਹ ਲਗਵਾਉਣੀ ਹੈ, ਪੂਲਸ ਦੀ, ਆਊਟਡੋਰ ਲੈਂਡਸਕੇਪਿੰਗ, ਐਨੀ ਟਾਈਪ ਆਫ ਆਊਟਡੋਰ ਐਕਸਟੀਰੀਅਰ ਬਿਊਟੀਫਿਕੇਸ਼ਨ ਆਫ ਯੋਰ ਹੋਮ, ਕਾਲ ਓਰੇਕਲ ਕੰਸਟਰਕਸ਼ਨ, ਨੰਬਰ 4164746836।
0: ਸ਼ਬੀਰ ਕਿਸ਼ਨ ਤੋਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਰਾਜਧਾਨੀ। ਆਲਵੇਜ ਵਿਜਿਟ ਦੀਵਾਲੀ ਦੀ ਮਿਠਾਈਆਂ ਦੇ ਡੱਬੇ ਸਪੈਸ਼ਲ ਬੁੱਕ ਕਰਾਉਣ ਲਈ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ
3: ਜੀ। ਅਸ਼ੋਕ ਜੁਲਸ ਤੇ ਲੈ ਕੇ ਜਾ ਰਹੇ, ਬਹੁਤ ਹੀ ਵਧੀਆ ਜੁਵਲਰੀ ਸਟਾਈਲਿਸ਼ ਉਥੇ ਪਹੁੰਚੀ ਹੋਈ ਹਮੇਸ਼ਾ ਰਹਿੰਦੀ ਹੈ। ਡਾਇਮੰਡ ਨੈਕਲੇਸਿਸ, ਡਾਇਮੰਡ ਬੈਂਗਲਸ, ਬ੍ਰੇਸਲੇਟ, ਸੋਲੀਟੇਰੀ ਰਿੰਗਸ ਬਣਾਉਣਾ ਚਾਹੁੰਦੇ ਹੋ, ਮੰਗਲਸੂਤਰ, ਰਾਨੀ ਹਾਰ ਤੇ ਲੇਟੈਸਟ ਜੁਵਲਰੀ ਦੇ ਲਈ ਅਸ਼ੋਕ ਜੁਲਸ, ਨੰਬਰ 9056714290, ਲੋਕੇਸ਼ਨ 7198 ਏਅਰਪੋਰਟ ਰੋਡ, ਮਾਲਟਨ।
0: ਰੈਡਿਸ ਫਰਨੀਚਰ 5200 ਡਿਕਸੀ ਮੈਥਸਨ ਤੇ ਵਾਕਿਆ ਨੇ, ਉਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇਸ ਮਹਿਫਲ ਦੇ ਵਿਚ ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ। ਨੰਬਰ 9056274499 ਅਤੇ ਲਓ ਪਈ ਇਹ ਖ਼ਬਰ ਨੂੰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਵੋ। ਅਸੀਂ ਤੁਹਾਨੂੰ ਜਿਹੜਾ ਹੈ ਇਨਾਮਾਤਾਂ ਦੀਆਂ ਜਿਹੜੀਆਂ ਨੇ ਉਹ ਲਿਸਟ ਆਉਣ ਵਾਲੇ ਦਿਨਾਂ ਦੇ ਵਿਚ ਦੱਸਾਂਗੇ ਕਿ ਸਿੱਖ ਇਤਿਹਾਸ ਦੇ ਪੰਨੇ ਜਦੋਂ ਹੀ ਸਾਡਾ ਸਟੂਡੀਓ ਰੈਡੀ ਹੋ ਗਿਆ ਲਾਈਵ, ਜਿੰਨੇ ਵੀ ਪਾਰਟੀਸਪੇਟ ਕਰਨਾ ਹੋਇਆ ਕਰੇਗਾ ਉਹ ਪਹਿਲਾਂ ਆਪਣੇ ਨਾਲ ਖਾ ਦਿਆ ਕਰੇਗਾ ਤੇ ਉਨ੍ਹਾਂ ਨੂੰ ਅਸੀਂ ਜਿਸ ਦਿਨ ਸੱਦਾਂਗੇ ਉਸ ਟਾਈਮ ਨਾਲ ਪਹੁੰਚ ਜਾ ਕਰਨਗੇ ਤੇ ਇਹਦੀ ਰੂਲ ਐਂਡ ਰੈਗੂਲੇਸ਼ਨ ਅਸੀਂ ਆਉਣ ਵਾਲੇ ਦਿਨਾਂ ਦੇ ਵਿਚ ਦੱਸਾਂਗੇ ਤੇ ਉਨ੍ਹਾਂ ਨੂੰ ਅਮੇਜ਼ਿੰਗ ਕਰੋ ਕਿ ਸਟੂਡੀਓ ਦੇ ਵਿਚ ਬੈਠਾ ਹੋਇਆ ਬੰਦਾ ਖਾਲੀ ਹੱਥ ਆਇਆ ਤੇ ਢੇਰ ਸਾਰੇ ਇਨਾਮ ਲੈ ਕੇ ਜਾਇਆ ਕਰੇਗਾ, ਕੁਝ ਕੈਸ਼ ਅਮਾਊਂਟ ਚੈਕਿੰਗ ਦੇ ਰੂਪ ਦੇ ਵਿਚ ਤੇ ਕੁਝ ਗਿਫਟ ਜਿਹੜੇ ਸਾਡੇ ਵਪਾਰੀ ਸੱਜਣਾਂ ਵੱਲੋਂ ਰੱਖੇ ਜਾਇਆ ਕਰਨਗੇ। ਸੋ ਨੰਬਰ ਨੋਟ ਕਰ ਲਓ ਤੁਸੀਂ ਮੇਰੇ ਨਾਲ ਗੱਲ ਕਰਨ ਲਈ ਸਿੱਖ ਇਤਿਹਾਸ ਦੇ ਪੰਨਿਆਂ ਦੀ ਹੋਰ ਜਾਣਕਾਰੀ ਲਈ 4167697994। ਪੇਸ਼ ਨੇ ਖ਼ਬਰਾਂ ਲੈ ਕੇ ਰੀਮਾ ਗੁਗਰਾਨੀ ਫਰੋਮ ਪੰਜਾਬ, ਕੁਝ ਇਸ ਪ੍ਰਕਾਰ।
12: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ, ਟਾਟਾ ਇਨਫੋਸਿਸ ਸਮੇਤ 8 ਵੱਡੀਆਂ IT ਕੰਪਨੀਆਂ ਤੇ ਗ੍ਰੀਨ ਕਾਰਡ ਫਾਈਲ ਕਰਨ ਤੇ ਲਾਈ ਪਾਬੰਦੀ। ਜੰਤਰ ਮੰਤਰ ਦੇ CJP ਦੇ ਪ੍ਰਦਰਸ਼ਨ ਚ ਸ਼ਾਮਲ ਹੋਣਗੇ ਅਰਵਿੰਦ ਕੇਜਰੀਵਾਲ, ਕਿਹਾ ਮੇਰਾ ਪਰਿਵਾਰ ਵੀ ਹੋਵੇਗਾ ਸ਼ਾਮਲ। CJP ਪ੍ਰੋਟੈਸਟ ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, ਮੈਟਰੋ ਤੇ ਰੇਲਵੇ ਸੇਵਾਵਾਂ ਨੂੰ ਨਾ ਕੀਤਾ ਜਾਵੇ ਮੁਕੰਮਲ ਤੌਰ ਤੇ ਬੰਦ। ਉੱਤਰ ਪ੍ਰਦੇਸ਼ ਦੇ ਸਾਰੇ 10 ਰਾਜ ਸਭਾ ਉਮੀਦਵਾਰ ਬਿਨਾ ਮੁਕਾਬਲੇ ਚੁਣੇ ਗਏ, ਭਾਜਪਾ ਨੂੰ 8 ਤੇ ਸਮਾਜਵਾਦੀ ਪਾਰਟੀ ਨੂੰ ਮਿਲੀਆਂ 2 ਸੀਟਾਂ। ਹਾਈਕੋਰਟ ਨੇ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਸਰਕਾਰੀ ਘਰ ਤੇ ਕਬਜ਼ੇ ਦੇ ਖਿਲਾਫ ਪਟੀਸ਼ਨ ਕੀਤੀ ਰੱਦ। ਹੁਣ ਖਬਰਾਂ ਵਿਸਥਾਰ ਦੇ ਨਾਲ। ਅਮਰੀਕਾ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਕਾਗਨੀਜ਼ੈਟ, ਇਨਫੋਸਿਸ, ਟਾਟਾ, ਵਿਪਰੋ ਤੇ HCL ਸਮੇਤ ਕਈ ਵੱਡੀਆਂ ਕੰਪਨੀਆਂ ਨੂੰ ਸਥਾਈ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤੈ। ਇਸ ਕਦਮ ਦੇ ਨਾਲ ਅਮਰੀਕਾ ਦੇ ਵਿਚ H-1B ਵੀਜ਼ਾ ਤੇ ਕੰਮ ਕਰਨ ਵਾਲੇ ਭਾਰਤੀ ਕਰਮਚਾਰੀਆਂ ਦੇ ਲਈ ਗ੍ਰੀਨ ਕਾਰਡ ਅਰਜ਼ੀਆਂ ਚ ਦੇਰੀ ਹੋ ਸਕਦੀ ਹੈ। ਅਮਰੀਕੀ ਸਰਕਾਰ ਨੇ ਕਿਹਾ ਕਿ ਫੈਸਲਾ ਅਮਰੀਕੀ ਨੌਕਰੀਆਂ ਦੀ ਰੱਖਿਆ ਕਰਨ ਦੇ ਉਦੇਸ਼ ਦੇ ਨਾਲ ਲਿਆ ਗਿਆ। ਇਹ ਦਲੀਲ ਦਿੰਦੇ ਹੋਇਆਂ ਕਿ ਅਜਿਹੇ ਪ੍ਰੋਗਰਾਮ ਰਾਹੀਂ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੇ ਨਾਲ ਅਮਰੀਕੀ ਨਾਗਰਿਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪ੍ਰਭਾਵਿਤ ਹੋ ਸਕਦੇ ਨੇ। ਅਮਰੀਕੀ ਕਿਰਤ ਸਕੱਤਰ ਕੀਥ ਸੌਂਡਰਲਿੰਗ ਨੇ ਵੀਰਵਾਰ ਨੂੰ ਇਹ ਫੈਸਲੇ ਦਾ ਐਲਾਨ ਕੀਤਾ ਸੀ। ਹੋਰ ਪ੍ਰਭਾਵਿਤ ਕੰਪਨੀਆਂ ਦੇ ਵਿਚ ਕਥਿਤ ਤੌਰ ਤੇ ਕੈਪਜੈਮਿਨੀ, ਮਾਈਕਰੋਸਾਫਟ ਤੇ ਅਡੋਬ ਵਰਗੀਆਂ ਗਲੋਬਲ ਫਰਮਾਂ ਵੀ ਸ਼ਾਮਲ ਨੇ। ਉਨ੍ਹਾਂ ਦੇ ਨਾਲ US ਐਂਟੀ ਫਰਾਡ ਟਾਸਕ ਫੋਰਸ ਦੇ ਮੁਖੀ ਤੇ ਉਪਰਦਾਨ ਜੈਂਡੀ ਵੇਸ ਵੀ ਸਨ। ਉਨ੍ਹਾਂ ਕਿਹਾ ਕਿ ਮੈਂ ਦੁਨੀਆ ਦੀ ਸਭ ਤੋਂ ਵੱਡੀਆਂ IT ਆਊਟਸੋਰਸਿੰਗ ਕੰਪਨੀਆਂ ਦੇ ਵਿਚੋਂ ਕੋਗਨੀਜ਼ੈਟ, ਇਨਫੋਸਿਸ, ਟਾਟਾ, ਵਿਪਰੋ, HCL, ਕੈਪਜੈਮਿਨੀ ਨੂੰ ਸਥਾਈ ਕਿਰਤ ਪ੍ਰਮਾਣੀਕਰਨ ਪ੍ਰੋਗਰਾਮ ਤੋਂ ਮੁਅੱਤਲ ਕਰ ਰਿਹਾ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਇਨ੍ਹਾਂ ਕੰਪਨੀਆਂ ਤੋਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕਰੇਗੀ ਤੇ ਨਾ ਹੀ ਲੰਬਿਤ ਅਰਜ਼ੀਆਂ ਤੇ ਕੋਈ ਕਾਰਵਾਈ ਕਰੇਗੀ। ਇਸ ਦੇ ਨਾਲ ਭਾਰਤ ਨੂੰ ਤੇ ਇਨ੍ਹਾਂ ਕੰਪਨੀਆਂ ਨੂੰ ਤਗੜਾ ਝਟਕਾ ਲੱਗਾ। ਇਨ੍ਹਾਂ ਕੰਪਨੀ ਚ ਕੰਮ ਕਰਨ ਵਾਲੇ ਭਾਰਤੀ IT ਕਰਮਚਾਰੀਆਂ ਦੇ H-1B ਵੀਜ਼ੇ ਇਸ ਫੈਸਲੇ ਦੇ ਨਾਲ ਆਪਣੇ ਆਪ ਰੱਦ ਨਹੀਂ ਹੋਣਗੇ। ਹਾਲਾਂਕਿ ਉਨ੍ਹਾਂ ਦੇ ਗ੍ਰੀਨ ਕਾਰਡ ਦੀ ਪ੍ਰਕਿਰਿਆ ਦੇ ਵਿਚ देरी हो सकती है। आम आदमी पार्टी दे राष्ट्रीय कन्वीनर अरविंद केजरीवाल ने शुक्रवार नु ऐलान किया कि 10 अक्टूबर नु दिल्ली दे जंतर मंतर ते होने वाले कांग्रेस जनता पार्टी दे प्रदर्शन च अपने परिवार समेत शामिल होंगे। ए प्रदर्शन मुख चोन कमिश्नर ज्ञानेश कुमार दे इस्तीफे दी मांग नु लेके किया गया। उन्होंने वोट चोरी दे दोष लाए गए ने। अरविंद केजरीवाल ने लोगों नु इस प्रदर्शन च वड्डी गिनती च शामिल होने की अपील की। उन्होंने कहा कि मैं पूरे देश के लोगों नु अपील करदा कि वध तों वध गिनती च जंतर मंतर पहुंचन। ए किसी व्यक्ति या पार्टी का मामला नहीं सगो देश का मामला है। यह प्रदर्शन कल जंतर मंत्र तो शुरू हो रहा है। मैं जावांगा, मेरा पूरा परिवार जाएगा, तो थानू भी जाना चाहिए।
11: खबरां दे इस बुलेटिन दे स्पॉन्सर ने रीमैक्स गोल्ड रियल्टी दे अर्ज चावला। कार सेल करना चाहते हो या फिर बाय या फिर कमर्शियल प्रॉपर्टी च इन्वेस्ट करना चाहते हो, कॉल अर्ज चावला 416-303-1515।
12: सुप्रीम कोर्ट ने शुक्रवार नु सरकार नु यकीनी बनाने लिए कहा कि 10 अक्टूबर नु मुख चोन कमिश्नर खिलाफ होने वाले प्रदर्शन कारण दिल्ली मेट्रो ते रेल सेवावां नु मुकम्मल तौर ते बंद न किया जाए। भारत के चीफ जस्टिस सूर्यकांत, जस्टिस जयमाला बैगची अते जस्टिस वी मोना दे बैच ने कहा कि असि यह भी स्पष्ट करते हैं कि मेट्रो की आवाजाही ते कोई मुकम्मल पाबंदी नहीं होगी। दिल्ली मेट्रो ते होर रेल गड्डियां नु ढुकवे ढंग दे नाल नियमित रूप से चलाने की इजाजत देने वाला एक विचारिया होया फैसला लिया जा सकता है, ता जो आम लोगों नु कोई भी असुविधा न होवे। अजिहे फैसले का खोल के प्रचार किया जाए। सिखरली अदालत ने कहा कि किसी सेवा नु पूरी तरह बंद कर देने नाल उस नु लोड़ मुताबक नियमाधीन चलाउण च बड़ा वड्डा फर्क हुंदा है। उत्तर प्रदेश तो राज्यसभा दियां सारियां 10 सीटां दा फैसला बिना किसी मुकाबले दे हो गया, जिस विच भारतीय जनता पार्टी दे 8 समाजवादी पार्टी दे 2 उम्मीदवार बिना मुकाबला चुने गए ने। बुधवार नु पड़ताल दौरान 2 आजाद उम्मीदवारां ने नामजदगी पत्र रद्द होने तों बाद ही चोण दा नतीजा तय हो गया सी। नाम वापस लैण दे आखिरी समें तक किसी भी उम्मीदवार तों नाम वापस न लए जाण कारण 10 सीटां दे लई मैदान च पूरे योग उम्मीदवार ही रह गए सन, जिस दे नाल 16 अक्टूबर होने वाली वोटिंग दी लोड़ ही खत्म हो गई। राज्यसभा लई चुने गए भाजपा दे 8 उम्मीदवारां चो राज मंत्री धर्मपाल सिंह अते इस दे नाल होर वी कई दिग्गज भाजपा दे आगू शामिल ने। पंजाब दे हरियाणा हाई कोर्ट ने पंजाब दे साबका मुख्यमंत्री बेअंत सिंह दे पुत्र तेज प्रकाश सिंह वल्लों चंडीगढ़ च सरकारी घर दे विच लगातार कब्जे नूं चुनौती देण वाली अर्जी नूं रद्द कर दिता है। बैंच ने स्पष्ट कीता कि सरकारी मुलाजमां वल्लों सरकारी रिहायश रखण दे खिलाफ सुप्रीम कोर्ट दे आम निर्देशां दी वरतों सुरक्षा कारणां करके उस नूं घर विच जारी रखण दे प्रशासन दे फैसले ते सवाल चुकने लई नहीं कीती जा सकती। चीफ जस्टिस अश्विनी कुमार मिश्रा ते जस्टिस रोहित कपूर दी अगुवाई वाले बैंच ने टिप्पणी कीती कि चंडीगढ़ प्रशासन ने खतरे दी तारना अते खुफिया इनपुट ते विचार करन तों बाद इह सुचेत फैसला लिया सी अते मामला सुप्रीम कोर्ट दे निर्देशां द्वारा कवर कीते मामलों तों वखरा सी। अदालत ने चंडीगढ़ प्रशासन दे उस हलफनामे दा नोटिस लिया जिस विच कहा गया कि बेअंत सिंह नूं अतवादी कारवाईयां च मार दिता गया सी अते उन्हां दा परिवार लगातार सुरक्षा खतरां दा सामना कर रहा है। यूटी दे वधीक स्टैंडिंग कौंसल अभिनव सूद ने वकील संयम गर्ग दे नाल बैंच दे सामने पेश होके 6 अक्टूबर दा एक हलफनामा पेश कीता जिस विच कहा गया कि हाउस अलॉटमेंट कमेटी ने तेज प्रकाश सिंह वल्लों सैक्टर 5 वाले घर ते लगातार रहण दा विचार कीता। इस नाल ही खबरां दा बुलेटिन खत्म हुंदा है। इजाजत दियो, धन्नवाद।
13: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੇਕਰ ਤੁਸੀਂ ਕੁਆਲਿਟੀ ਦਾ ਫਰਨੀਚਰ ਆਪਣੇ ਘਰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਆਲ ਕਾਇੰਡ ਫਰਨੀਚਰ ਲਿਮਟਿਡ ਲਿਵਿੰਗ ਰੂਮ, ਬੈਡਰੂਮ ਸੈੱਟ, ਮੈਟਰਸ, ਡਾਇਨਿੰਗ ਰੂਮ ਸੈੱਟ ਅਤੇ ਆਪਣੇ ਮਨ ਪਾਉਂਦਾ ਸੋਫਾ ਸੈੱਟ ਜਾਂ ਤੁਸੀਂ ਫਰਨੀਚਰ ਕਹਿ ਕੇ ਤਿਆਰ ਕਰਾਉਣਾ ਹੈ ਤਾਂ ਚੇਤੇ ਰੱਖੋ ਆਲ ਕਾਇੰਡ ਫਰਨੀਚਰ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਵਾਲਾ ਨਾਮ 2424 ਫਿੰਚ ਐਵਨਿਊ ਵੈਸਟ ਯੂਨਿਟ ਨੰਬਰ 11 ਮਿਲਵਨ ਦੇ ਨਜ਼ਦੀਕ ਨਾਰਥ ਯਾਰਕ ਵਿਚ ਜਾਂ ਕਾਲ ਕਰੋ ਸਰਦਾਰ ਅਜਮੇਰ ਸਿੰਘ 416-741-4686। ਆਲ ਲਿਮਟਿਡ। ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ। ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ, ਪਲੰਬਿੰਗ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-35 647-271-1735। ਐਨੀ ਰੈਨੋਵੇਸ਼ਨ। ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਮੇਪਲ ਵਨ ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰਡ ਯੂਨਿਟ 34 ਬ੍ਰੈਂਪਟਨ ਔਰ ਮੌਕਾ 9054580075 9054580075 ਮੇਪਲ ਵਨ ਕਿਚਨ ਐਂਡ ਬਾਥ ਇੰਕ ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-8339-68 6478335960 ਗਿੱਲ ਹਾਊਸ ਪੇਂਟਿੰਗ
14: Bed, dining table, sofa. Kar le lena ya dena tohfa.
15: High-end design and quality, yani high-point furniture. Custom-made, Canadian-made imported furniture lay aaj hi visit karo. High-point furniture.
14: 7550 Kimball Street, Mississauga. Call 647-382-5500.
16: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6045935030 604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
17: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
3: ਜੀ ਹਾਂ, ਗੱਲਬਾਤ ਪ੍ਰੋਗਰਾਮ ਅੱਜ ਸਪਾਂਸਰ ਕੀਤਾ ਗਿਆ ਸੀ ਹਮੇਸ਼ਾ ਦੀ ਤਰ੍ਹਾਂ ਹਾਈ ਪੁਆਇੰਟ ਫਰਨੀਚਰ, 7550 ਕਿੰਬਲ ਸਟ੍ਰੀਟ, ਮਿਸਿਸਾਗਾ। ਬਹੁਤ ਹੀ ਵਧੀਆ ਹਾਈ ਕੁਆਲਿਟੀ ਦਾ ਫਰਨੀਚਰ ਵਿਦ ਫਾਈਨਾਂਸਿੰਗ ਅਵੇਲੇਬਲ ਲੈਣਾ ਚਾਹੁੰਦੇ ਹੋ ਤਾਂ ਪਹੁੰਚੋ ਹਾਈ ਪੁਆਇੰਟ ਫਰਨੀਚਰ 6473825500। ਰਵੀ ਗੁਲਾਟੀ ਲਾਅ ਆਫਿਸਰ ਰਵੀ ਜੀ, ਜੋ ਕਿ ਬੈਸਟ ਸੋਲੀਸਿਟਰ ਅਤੇ ਨੋਟਰੀ ਪਬਲਿਕ ਹੈਗੇ ਨੇ, ਐਫੀਡੇਵਿਟ, ਡਿਕਲੇਰੇਸ਼ਨ ਲੈਟਰ, ਸਪਾਂਸਰਸ਼ਿਪ ਲੈਟਰ, ਪਾਵਰ ਆਫ ਅਟਾਰਨੀ ਬਣਾਉਣਾ ਚਾਹੁੰਦੇ ਹੋ, ਕੋਈ ਸਟੇਟ ਕੇਸਿਸ ਹੈਗੇ ਨੇ ਉਹਦੀ ਵੀ ਪੈਰਵੀ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਉਹਨਾਂ ਦੀ ਟੀਮ ਕਰਦੀ ਹੈ। 9052328700 ਰਵੀ ਗੁਲਾਟੀ ਲਾਅ ਆਫਿਸ ਦਾ ਟੈਲੀਫੋਨ ਨੰਬਰ ਟੂ ਕਾਲ।
13: ਇਸ ਦੇ ਨਾਲ ਹੀ ਪ੍ਰੋਗਰਾਮ ਦਾ ਹਿੱਸਾ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ 499 ਰੇੜਾਸਨ ਤੇ ਮੇਕਲੋਗਲਨ ਨਾਨਕਸਰ ਗੁਰਦੁਆਰਾ ਸਾਹਿਬ ਦੀ ਸਾਈਟ ਤੇ ਜੋ ਪਲਾਜ਼ਾ, ਉਹਦੇ ਵਿਚ ਲੰਬੇ ਅਰਸੇ ਤੋਂ ਵਾਕਿਆ ਅੰਮ੍ਰਿਤਸਰੀ ਫਿਸ਼ ਦੇ ਸ਼ੌਕੀਨ ਹੋ, ਟੇਸਟੀ ਮਠਿਆਈਆਂ, ਖਾਣਾ, ਵੈਜ ਨਾਨ ਵੈਜ ਥਾਲੀ ਪਰੋਸਦੇ ਨੇ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ। ਨੰਬਰ ਟੂ ਕਾਲ 9054504454। ਆਲ ਕਾਇੰਡ ਫਰਨੀਚਰ ਦੇ ਸਰਦਾਰ ਅਜਮੇਰ ਸਿੰਘ ਜੀ, 2424 ਫਿੰਚ ਐਵਨਿਊ ਵੈਸਟ, ਯੂਨਿਟ ਨੰਬਰ 11 ਦੇ ਵਿਚ ਵਾਕਿਆ ਨੇ। ਆਲ ਕਾਇੰਡ ਫਰਨੀਚਰ, ਹਰ ਤਰ੍ਹਾਂ ਦਾ ਫਰਨੀਚਰ ਕਹਿ ਕੇ ਤਿਆਰ ਕਰਾਉਣਾ ਫਰਨੀਚਰ, ਤੁਸੀਂ ਆਫਿਸ ਦਾ ਤਿਆਰ ਕਰਾਉਣਾ ਜਾਂ ਘਰ ਦੇ ਵਿਚ ਕਿਸੇ ਤਰ੍ਹਾਂ ਦਾ ਸੋਫਾ ਸੈੱਟ, ਤਾਂ ਕਾਲ ਕਰ ਲਿਓ ਅਜਮੇਰ ਸਿੰਘ ਜੀ 416-741-4486। ਔਰ ਇਹਦੇ ਨਾਲ ਹੀ ਇਕ ਹੋਰ ਦੱਸ ਦਈਏ ਕਿ ਜਗੀਰ ਦਾ ਢਾਬਾ, ਉਨ੍ਹਾਂ ਕੋਲ ਤਕਰੀਬਨ ਕੋਈ 95-96 ਏਕੜ ਦਾ ਲਾਟ ਹੈ, ਉਹਦੇ ਚ ਬਹੁਤ ਸ਼ਾਨਦਾਰ 300-400-500 ਬੰਦਿਆਂ ਦੀ ਕੋਈ ਪਾਰਟੀ ਕਰਨੀ ਹੈ, ਇਕ ਛੋਟਾ ਜਿਹਾ ਬੈਂਕਟ ਹਾਲ ਵੀ ਬਣਿਆ ਹੋਇਆ, ਖਾਣਾ ਤਾਂ ਜਗੀਰ ਬਾਈ ਦਾ ਟੋਪ ਦਾ। ਅੱਛਾ, ਇਸ ਨਾ ਟ੍ਰੇਲ ਹੈ, ਜਾਗੋ ਕੱਢਣੀ ਹੋਵੇ ਤਾਂ ਨਜ਼ਾਰੇ ਵੱਧ ਜਾਂਦੇ ਨੇ। ਵਿਆਹ ਸ਼ਾਦੀ ਵਾਸਤੇ ਕਈ ਵਾਰੀ ਜਗ੍ਹਾ ਦੇਖ ਕੇ ਆਓ ਤੁਸੀਂ ਜਗੀਰ ਦੇ ਢਾਬੇ ਦੇ ਕੋਲ, ਨਾਲ ਨਾਲ ਉਨ੍ਹਾਂ ਦਾ ਮਨਿਊਰ ਅਤੇ ਹਾਈਵੇ 10 ਤੇ ਸਥਿਤ ਐਸੋ ਗੈਸ ਸਟੇਸ਼ਨ ਵਾਲੀ ਸੇਮ ਬਿਲਡਿੰਗ ਦੇ ਵਿਚ ਹੈ। ਆਲੋਕੇਸ਼ਨ ਪਾਰਟੀ ਦੇ ਪੂਰੇ ਪ੍ਰਬੰਧਾਂ ਲਈ ਬਾਈ ਜਗੀਰ ਨੂੰ 647-442-2929 ਤੇ ਕਾਲ ਕਰੋ। ਹੁਣ ਦਿਓ ਛੁੱਟੀਆਂ, ਇੰਜੋਏ ਕਰੋ ਲੌਂਗ ਵੀਕਐਂਡ, ਭੁੱਲਾਂ ਚੁੱਕਾਂ ਦੀ ਮਾਫੀ, ਰੱਬ ਰਾਖਾ, ਸਤਿ ਸ੍ਰੀ ਅਕਾਲ।
18: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN।
19: You're listening to CNN Toronto, Chawla News Network Toronto.

ਮੈਨੂੰ ਮੇਰੀ ਨਾ ਪਰਵਾਹ ਯਾਰਾ, ਮੈਨੂੰ ਤੇਰੀ ਖੁਸ਼ੀ ਪਿਆਰੀ ਹੈ। ਹੁਣ ਰੱਖ ਲਵੀਂ ਤੂੰ ਸਾਂਭ ਇਹਨੂੰ, ਤੇਰੇ ਤੋਂ ਜ਼ਿੰਦਗੀ ਵਾਰੀ ਹੈ। ਤੈਨੂੰ ਉਦਾਸ ਕਦੇ ਨਹੀਂ ਦੇਖਣਾ ਮੈਂ, ਮੈਥੋਂ ਜੋ ਹੋਇਆ ਮੈਂ ਕਰ ਜਾਣਾ। ਤੇਰਾ ਨਾ ਸੋਚਾਂ ਜਿਸ ਦਿਨ ਮੈਂ, ਉਸ ਦਿਨ ਤੋਂ ਪਹਿਲਾਂ ਮਰ ਜਾਣਾ, ਉਸ ਦਿਨ ਤੋਂ ਪਹਿਲਾਂ।

0: ਸੋਨੀਆ ਕੀ ਹੋਇਆ ਯਾਰ?
1: ਇਹ ਦੱਸ ਕਿਹਦੇ ਨਾਲ ਪਿਕਚਰ ਸੀਗੀਆਂ ਤੇਰੀਆਂ?
0: ਓ ਲੈ ਦੱਸ, ਉਹ ਇਹ ਤਾਂ ਕਮਲੀਏ ਦੇਖਣ ਵਾਲੇ ਆਏ ਹੋਏ ਸੀ ਭੈਣ ਨੂੰ ਕੱਲ।
1: ਸੱਚੀ?
0: ਨਾਲੇ ਉਹਦਾ ਰਿਸ਼ਤਾ ਪੱਕਾ ਹੋ ਗਿਆ, ਹੁਣ ਤੇਰੇ ਮੇਰੇ ਸੁਪਨੇ ਵਾਲੀਆਂ ਲਾਵਾਂ ਪੂਰੀਆਂ ਕਰਨ ਦਾ ਟਾਈਮ ਆ ਗਿਆ।
1: ਝੂਠ ਨੀ ਬੋਲਦਾ, ਫੜਾ ਦੇ ਹੁਣ ਫੁੱਲ, ਚੱਲ ਚੱਲੀ।

where culture lives. This is CJMR 1320, the voice of the city.

0: Your home for culture, community, and unity here on CJMR 1320.
1: ਮਾੜਾ ਟਾਈਮ ਨਾ ਕਦੇ ਵੀ ਭੁੱਲੀਏ ਅੱਖ ਨਹੀਂ ਬਦਲੀ ਟਾਈਮ ਚੰਗੇ ਵਿੱਚ ਗੱਡੀਆਂ ਗੁੱਡੀਆਂ ਬੜੀਆਂ ਬਦਲੀਆਂ ਪਰ ਯਾਰ ਨਹੀਂ ਬਦਲੇ ਟਾਈਮ ਲੰਘੇ ਵਿੱਚ ਕਰੇ ਨਿੰਦਿਆ ਚੁਗਲੀ ਸੋਚ ਹੈ ਛੋਟੀ ਸਾਡਾ ਟੈਲੈਂਟ ਝਲਕੇ ਤਗਮੇ

ਬੜਿਆਂ ਦੇ ਹੱਥ ਉੱਠਦੇ ਦੁਆ ਮੇਰੇ ਲਈ ਤੇ ਕੁਝ ਕਦੀ ਅੱਖਾਂ ਵਿੱਚ ਮੈਂ ਰੜਕਾਂ। ਹੁਣੀ ਕਈਆਂ ਦੇ ਉਹ ਪੈਂਦੀ ਤੇਉੜੀ ਦੇਖ ਕੇ, ਪਰ ਬਹੁਤਿਆਂ ਦੇ ਦਿਲਾਂ ਵਿੱਚ ਮੈਂ ਧੜਕਾਂ।

ਫਤਿਹਗੜ੍ਹ ਸਾਹਿਬ ਜਾ ਕੇ ਪੱਲਾ ਅੱਡੀ ਦਾ, ਕਦੇ ਬੰਦਿਆਂ ਦੇ ਮੂਹਰੇ ਹੱਥ ਅੱਡੇ ਨੀ, ਕਿਰਤ ਕਰੀ ਦੀ ਦਿਲ ਜਾਣ ਲਾ ਕੇ ਜੀ, ਗੱਲਾਂ ਨਾਲ ਟਾਹਣੇ ਕਦੇ ਵੱਡੇ ਨੀ।

0: CJMR 1320.
1: ਛੇੜ ਬਣ ਗਈ ਨੀ ਤੇਰੇ।

0: ਸੇਫ ਡਰਾਈਵਿੰਗ ਯਾਰ।
1: ਚੀਜ਼।

0: community. CJMR 1320.
1: ਓਕੇ ਮੈਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨਹੀਂ ਬੁਰੇ ਜੱਟ ਖਾ।

ਉਹ ਝੱਟ ਦੀ ਯਾਰੀ ਛੋਲਿਆਂ ਦਾ ਵੰਡਨੀ ਮੈਂ ਜਦੋਂ ਪਿੱਛੇ ਹਟਿਆ ਬਿਸ਼ੱਕ ਛੱਡਦੀ ਉਹ ਮੋੜ ਦੂਰ ਕਾਨੇ ਮੁੱਲ ਤੇਰੀ ਤੋੜਦਾ ਮੋੜ ਦੂਰ ਕਾਨੇ ਮੁੱਲ ਤੇਰੀ ਤੋੜਦਾ ਲੋਕੀ ਕਹਿੰਦੇ

0: ਉਸਤਾਦ ਜੀ
1: ਕਰੀ ਜਾਊਗਾ ਅੱਗੇ ਵੀ ਕੁਝ ਬੋਲੇਗਾ।
0: ਤੁਹਾਡੇ ਬਾਰੇ ਨਾ ਨਵੇਂ ਸ਼ਹਿਰ ਦੇ ਅੱਡੇ ਤੇ ਕੋਈ ਗੱਲਾਂ ਕਰਦੇ ਸੀ।
1: ਕਿਹੜੇ ਕਿਹੜੇ ਸੀ?
2: ਆਪਣਾ ਹਰਦਿਆਲ ਫੱਟਾ ਕਰਦੇ
1: ਛੇਤੀ ਦੱਸ ਕਿਹੜੇ ਸੀ? ਅੱਜ ਮੌਤ ਨੂੰ ਮਾਸੀ ਕਹਿੰਦੇ ਆਖਿਆ
0: ਕਰਾਵੇ ਫੋਨ ਹਜ਼ਾਰ ਕਬੱਡੀ
1: ਕਲੱਬ ਨੂੰ। ਅੱਜ ਜੱਟ ਕੱਲਾ ਹੀ ਅੱਡੇ ਚ ਗੱਜੂਗਾ।
3: ਸਟਾਰਟ ਯਾਰਾ ਸਭੀ।

0: voice for your community. The voice of the city. CJMR 1320.
1: So, where are we going tonight?
2: Chal gaddi da bae ja pehla hi puchhiyan ni hai kithe jana. ਮੈਂ ਕਿਹਾ ਅੱਜ ਤੈਨੂੰ ਫੁੱਲ ਵਾਲਾ ਸੂਟ ਨਾ ਲੈ ਕੇ ਦੇਣਾ ਹੀ ਦੇਣਾ।
1: ਹਾਏ ਹਾਏ ਸੋਹਣਿਆ, ਅੱਜ ਤਾਂ ਤੇਰੀਆਂ ਜੇਬਾਂ ਭਰੀਆਂ ਲੱਗਦੀਆਂ।
2: ਉਹ ਤੈਨੂੰ ਹੀ ਪਤਾ, ਬੱਲੇ ਬੱਲੇ ਬਈ ਅੱਜ ਬੜੀ ਰੌਣਕਾ ਸੋਹ ਰੋਡ ਤੇ।
1: ਦੇਖੀ ਚੱਲ ਦੇਖੀ ਚੱਲ, ਵਾਟ ਡੂ ਯੂ ਬਾਏ ਦ ਗੋਰੀਆ ਫੁੱਲ ਵਾਲਾ ਸੂਟ ਦੇਨ।
2: ਬਾਚੋ ਬਾਚੋ, ਕਿੱਥੇ ਚੱਲੀ ਆ? ਓਹੋ,
1: ਤੂੰ ਗੋਰੀ ਨਾਲੇ ਵਿਆਹ ਕਰਾ ਲੈਂਦਾ।
2: ਉਹ ਕੀ ਮੈਂ ਉਹਦੇ ਅੰਬ ਤੋੜ ਲਏ? ਆਇਆ ਮੈਂ ਗੱਡੀ ਮੋੜ ਕੇ।

0: के आधा खूब है।
1: मैं भी

مجنون شری اور فرحہ ان کا سچا عشق زمانے کو اب تک ہے یار.

यही है साहिबान कहानी प्यार की। किसी ने जान ली, किसी ने जान

0: You're listening to CJMR 1320, the voice of the city.
1: Yeah, done.

Keep it on the voice of the city. CJMR 1320.

This is CJMR 1320, the voice of the city.

0: ਰੇਡੀਓ ਸਰਕਾਰ ਸੈਟਰਡੇ ਸ਼ੋਅ ਲੈ ਕੇ ਮੈਂ ਗੁਰਮਿੰਦਰਪਾਲ ਸਿੰਘ ਸਟੂਡੀਓ ਦੇ ਵਿੱਚੋਂ ਹਾਜ਼ਰ ਹੋ ਗਿਆ ਜੀ। ਮੇਰੇ ਵੱਲੋਂ ਆਪ ਸਭ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ, ਵੈਲਕਮ ਜੀ ਆਇਆਂ ਨੂੰ। ਪਰਮਜੀਤ ਵੀਰ ਦੀ ਥੋੜਾ ਜਿਹਾ ਲੇਟ ਨੇ, ਮੇਰੇ ਨਾਲ ਛੇਤੀ ਜੁਆਇਨ ਕਰ ਜਾਣਗੇ ਸਟੂਡੀਓ ਦੇ ਵਿੱਚ। ਜਦੋਂ ਤੱਕ ਪਹੁੰਚਦੇ ਉਦੋਂ ਤੱਕ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਜੇ ਐ ਕਹਿ ਲਵਾਂ ਮੈਨੂੰ ਥੋੜਾ ਜਿਹਾ ਮੌਕਾ ਮਿਲ ਗਿਆ ਟੀਵੀ ਸਕਰੀਨ ਤੇ ਜ਼ਿਆਦਾ ਦੇਰ ਤੁਹਾਡੇ ਰੂਬਰੂ ਹੋਣ ਦਾ, ਸੋ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਬਚ ਜਾਂਦਾ। ਉਮੀਦ ਹੈ ਸਭ ਕੁਝ ਠੀਕ ਠਾਕ ਹੋਏਗਾ। ਤੁਹਾਡੇ ਸਭਨਾਂ ਦੇ ਲਈ ਦੁਆ ਕਰਦੇ ਹਾਂ, ਤੰਦਰੁਸਤ ਰਹੋ, ਖੁਸ਼ਹਾਲ ਰਹੋ, ਜਿੱਥੇ ਵੀ ਰਹੋ ਆਬਾਦ ਰਹੋ। ਬਸ ਇੱਕ ਮੇਰੀ ਬੇਨਤੀ, ਆਪਣੇ ਸੱਜੇ ਆਪਣੇ ਖੱਬੇ ਨੇਬਰਹੁੱਡ ਆਈ ਵਾਚ ਦਾ ਜ਼ਰੂਰ ਧਿਆਨ ਰੱਖੋ ਜੀ, ਕਿਉਂਕਿ ਇਹ ਇੱਕ ਉਹੀ ਰੀਤ ਹੈ ਜੋ ਸਾਨੂੰ ਕਿਸੇ ਮਾੜੇ ਸਮੇਂ ਤੋਂ ਸੁਰੱਖਿਅਤ ਰੱਖ ਸਕਦੀ ਹੈ। ਅਗਰ ਅਸੀਂ ਇਸ ਨੂੰ ਨੀਯਤ ਬਣਾ ਲਵਾਂਗੇ ਆਪਣਾ, ਤੇ ਫਿਰ ਸਾਡਾ ਇਲਾਕਾ, ਸਾਡਾ ਸ਼ਹਿਰ, ਸੂਬਾ ਤੇ ਮੁਲਕ ਸੁਰੱਖਿਅਤ ਹੋ ਜਾਵੇਗਾ। ਮੈਨੂੰ ਯਕੀਨ ਹੈ, ਇਸ ਗੱਲ ਦਾ ਮੈਂ ਪੂਰਨ ਯਕੀਨ ਰੱਖਦਾ ਹਾਂ। ਸੋ ਆਓ ਆਪਣੇ ਸਿਟੀਜ਼ਨ ਹੋਣ ਦਾ ਜ਼ਿੰਮੇਵਾਰਾਨਾ ਰੋਲ ਅਦਾ ਕਰੀਏ, ਆਪਣਾ ਇਲਾਕਾ, ਆਪਣਾ ਸ਼ਹਿਰ, ਸੂਬਾ ਤੇ ਦੇਸ਼ ਸੁਰੱਖਿਅਤ ਕਰੀਏ। ਬਹੁਤ ਕੁਝ ਅਸੀਂ ਆਪਣੇ ਅੱਖੀਂ ਦੇਖਿਆ, ਹੰਢਾਇਆ ਹੈ, ਬੜਾ ਕੁਝ ਸਾਡੇ ਆਸ ਪਾਸ ਵਾਪਰ ਰਿਹਾ। ਬਸ ਇੱਕ ਜ਼ਿੰਮੇਵਾਰੀ ਥੋੜੀ ਜਿਹੀ ਆਪਾਂ ਵੀ ਨਿਭਾ ਕੇ ਦੇਖੀਏ, ਹੋ ਸਕਦਾ ਸ਼ਾਇਦ ਅਸੀਂ ਇਸ ਸਾਰੇ ਤੋਂ ਬਿਹਤਰ ਸੁਰੱਖਿਅਤ ਹੋ ਕੇ ਨਿਭ ਸਕੀਏ। ਪ੍ਰੋਗਰਾਮ ਅਗਲੇ 55-56 ਮਿੰਟ ਤੁਹਾਡੀ ਨਜ਼ਰ ਕਰਨਾ ਹੈ। ਬਹੁਤ ਸਾਰੀਆਂ ਖ਼ਬਰਾਂ ਨੇ, ਬਹੁਤ ਸਾਰੇ ਸਪਾਂਸਰ ਦੇ ਸੰਦੇਸ਼ ਨੇ, ਗੱਲਾਂ ਬਾਤਾਂ ਤੁਹਾਡੀ ਨਜ਼ਰ ਕਰਾਂਗੇ, ਆਪਣੇ ਮੁਲਕ ਦੀ ਗੱਲਬਾਤ ਤੇ ਭਾਰਤ ਦੀ ਗੱਲਬਾਤ ਵੀ ਜ਼ਰੂਰ ਕਰਾਂਗੇ। ਅੱਜ ਕਰਨੀ ਬਣਦੀ ਹੈ ਜੀ, ਉੱਥੇ ਜੋ ਇਸ ਵੇਲੇ ਨੌਜਵਾਨੀ ਸੰਘਰਸ਼ ਦੇ ਵਿੱਚ ਕੁੱਦ ਪਈ ਹੈ, ਜੇਕਰ ਉਨ੍ਹਾਂ ਦਾ ਜ਼ਿਕਰ ਨਾ ਕਰੀਏ ਤੇ ਫਿਰ ਚੰਗਾ ਨਹੀਂ ਲੱਗਦਾ। ਗੱਲਬਾਤ ਉਨ੍ਹਾਂ ਦੀ ਵੀ ਕਰਾਂਗੇ। ਪ੍ਰੋਗਰਾਮ ਨੂੰ ਤੁਸੀਂ ਅਗਰ ਸੁਣਦੇ ਹੋ ਤੇ ਸਾਡੇ ਵਿੱਚ ਸ਼ਾਮਲ ਹੋਣਾ ਤਾਂ ਨੰਬਰ ਹੈ 905-813-1320, 905-813-1320, 905-813-1320। ਮੈਂ ਫਿਰ ਜਾਣਕਾਰੀ ਦੇ ਦਿਆਂ, ਬਹੁਤ ਸਾਰੇ ਸਾਡੇ ਸਪਾਂਸਰ ਜਿਹੜੇ ਸਾਨੂੰ 1320 ਤੋਂ ਵਾਪਸ ਦੂਸਰੀ ਫ੍ਰੀਕੁਐਂਸੀ ਤੇ ਜਾਣ ਤੋਂ ਬਾਅਦ ਸਾਡਾ ਨੰਬਰ ਸੀਗਾ ਜਿਹੜਾ, ਉਹ ਫਿਰ ਅਸੀਂ ਇਸ ਅਕਤੂਬਰ 3 ਤੋਂ ਅਸੀਂ ਇਧਰ ਆ ਗਏ ਹਾਂ, ਤੇ ਇਸ ਦਰਮਿਆਨ ਜਿਹੜਾ ਸਾਡਾ ਨੰਬਰ ਬਦਲ ਗਿਆ ਹੈ। ਹਾਂ, ਅਸੀਂ ਰੇਡੀਓ ਦੇ ਉੱਤੇ ਹਾਂ, 1320 ਤੋਂ 1350 ਤੇ ਗਏ ਤੇ 1350 ਤੋਂ ਵਾਪਸ ਸਾਡੀ ਘਰ ਵਾਪਸੀ ਹੋ ਗਈ ਹੈ 3 ਅਕਤੂਬਰ ਤੋਂ, ਤੇ ਨੰਬਰ ਸਿਰਫ ਇੰਨਾ ਕੁ ਫਰਕ ਪਿਆ ਕਿ 905-813-1320 ਤੁਸੀਂ ਸਾਨੂੰ ਡਾਇਲ ਕਰ ਸਕਦੇ ਹੋ। ਹੁਣ ਇਸ ਦੇ ਵਿੱਚ ਇੱਕ ਐਡੀਸ਼ਨ ਜਿਹੜੀ ਹੈ ਬਿਹਤਰੀਨ, ਉਹ ਇਹ ਹੋ ਗਈ ਹੈ ਜੀ ਕਿ ਸਾਨੂੰ ਤੁਸੀਂ ਰੰਗਲਾ ਪੰਜਾਬ IPTV ਦੇ ਜ਼ਰੀਏ ਵੀ ਦੇਖ ਸਕਦੇ ਹੋ। ਅਗਰ ਤੁਹਾਡੇ ਘਰੇ IPTV ਬਾਕਸ ਲੱਗੇ ਨੇ, ਵੈਸੇ ਮੈਂ ਬੇਨਤੀ ਕਰੂੰਗਾ ਕਿ ਰੰਗਲਾ ਪੰਜਾਬ ਵਾਲੇ ਵੀ IPTV ਬਾਕਸ ਦਿੰਦੇ ਨੇ, ਕਿ ਬਹੁਤ ਕਮਾਲ ਦੀ ਕੁਆਲਿਟੀ ਹੈ 4K। ਮੈਂ ਇਹ ਜਾਣਕਾਰੀ ਲੈ ਕੇ ਤੁਹਾਨੂੰ ਇਨ੍ਹਾਂ ਦਾ ਨੰਬਰ ਵੀ ਦੇ ਦਿਆਂਗਾ ਛੇਤੀ ਤੋਂ ਛੇਤੀ, ਤੇ ਉਹ IPTV ਆਪਣੇ ਘਰਾਂ ਦੇ ਵਿੱਚ ਜ਼ਰੂਰ ਲਾਓ। ਉਹਦੇ ਚ ਇੱਕ ਹੈ ਕਿ ਉਹ ਤੁਹਾਨੂੰ ਸਾਲ ਦੀ ਥਾਂ ਤੇ 13 ਮਹੀਨੇ ਦਿੰਦੇ ਨੇ, ਤੇ ਪੈਸੇ ਬਿਲਕੁਲ ਵਾਜਬ ਨੇਗੇ ਤੇ ਕੁਆਲਿਟੀ ਟਾਪ ਕਲਾਸ। ਬ੍ਰੇਕ ਤੋਂ ਬਾਅਦ ਮੈਂ ਇਹ ਜਾਣਕਾਰੀ ਵੀ ਤੁਹਾਡੀ ਨਜ਼ਰ ਕਰ ਦਿਆਂਗਾ, ਕਿਉਂਕਿ ਮੈਂ ਤੇ ਆਪਣੇ ਕੋਲ ਗੱਲ ਜੋੜ ਦਿੱਤੀ, ਹਾਲਾਂਕਿ ਮੈਨੂੰ ਪਤਾ ਨਹੀਂ ਸੀ ਓਨੈਸਟਲੀ। ਤੇ ਲਓ ਜੀ, ਹਾਸਾ ਸੁਣ ਲਿਆ ਤੁਸੀਂ, ਹਾਸਾ ਕਿਹਦਾ ਆਇਆ? ਪਰਮਜੀਤ ਵਿਰਦੀ ਹੋਣਾ ਦਾ, ਤੇ ਇਹਨਾਂ ਨੂੰ ਵੀ ਸਵਾਗਤ ਕਰ ਦਿੰਦੇ ਹਾਂ ਤਾਂ ਕਿ IPTV ਦੀ ਗੱਲਬਾਤ ਇਹ ਵੀ ਮੇਰੀ ਸੁਣ ਲੈਣ। ਜਨਾਬ, ਤੁਹਾਡਾ ਤੁਹਾਡੇ ਰੇਡੀਓ ਚ ਸਵਾਗਤ ਜੀ ਆਇਆਂ ਨੂੰ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਬਹੁਤ ਬਹੁਤ ਪਿਆਰ ਭਰੀ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ। ਹਾਈਵੇ 410 ਦੇ ਵਿੱਚ ਪੰਗਾ ਹੋਣ ਕਰਕੇ ਜੀ ਮੈਂ ਲੇਟ ਹੋ ਗਿਆ, ਥੋੜਾ ਜਿਹਾ ਮਾਫੀ ਚਾਹੁੰਦੇ ਇਸ ਗੱਲ ਦੀ। ਤੇ ਹਾਈਵੇ 410 ਦਾ ਆਪਾਂ ਨੂੰ ਪਤਾ ਹੀ ਹੈ ਜੀ, ਵੈਸੇ ਬਹੁਤੀ ਕਹਿਣ ਦੀ ਲੋੜ ਨਹੀਂ, ਜਿਹੜਾ
0: ਮੈਂ ਸਫਾਈ ਨਹੀਂ ਮੰਗੀ ਤੁਹਾਡੇ ਤੋਂ,
1: ਸਫਾਈ ਦੀ ਲੋੜ ਨਹੀਂ ਜੀ, ਸਫਾਈ ਵਾਲੀ ਕੋਈ ਮਸਲਾ ਨਹੀਂ ਹੈ।
0: ਹੁਣ ਮੇਰਾ ਚਿਹਰਾ ਲੋਕ ਦੇਖ ਰਹੇ ਨੇ ਸਾਡੇ ਸਰੋਤ ਤੇ,
1: ਜਿਹੜੇ ਹਾਈਵੇ 10 ਦੇ ਉੱਤੇ ਹੁਣ ਆ ਰਹੇ ਲੋਕ ਜੀ, ਮੇਅ ਫੀਡ ਤੋਂ ਜਿਹੜੇ ਚੜ੍ਹਦੇ ਆ ਜਾਂ ਸੈਂਡਲਵੁੱਡ ਤੋਂ ਚੜ੍ਹਦੇ ਆ, ਉਹਨਾਂ ਨੂੰ ਪਤਾ ਜੀ ਵੀ ਉੱਥੇ ਕੀ ਹੋਇਆ ਹੋਇਆ। ਤੇ
0: ਐਨੀਵੇ,
1: ਹਾਂ ਜੀ, ਜਿਹੜੀ ਇੱਕ ਗੱਲ ਕਰਦੇ ਸੀਗੇ ਜੀ, ਮੈਂ ਨਾਲ ਜੋੜਦੇ ਆ, ਜਿਹੜੀ ਗੱਲ ਕਰ ਰਹੇ ਸੀ IP ਬਾਕਸ ਦੀ ਜੀ, IP ਬਾਕਸ ਮੇਰੇ ਘਰੇ ਲੱਗਿਆ ਹੋਇਆ ਉਹਨਾਂ ਦਾ ਜੀ, ਤੇ ਮੈਂ ਗਵਾਹ ਹਾਂ ਜੀ ਇਸ ਗੱਲ ਦਾ, ਮੈਂ ਇਸ ਗੱਲ ਦੀ ਸ਼ਾਦ ਵੀ ਭਰਦਾ ਵੀ ਵਾਕਈ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਜੀ, ਜੋ ਕੁਛ ਇਹ ਜੋ
0: ਅਸੀਂ ਕਮਿਸ਼ਨ ਨਹੀਂ ਦੇਣਾ,
1: ਕਮਿਸ਼ਨ ਕੁਸ਼ਨ ਤਾਂ ਅਸੀਂ ਲੈ ਲਾਂਗੇ ਆਪੇ ਜੀ, ਕੋਈ ਗੱਲ ਨਹੀਂ। ਤੇ ਪਰ ਜਿੱਦਾਂ ਦੀ ਇਹ ਕਾਰਵਾਈ, ਜਿੱਦਾਂ ਦਾ ਇਹ ਸਰਵਿਸ ਦੇ ਰਿਹਾ ਜੀ, ਵਾਕਈ ਵੰਡਰਫੁਲ ਹੈ, ਕੋਈ ਕਿੰਤੂ ਪਰੰਤੂ ਵਾਲੀ ਗੱਲ ਨਹੀਂ। ਤੇ ਉਹਦੇ ਤੇ ਤੁਸੀਂ ਜਦੋਂ ਪੰਜਾਬੀ ਵਾਲੇ ਚੈਨਲ ਚਲਾਉਣੇ ਜੀ, ਪੰਜਾਬੀ ਵਾਲੇ ਚੈਨਲਾਂ ਦੇ ਵਿੱਚ ਇਹਨਾਂ ਵਾਲਾ ਜਿਹੜਾ ਬਾਕਸ ਹੈ ਜੀ, ਉਹ ਤੇ ਨੰਬਰ ਹੈਗਾ 2928, ਇਹ ਵੀ ਦੱਸ ਦਿੰਦਾ ਜੀ ਮੈਂ, 2928 ਨੰਬਰ ਹੈ ਜੀ, 2928 ਨੰਬਰ ਤੁਸੀਂ ਖ਼ਬਰਾਂ ਹੋਰ ਵੀ ਕਿਤੇ 2928 ਨੰਬਰ ਪਾ ਲਓ ਤੇ ਤੁਹਾਡੇ ਸਾਡਾ ਰੇਡੀਓ ਪ੍ਰੋਗਰਾਮ ਚੱਲ ਪੈਣਾ ਉੱਥੇ, ਨਾਲ ਤੁਸੀਂ ਸਾਨੂੰ ਦੇਖੋਗੇ ਵੀ, ਨਾਲ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਤੇ ਬਹਿ ਜਾ ਜੀ,
0: ਇਸ ਵੇਲੇ ਤੁਸੀਂ ਸਾਨੂੰ ਦੇਖ ਰਹੇ ਹੋ, ਸਾਡਾ ਫੇਸਬੁੱਕ ਪੇਜ ਹੈ ਸੁਰਖਾਬ ਰੇਡੀਓ, ਸੁਰਖਾਬ ਰੇਡੀਓ ਤੇ ਵੀ ਲਾਈਵ ਹੋ ਰਿਹਾ, ਰੰਗਲਾ ਪੰਜਾਬ IPTV ਤੇ ਵੀ ਹੋ ਰਿਹਾ, ਤੇ ਜਿਹੜੇ ਮੇਰੇ ਵੀਰ ਭਰਾ ਇਸ ਵੇਲੇ ਗੱਡੀਆਂ ਦੇ ਵਿਚ ਨੇ ਉਹ 1320 AM ਡਾਇਲ ਕਰਕੇ ਉਸ ਨੂੰ ਸੁਣ ਸਕਦੇ ਨੇ ਆਪਣੀਆਂ ਕਾਰਾਂ ਦੇ ਵਿਚ ਟਰੱਕਾਂ ਦੇ ਵਿਚ ਦੂਰ ਦੁਰਾਡੇ ਅਗਰ ਤੁਸੀਂ ਘੁੰਮ ਰਹੇ ਹੋ ਤੇ ਕੈਨੇਡਾ ਦਾ ਨੰਬਰ ਹੈ ਫੋਨ ਦੇ ਜ਼ਰੀਏ ਅਗਰ ਰੇਡੀਓ ਸੁਣਨਾ ਹੈ 647-910-1320 6479101320 ਤੇ US ਦੇ ਵਿਚ ਅਗਰ ਗਏ ਹੋਏ ਹੋ ਜਾਂ ਤੁਹਾਡੇ ਰਿਸ਼ਤੇਦਾਰ ਭਰਾ ਸੱਜਣ ਉੱਥੇ ਰਹਿੰਦੇ ਨੇ ਅਗਰ ਉਹ ਸਾਨੂੰ ਮਾਨਣਾ ਚਾਹੁੰਦੇ ਨੇ ਤੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਉਹ US ਦੇ ਵਿਚ ਇੱਕ ਨੰਬਰ ਡਾਇਲ ਕਰ ਸਕਦੇ ਨੇ 641-741-1919 641-741-1919 641-741-1919 ਤੇ ਤੁਸੀਂ ਨੰਬਰ ਡਾਇਲ ਕਰਕੇ US ਦੇ ਵਿਚ ਇਸ ਪ੍ਰੋਗਰਾਮ ਨੂੰ ਆਵਾਜ਼ ਦੇ ਜ਼ਰੀਏ ਰੇਡੀਓ ਦੇ ਜ਼ਰੀਏ ਸੁਣ ਸਕਦੇ ਹੋ ਫੋਨ ਦੇ ਜ਼ਰੀਏ ਸੁਣ ਸਕਦੇ ਹੋ CJMR 1320 ਵਾਇਸ ਆਫ਼ ਦਾ ਸਿਟੀ ਇਹਦੀ ਐਪ ਵੀ ਹੈ ਐਪ ਡਾਊਨਲੋਡ ਕਰ ਲਓ ਤੁਸੀਂ ਇਹਦੇ ਚ ਸਾਡੇ ਪ੍ਰੋਗਰਾਮ ਐਪ ਦੇ ਜ਼ਰੀਏ ਵੀ ਸੁਣ ਸਕਦੇ ਹੋ ਈਵਨ ਤੁਸੀਂ ਇਸ ਐਪ ਦੇ ਜ਼ਰੀਏ ਪੁਰਾਣੀਆਂ ਰਿਕਾਰਡਿੰਗਸ ਵੀ ਜਿਹੜੀਆਂ ਨੇ ਸੁਣ ਸਕਦੇ ਹੋ ਪ੍ਰੋਗਰਾਮ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇ ਦਿਆਂ ਜੀ ਅੱਜ ਪਲੇ ਹੋ ਰਿਹਾ ਜੱਸੂ ਪੁੱਤ ਰੋਜ਼ ਥੀਏਟਰ ਬਰੈਂਪਟਨ ਦੇ ਵਿਚ ਥੀਏਟਰ ਲਾਈਨ 1 ਥੀਏਟਰ ਲਾਈਨ ਜੱਸੂ ਪੁੱਤ ਪਲੇ ਹੈਗਾ ਜੀ ਇਹ ਲਿਖਿਆ ਹੋਇਆ ਪਾਲੀ ਭੁਪਿੰਦਰ ਹੋਣਾ ਦਾ ਪਲੇ ਰਾਈਟ ਨੇ ਤੇ ਇਹਦੇ ਡਾਇਰੈਕਟਰ ਵੀ ਨੇ ਤੇ ਇਸ ਦੇ ਮਿਊਜ਼ਿਕ ਐਂਡ ਕੋ ਡਾਇਰੈਕਟਰ ਨੇ ਨਵਜੋਤ ਸਿੰਘ ਨਰੂਲਾ ਰੋਜ਼ ਥੀਏਟਰ ਦੇ ਵਿਚ ਇਹ ਹੋਣਾ ਜੀ ਤੇ ਇਹਦੇ ਲਈ ਅਗਰ ਤੁਸੀਂ ਚਾਹੁੰਦੇ ਹੋ ਤੇ ਬਲਜਿੰਦਰ ਲੇਹਲਣਾ ਜੀ ਨੂੰ ਤੁਸੀਂ ਜਿਹੜੀ ਹੈਗੀ ਆ ਉਹ ਕਾਲ ਕਰ ਸਕਦੇ ਹੋ ਬਲਜਿੰਦਰ ਲੇਹਲਣਾ ਜੀ ਨੂੰ ਕਾਲ ਕਰਕੇ ਟਿਕਟ ਤੁਸੀਂ ਲੈ ਸਕਦੇ ਹੋ ਜਾਂ ਫਿਰ ਜੇ ਕੋਈ ਹੱਲ ਹੋਰ ਨਹੀਂ ਪਹੁੰਚਦਾ ਤੇ ਫਿਰ ਤੁਸੀਂ 4 ਵਜੇ ਅੱਜ ਡੋਰ ਖੁੱਲ ਜਾਣੇ ਨੇ ਰੋਜ਼ ਥੀਏਟਰ ਦੇ ਉਸ ਤੋਂ ਪਹਿਲਾਂ ਉੱਥੇ ਪਹੁੰਚ ਕੇ ਤੁਸੀਂ ਟਿਕਟਸ ਬਾਏ ਕਰ ਸਕਦੇ ਹੋ ਬੜੀ ਕਮਾਲ ਦੀ ਸਟੋਰੀ ਹੈ ਇੱਕ ਬੱਚੀ ਦੀ ਸਟੋਰੀ ਹੈ ਜਿਹੜੀ ਉਰੇ ਆਉਂਦੀ ਹੈ ਨਾ ਔਰਤ ਬਣ ਸਕੀ ਨਾ ਉਹ ਮਤਲਬ ਲੜਕੀ ਬਣ ਕੇ ਜੀ ਸਕੀ ਬਸ ਉਹ ਆਪਣੀ ਸੰਘਰਸ਼ ਦੇ ਵਿਚ ਆਪਣੇ ਆਪ ਦੇ ਵਿਚ ਉਹ ਇੰਨੀ ਉਲਝ ਗਈ ਕਿ ਉਸ ਦੀ ਜੀਵਨ ਦੀ ਤਰੱਕੀ ਦੀ ਇੱਕ ਕਹਾਣੀ ਜਿਹੜੀ ਹੈਗੀ ਹੈ ਜੱਸੂ ਪੁੱਤ ਦੇ ਨਾਂ ਹੇਠ ਪਾਲੀ ਭੁਪਿੰਦਰ ਉਹਨਾਂ ਨੇ ਲਿਖੀ ਹੈ ਤੇ ਖੁਸ਼ਕਿਸਮਤੀ ਹੈ ਕਿ ਅੱਜ ਇਹ ਪਲੇ ਜਿਹੜਾ ਰੋਜ਼ ਥੀਏਟਰ ਦੇ ਵਿਚ ਹੋ ਰਿਹਾ ਅਸੀਂ ਹਮੇਸ਼ਾ ਹੀ ਹਰ ਸਾਹਿਤਕ ਗਤੀਵਿਧੀ ਔਰ ਕੋਈ ਰੰਗਮੰਚ ਦੀ ਗਤੀਵਿਧੀ ਜਿਹੜੀ ਹੈਗੀ ਹੈ ਉਸ ਨੂੰ ਪ੍ਰਮੋਟ ਕਰਨ ਦੇ ਵਿਚ ਕੋਈ ਮੌਕਾ ਗਵਾਉਂਦੇ ਨਹੀਂ ਪਹਿਲਾਂ ਤੁਸੀਂ ਇੱਕ ਲੜਕੀ ਪਾਂਚ ਦੀਵਾਨੇ ਨੂੰ ਬੜਾ ਪਿਆਰ ਦਿੱਤਾ ਬਹੁਤ ਬਹੁਤ ਸ਼ੁਕਰੀਆ ਹੁਣ ਅਸੀਂ ਇਸ ਦੀ ਤਾਕੀਦ ਕਰਦੇ ਹਾਂ ਕਿ ਇਸ ਪਲੇ ਨੂੰ ਤੁਸੀਂ ਦੇਖਣ ਉੱਥੇ ਆਓਗੇ
1: ਤੇ ਇਹਦੇ ਨਾਲ ਮੈਂ ਇੱਕ ਗੱਲ ਹੋਰ ਜੋੜਦੇ ਹਾਂ ਜੀ ਬਲਜਿੰਦਰ ਲੇਹਲਣਾ ਜੀ ਨਾਲ ਸਵੇਰੇ ਮੇਰੀ ਗੱਲ ਹੋਈ ਸੀ ਅੱਜ ਉਨ੍ਹਾਂ ਨੇ ਇਕਾਨਮੀ ਨੂੰ ਮੁੱਖ ਰੱਖਦੇ ਹੋਏ ਜੀ ਜੋ ਕੁਛ ਬਾਹਰ ਹਾਲਾਤ ਹੈਗੇ ਆ ਤੇ ਉਹ ਐਕਤੀ ਗੱਲ ਬੜਾ ਹਾਸੇ ਵਾਲੀ ਗੱਲ ਹੋ ਗਈ ਜੀ ਵੈਸੇ ਉਹ ਕਹਿੰਦੇ ਵੀ ਜਦੋਂ ਅੱਜ ਤੋਂ 30 ਸਾਲ ਪਹਿਲਾਂ ਉਨ੍ਹਾਂ ਨੇ ਜਦੋਂ ਥੀਏਟਰ ਸ਼ੁਰੂ ਕੀਤਾ ਸੀ ਉਦੋਂ ਵੀ ਕਹਿੰਦੇ ਹੁੰਦੇ ਜੀ ਘਰਾਂ ਦੀ ਕੀਮਤਾਂ ਹੁੰਦੀਆਂ ਕੋਈ 1.5 ਲੱਖ ਦਾ ਮਿਲ ਗਿਆ 2 ਲੱਖ ਦਾ ਮਿਲ ਗਿਆ ਕੋਈ 3 ਲੱਖ ਦਾ ਹੋ ਗਿਆ ਤਾਂ ਰੌਲਾ ਪੈ ਜਾਂਦਾ ਸੀ ਜੀ ਹੁਣ ਉਹ ਘਰ ਹੈਗੇ ਮਿਲਣ ਦੇ ਤੇ ਇਹਨਾਂ ਨੇ ਜਿਹੜੀ ਇਹ ਨਾਟਕ ਦੇਖਣ ਵਾਸਤੇ ਲੋਕਾਂ ਨੂੰ ਸਹੂਲਤ ਦਿੱਤੀ ਹੈ ਟਿਕਟ ਇਹਨਾਂ ਨੇ ਅੱਜ ਵੀ $10 ਰੱਖੀ ਹੈ ਜੀ ਉਦੋਂ 30 ਸਾਲ ਪਹਿਲਾਂ ਵੀ $10 ਸੀ
2: ਕਿਆ ਬਾਤ ਹੈ
1: ਤੇ ਥੋੜੀਆਂ ਟਿਕਟਾਂ ਹਾਲੇ ਹੈਗੀਆਂ ਜੀ ਤੇ ਜੇ ਕੋਈ ਉੱਥੇ ਕਾਊਂਟਰ ਤੇ ਜਾ ਕੇ ਵੀ ਉੱਥੇ ਥੀਏਟਰ ਜਾ ਕੇ ਵੀ ਟਿਕਟ ਬਾਏ ਕਰਨੀ ਚਾਹੁੰਦਾ ਤੇ ਤਾਂ ਵੀ ਬਾਏ ਕੀਤੀ ਜਾ ਸਕਦੀ ਹੈ ਤੇ ਜੇ ਤੁਸੀਂ ਟਿਕਟਾਂ ਆਪਣੀ ਰਾਖਵੇ ਰੱਖਣੀਆਂ ਉੱਥੇ ਤੁਸੀਂ ਕਹਿੰਦੇ ਵੀ ਭਾਈ ਮੌਕੇ ਸਾਡੀਆਂ ਲਿਫਾਫੇ 'ਚ ਪਈਆਂ ਹੋਣ ਤੇ ਬਲਜਿੰਦਰ ਲੇਹਲਣਾ ਜੀ ਨੂੰ ਕਾਲ ਕਰ ਲਓ ਟਿਕਟਾਂ ਆਪਦੀ ਕਰਾ ਦਿਓ ਬੁੱਕ ਉੱਥੇ ਫੜਾਓ ਪੈਸੇ ਤੇ ਟਿਕਟਾਂ ਤੁਹਾਨੂੰ ਮਿਲ ਜਾਣਗੀਆਂ
2: 4076-1557-1555
0: ਖਬਰਾਂ ਵੱਲ ਵਧਦੇ ਹਾਂ ਉਸ ਤੋਂ ਪਹਿਲਾਂ ਆਪ ਜੀ ਨੂੰ ਇੱਕ ਚੇਤਾਵਨੀ ਦੇਵਾਂਗੇ ਬਹੁਤ ਜ਼ਰੂਰੀ ਹੈ ਇਹ ਕਿਉਂਕਿ ਸਮੇਂ ਸਮੇਂ ਸਿਰ ਸਾਡੇ ਕੋਲ ਜੋ ਕੁਛ ਆਉਂਦਾ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਅਪੀਲ ਪੁਲਿਸ ਵੱਲੋਂ ਬਰੈਂਪਟਨ ਦੇ ਵਿਚ ਕੁਝ ਲੋਕ ਫੜੇ ਗਏ ਨੇਗੇ ਜਿਨ੍ਹਾਂ ਦਾ ਇੱਕ ਕਰਤਾ ਧਰਤਾ ਫੜਿਆ ਗਿਆ ਜੀ ਜੋ ਕਿ ਕਥਿਤ ਤੌਰ ਤੇ ਲਾਇਸੈਂਸ ਸ਼ੁਦਾ ਇਲੈਕਟ੍ਰੀਕਲ ਠੇਕੇਦਾਰ ਵਜੋਂ ਪੇਸ਼ ਹੁੰਦਾ ਤੇ ਓਨਟੈਰੀਓ ਵਿਚ ਉਨ੍ਹਾਂ ਇਸ ਦੀ ਟੀਮ ਹੈ ਜੀ ਇਹਦੇ ਵਿਚ 2-3 ਹੋਰ ਬੰਦੇ ਨੇਗੇ ਤੇ ਜੋ ਕੰਮ ਉਹ ਕਰਦੇ ਨੇ ਉਹ ਬਿਲਕੁਲ ਹੀ ਨਾਨ ਕੋਡਸ ਦੇ ਅਕੋਰਡਿੰਗ ਕਰਦੇ ਨੇ ਮਤਲਬ ਕਹਿਣ ਨੂੰ ਤਾਂ ਕਹਿਣਗੇ ਜੀ ਅਸੀਂ ਅਕੋਰਡਿੰਗ ਟੂ ਇਲੈਕਟ੍ਰੀਕਲ ਸੇਫਟੀ ਕਰਦੇ ਹਾਂ ਪਰ ਉਹ ਬਿਲਕੁਲ ਹੀ ਗਲਤ ਕੰਮ ਕਰ ਰਹੇ ਨੇ ਔਰ ਪੈਸੇ ਲੈ ਕੇ ਤੁਹਾਨੂੰ ਠੱਗਦੇ ਨੇ ਬਾਅਦ ਦੇ ਵਿਚ ਜਦੋਂ ਉਸ ਦੀ ਇਨਵੈਸਟੀਗੇਸ਼ਨ ਹੋਈ ਹੈ ਪਤਾ ਲੱਗਿਆ ਜਿੰਨਾ ਕੰਮ ਉਨ੍ਹਾਂ ਨੇ ਕੀਤਾ ਇਲੈਕਟ੍ਰੀਕਲ ਸੇਫਟੀ ਤੋਂ ਬਿਲਕੁਲ ਹੀ ਕੋਹਾਂ ਦੂਰ ਹੈਗਾ ਸੋ ਪੁਲਿਸ ਦਾ ਕਹਿਣਾ ਕਿ ਇਲੈਕਟ੍ਰੀਕਲ ਸੇਫਟੀ ਅਥਾਰਟੀ ਦੁਆਰਾ ਅਧਿਕਾਰੀਆਂ ਨਾਲ ਦੋ ਕੰਪਨੀਆਂ ਬਾਰੇ ਸੰਪਰਕ ਕਰਨ ਤੋਂ ਬਾਅਦ ਜਾਂਚ ਜਿਸ ਨੂੰ ਪ੍ਰੋਜੈਕਟ ਸਰਕਟ ਬ੍ਰੇਕਰ ਕਿਹਾ ਗਿਆ ਸੀਗਾ ਇਹ ਮਈ ਚ ਸ਼ੁਰੂ ਕੀਤੀ ਗਈ ਸੀ ਜੋ ਕਥਿਤ ਤੌਰ ਤੇ ਸੂਬਾਈ ਲਾਇਸੈਂਸਿੰਗ ਅਤੇ ਸੁਰੱਖਿਆ ਜ਼ਰੂਰਤਾਂ ਦੀ ਪਾਲਣਾ ਕਰਨ ਵਿਚ ਅਸਫਲ ਰਹੀਆਂ ਨੇ ਉਹ ਦੋਨੋ ਕੰਪਨੀਆਂ ਬਿਜਲੀ ਸੇਵਾਵਾਂ ਪ੍ਰਦਾਨ ਕਰਦੀਆਂ ਸੀਗੀਆਂ ਤੇ ਉਹ ਕੰਪਨੀਆਂ ਦਾ ਨਾਂ ਜਿਹੜਾ ਹੈਗਾ ਜੀ ਇੱਕ ਤਾਂ ਹੈ ਸਟ੍ਰੈਕ ਹੋਲਡਿੰਗਸ ਇੰਕ ਦੂਸਰੀ ਹੈ ਰਾਈਟਰ ਹੋਲਡਿੰਗਸ ਇੰਕ ਇਹ ਇਕੋ ਸ਼ੱਕੀ ਵੱਲੋਂ ਚਲਾਈਆਂ ਜਾ ਰਹੀਆਂ ਸੀ ਸੋ ਸਾਡੀ ਬੇਨਤੀ ਤੁਹਾਨੂੰ ਇਹ ਹੈ ਕਿ ਕੰਮ ਆਪਾਂ ਕਰਾਉਣਾ ਹੁੰਦਾ ਹਰ ਕੋਈ ਚਾਹੁੰਦਾ ਹੈ ਕਿ ਸਾਡਾ ਕੰਮ ਸਸਤਾ ਹੋ ਜਾਵੇ ਤੇ ਆਪਾਂ ਚਾਹੁੰਦੇ ਹਾਂ ਵਧੀਆ ਵੀ ਹੋ ਜਾਵੇ, ਪਰ ਅਸੀਂ ਸਸਤੇ ਦੇ ਵਿੱਚ ਜਿਸ ਬੰਦੇ ਨੂੰ ਵੀ ਕੰਮ ਦਿੰਦੇ ਹਾਂ ਉਸ ਦੀ ਅਥੈਂਟਿਸਿਟੀ, ਉਸ ਦੀ ਕ੍ਰੈਡੀਬਿਲਿਟੀ ਨਹੀਂ ਦੇਖਦੇ। ਸੋ ਪਲੀਜ਼, ਕੱਲ ਨੂੰ ਸਸਤੇ ਦੇ ਚੱਕਰ ਦੇ ਵਿੱਚ ਆਪਾਂ ਸਾਰਾ ਕੁਝ ਨੁਕਸਾਨ ਕਰਾ ਬੈਠੀਏ, ਸਿਟੀ ਵੱਲੋਂ ਫਿਰ ਸਾਨੂੰ ਅੱਗੇ ਪੈਨਲ ਪੈਨਲਟੀਜ਼ ਤੇ ਹੁਣ ਹੋਰ ਤਰ੍ਹਾਂ ਦੀਆਂ ਲਾਉਂਦੇ ਆ, ਉਹਦੀ ਅਗਲੀ ਗੱਲ ਮੈਂ ਕਰਾਂਗਾ। ਕਿਤੇ ਇਹ ਨਾ ਹੋਵੇ ਕਿ ਪੈਨਲ ਅਪਗ੍ਰੇਡ ਕਰਾਉਂਦੇ ਆ ਕਿਸੇ ਅਣਜਾਣ ਬੰਦੇ ਤੋਂ ਕਰਾ ਬੈਠੀਏ ਤੇ ਮੁੜ ਕੇ ਜਿੱਥੇ 500,000 ਬਚਾਉਣਾ ਹੋਵੇ ਤੇ ਉਹਦੇ ਚ ਕਈ ਹਜ਼ਾਰਾਂ ਦਾ ਨੁਕਸਾਨ ਪੈਨਲਟੀ ਦੇ ਰੂਪ ਦੇ ਵਿੱਚ ਆਪਾਂ ਸਿਟੀ ਤੋਂ ਜੁਰਮਾਨਾ ਲਗਵਾ ਬੈਠੀਏ, ਉਹ ਬਿਲਕੁਲ ਠੀਕ ਨਹੀਂ ਹੈ। ਮਾੜੀ ਕੁਆਲਿਟੀ ਦੀਆਂ ਤਾਰਾਂ ਪਾ ਦੇਵੇ ਅਗਲਾ, ਮਾੜੀ ਕੁਆਲਿਟੀ ਜਾਂ ਕਨੈਕਸ਼ਨਸ ਜਿਹੜੇ ਨੇਗੇ ਉਹ ਅਥੈਂਟੀਕੇਟਡ ਨਾ ਹੋਣ ਐਜ਼ ਪਰ ਜਿਹੜੀ ਹੈਗੀ ਹੈ ਇੱਥੋਂ ਦੀ ਜਿਹੜੀ ਇਲੈਕਟ੍ਰੀਕਲ ਸੇਫਟੀ ਅਥਾਰਟੀ ਹੈਗੀ ਹੈ। ਸੋ ਇਸ ਕਰਕੇ ਜੀ ਇਹੋ ਜਿਹੇ ਲੋਕਾਂ ਤੋਂ ਜ਼ਰੂਰ ਬਚੋ। ਮਾਰਕੀਟ ਦੇ ਵਿੱਚ ਬਹੁਤ ਸਾਰੇ ਕੰਟਰੈਕਟਰਸ ਕੰਮ ਕਰਦੇ ਨੇ, ਕੋਸ਼ਿਸ਼ ਕਰੋ ਜਦੋਂ ਵੀ ਕਿਸੇ ਕੰਟਰੈਕਟਰ ਨਾਲ ਗੱਲ ਕਰਨੀ ਹੈ ਉਹਨਾਂ ਦਾ ਲਾਇਸੈਂਸ ਜ਼ਰੂਰ ਚੈੱਕ ਕਰ ਲਿਆ ਜਾਵੇ ਤੇ ਹੋ ਸਕੇ ਜੇ ਉਹਦੀ ਅਥੈਂਟੀਸਿਟੀ ਹੋ ਸਕੇ ਉਹ ਵੀ ਕਰ ਲੈਣੀ ਚਾਹੀਦੀ ਹੈ।
1: ਬਿਲਕੁਲ ਜੀ ਬਿਲਕੁਲ, ਆਪਾਂ ਕਈ ਵਾਰ ਜੀ ਮੂੰਹ ਮਲਾਜੇ ਨਾਲ ਭਾਈ ਫਲਾਣੇ ਨੇ ਰਿਕਮੈਂਡ ਕੀਤਾ ਜਾਂ ਫਲਾਣੇ ਨੇ ਕਿਹਾ ਫਲਾਣਾ ਸਾਡਾ ਰਿਸ਼ਤੇਦਾਰ ਇਹ ਕੰਮ ਕਰਦਾ, ਫਲਾਣਾ ਬੰਦਾ ਫਲਾਣੇ ਬੇਸਮੈਂਟ ਵਾਲੇ ਦਾ ਕੰਮ ਕਰਦਾ ਰਿਹਾ ਜੀ ਉਹਨੂੰ ਕੰਮ ਆਉਂਦਾ, ਇਸ ਗੱਲ ਤੋਂ ਬਚਾ ਕਰਕੇ ਜੀ ਆਪਾਂ, ਕਿਉਂਕਿ ਜਿਹੜੇ ਸਿਆਣੇ ਮਕੈਨਿਕ ਹੁੰਦੇ ਨਾ ਜੀ ਉਹ ਜਦੋਂ ਬੇਸਮੈਂਟਾਂ ਵੀ ਬਣਾਉਣ ਵਾਲੇ ਕਈ ਸਿਆਣੇ ਹੈਗੇ ਆ, ਉਹ ਜਦੋਂ ਬੇਸਮੈਂਟ ਬਣਾਉਂਦੇ ਆ ਜਦੋਂ ਇਲੈਕਟ੍ਰੀਕਲ ਦਾ ਕੰਮ ਹੁੰਦਾ ਉਹ ਕਹਿੰਦੇ ਨਹੀਂ ਭਾਈ ਇਹ ਫਲਾਣਾ ਲਾਇਸੈਂਸ ਹੋਲਡਰ ਬੰਦਾ ਤੇ ਉਹਦੇ ਕੋਲ ਕੰਮ ਕਰਾਓ ਜੀ। ਈਵਨ ਕਿ ਪਲੰਬਿੰਗ ਵਾਲਾ ਵੀ ਆਪ ਨਹੀਂ ਕਰਦੇ ਜੀ, ਉਹ ਪਲੰਬਿੰਗ ਵਾਲੇ ਬੰਦੇ ਵਾਸਤੇ ਵੀ ਉਹ ਕਹਿੰਦੇ ਭਾਈ ਫਲਾਣੇ ਬੰਦੇ ਕੋਲੇ ਪਲੰਬਿੰਗ ਦਾ ਅਥੋਰਾਈਜ਼ ਲਾਇਸੈਂਸ ਹੈਗਾ ਗੌਰਮੈਂਟ ਦਾ ਤੇ ਉਦੋਂ ਕੰਮ ਕਰਾਓ, ਕਿਉਂਕਿ ਜਦੋਂ ਪਲੰਬਿੰਗ ਤੇ ਇਲੈਕਟ੍ਰੀਕਲ ਇਹਨਾਂ ਦੇਖਣਾ ਹੁੰਦਾ ਜੀ ਵੀ ਕਿਹੜੀ ਥਾਂ ਤੋਂ ਕਿਹੜੀ ਸਪਲਾਈ ਕਿੰਨੀ ਕਾਉਣੀ ਹੈ ਤੇ ਕਿਹੜੇ ਪਲੱਗ ਨੂੰ ਕਿੰਨੀ ਸਪਲਾਈ ਦੇਣੀ ਹੈ, ਕਿੱਥੋਂ ਸਪਲਾਈ ਤੁਸੀਂ ਚੱਕਣੀ ਹੈ। ਤੇ ਜਿਹੜੇ ਪਲੰਬਿੰਗ ਵਾਲੇ ਆ ਉਹਨਾਂ ਨੇ ਇਹ ਦੇਖਣਾ ਹੁੰਦਾ ਪਾਣੀ ਦਾ ਪ੍ਰੈਸ਼ਰ ਕਿਹੜੀ ਥਾਂ ਤੇ ਕਿਹੋ ਜਿਹਾ, ਕਿੱਥੋਂ ਆਉਣਾ, ਕਿੱਥੇ ਕਿਹੜੀ ਟੂਟੀ ਲਾਉਣੀ ਹੈ, ਕਿੱਥੇ ਕੀ ਕਰਨਾ। ਉਹਦੇ ਵਿੱਚ ਵੀ ਜੇ ਮਾੜੀ ਮੋਟੀ ਗੜਬੜ ਹੋ ਜਾਏ ਤੁਹਾਡਾ ਸਾਰਾ ਜਿਹੜਾ ਘਰ ਹੈਗਾ ਜੀ ਪਾਣੀ ਚ ਡੁੱਬ ਸਕਦਾ, ਤੇ ਜੇ ਬਿਜਲੀ ਵਾਲਾ ਕਿਤੇ ਵੱਧ ਘੱਟ ਕੁਨੈਕਸ਼ਨ ਲੱਗ ਜਾਏ ਕਿਤੇ ਤੇ ਤੁਸੀਂ ਕੋਈ ਸਵੱਛਤਾ ਲਾਈ ਹੈਗੀ ਬੱਲਬ ਜਗਾਉਣ ਵਾਸਤੇ ਤੇ ਸਵੱਛ ਤੁਸੀਂ ਜੋ ਆਨ ਕੀਤੀ ਤੇ ਬੱਲਬ ਦੀ ਥਾਂ ਤੇ ਹੋਰ ਹੀ ਕੁਛ ਚੱਲ ਪਿਆ, ਜਾਂ ਵੀ ਇਹੋ ਹੀ ਸਵੱਛ ਲੱਗ ਗਈ ਕੁਨੈਕਸ਼ਨ ਗਲਤ ਲੱਗ ਗਏ ਤੇ ਪਟਾਕਾ ਪੈ ਗਿਆ ਘਰ ਚੋਂ ਅੱਗ ਵੀ ਲੱਗ ਸਕਦੀ ਹੈ। ਇਸ ਕਰਕੇ ਭਾਈ ਇਹਨਾਂ ਗੱਲਾਂ ਦਾ ਧਿਆਨ ਰੱਖੋ, ਚੁਕੰਨੇ ਹੋ ਕੇ ਰਹੋ ਮਾੜਾ ਜਿਹਾ ਜੀ, ਕਿ ਪੈਸੇ ਬੜੇ ਮਹਿੰਗੇ, ਪੈਸੇ ਬੜੇ ਔਖੇ ਬਣਦੇ ਆ ਤੇ ਸਮਾਨ ਬੜਾ ਮਹਿੰਗਾ ਹੋ ਗਿਆ,
0: ਔਖੇ ਵੀ ਬਣਦੇ ਆ, ਪੈਸੇ ਮਹਿੰਗੇ ਵੀ ਬਹੁਤ ਨੇ।
1: ਬਿਲਕੁਲ ਜੀ ਮਹਿੰਗੇ, ਅੱਜ ਕੱਲ੍ਹ ਤਾਂ ਮਹਿੰਗੇ ਆ ਜੀ, ਅੱਜ ਕੱਲ੍ਹ ਤਾਂ ਬਿਲਕੁਲ ਮਹਿੰਗੇ ਆ, ਸਾਰਾ ਕੁਝ ਮਹਿੰਗਾ ਜੀ। ਹੁਣ ਗਰੋਸਰੀ ਦੀ ਖ਼ਬਰ ਪੜਦਾ ਸਵੇਰ ਸਵੇਰੇ 30% ਕਹਿੰਦੇ ਗਰੋਸਰੀ ਦੀਆਂ ਕੀਮਤਾਂ ਵਧ ਗਈਆਂ, ਤੇ ਜੇ 30% ਗਰੋਸਰੀ ਦੀਆਂ ਕੀਮਤਾਂ ਵਧੀਆਂ ਉਹਦੇ ਅਕੋਰਡਿੰਗਲੀ ਸਾਡੀਆਂ ਤਨਖਾਹਾਂ ਕਿੰਨੀਆਂ ਵਧੀਆਂ ਜੀ।
0: ਐਗਜੈਕਟਲੀ ਇਹੀ ਸਵਾਲ ਆਪਾਂ ਮੁੱਢ ਤੋਂ ਕਰਦੇ ਆਉਂਦੇ ਹਾਂ, ਹਮੇਸ਼ਾ ਕਰਦੇ ਰਹਿੰਦੇ ਆ।
1: ਜਿਹੜੇ ਤਾਂ ਜੀ ਹੁੰਦੇ ਆ ਯੂਨੀਅਨ ਵਾਲੇ ਹੈਗੇ ਆ ਉਹ ਤਾਂ ਕਹਿ ਦਿੰਦੇ ਭਾਈ ਵੀ ਉਹ ਚੱਕਲਦੇ ਡੰਡਾ ਉਹਦਾ, ਕਿਤੇ ਕੋਈ ਚੀਜ਼ ਬੰਦ ਕਰਤੀ, ਕਿਤੇ ਏਅਰਪੋਰਟ ਬੰਦ ਕਰਤੇ, ਕਿਤੇ ਕੁਛ ਕਰਤੇ
0: ਜੀ,
1: ਉਹ ਤਾਂ ਕਹਿ ਦੇ ਭਾਈ 80% ਗਰੋਸਰੀ ਵੱਧ ਗਈ ਤੇ 80% ਸਾਨੂੰ ਦਿਓ, ਲੈ ਵੀ ਜਾਂਦੇ ਉਹ ਮਾਤੜ ਜਿਹੜੇ ਵਿਚਾਰੇ ਲੇਬਰ ਕਰਦੇ ਆ ਉਹਨਾਂ ਦਾ ਕੌਣ
0: ਕੋਈ ਨੀ ਪੁੱਛਦਾ, ਬਿਲਕੁਲ ਸਹੀ ਗੱਲ।
1: ਚਲੋ ਆਪਾਂ ਆਪਣੀ ਗੱਲ ਕਰ ਲਈ, ਆਪਾਂ 2 ਰੀਅਲਟਰ ਬੈਠੇ ਆ, ਹੋਰ ਵੀ ਰੀਅਲਟਰ ਭਰਾ ਸੁਣਦੇ ਹੋਣਗੇ, ਅਸੀਂ ਜਿਹੜੇ ਘੰਟੇ ਲਾਉਣੇ ਜੀ ਰੀਅਲਟਰ, ਖਾਸ ਕਰਕੇ ਜਿੰਨੇ ਘੰਟੇ ਲਾਉਂਦਾ ਕਿਸੇ ਘਰ ਵੇਚਣ ਦੇ ਜਾਂ ਘਰ ਬਾਏ ਕਰਨ ਤੇ, ਉਹ ਸਰਚ ਤੋਂ ਲੈ ਕੇ ਘਰਾਂ ਦੀ ਖੋਜ ਕਰਨ ਤੋਂ ਲੈ ਕੇ ਲੋਕਾਂ ਨੂੰ ਸ਼ੋਇੰਗਾਂ ਕਰਾਉਣ ਤੱਕ ਐਵਰੇਜ ਇੱਕ ਘਰ ਦੀ ਜੇ ਆਪਾਂ ਲਾਈਏ ਜੀ ਆਪਾਂ ਨੂੰ ਤਾਂ 2-3 ਮਹੀਨੇ ਲੱਗ ਹੀ ਜਾਂਦੇ ਜੀ ਤਕਰੀਬਨ। 2-3 ਮਹੀਨੇ ਦੇ ਵਿੱਚ ਜੇ ਆਪਾਂ 50-60 ਘੰਟੇ ਵੀ ਲਾ ਲਈਏ ਤੇ ਉਹਨੂੰ ਕਮਿਸ਼ਨ ਨਾਲ ਕੈਲਕੂਲੇਟ ਕਰੀਏ, ਸਾਡੀ ਜਿਹੜੀ ਜੋਬ ਬਣਦੀ ਨਾ ਜੀ ਰੀਅਲਟਰਾਂ ਦੀ, ਸੱਚੀ ਪੁੱਛ ਲਿਆ ਸੱਚੀ ਸਹੀ ਕੰਮ ਕਰਨ ਵਾਲੇ ਬੰਦੇ ਆ, $35-40 ਤੋਂ ਵੱਧ ਜੋਬ ਨੀ ਜੀ ਬਣਦੀ
0: ਸਹੀ।
1: $35-40 ਦੀ ਜੋਬ ਦੇ ਵਿੱਚੋਂ ਜੋ ਇਨਕਮ ਹੋਣੀ ਉਹਦੇ ਵਿੱਚ ਫਿਰ ਉਹਨਾਂ ਨੇ ਐਡਵਰਟਾਈਜਮੈਂਟ ਵੀ ਕਰਨੀ ਹੈ, ਗੈਸ ਕਿੰਨੀ ਮਹਿੰਗੀ ਹੈ, ਫਿਰ ਉਹ ਗੱਡੀਆਂ ਲੈ ਕੇ ਤੁਰੋ ਪਿੱਛੇ, ਉਹ ਵੀ ਕਰਨੀ ਹੈ, ਬ੍ਰੋਕਰੇਜ ਫੀਸ ਵੀ $2000 ਸਾਲ ਦਾ ਉਹ ਦੇਣਾ ਜੀ, ਜਿਹੜਾ
0: ਮਿਨੀਮਮ
1: 2000 ਤਾਂ ਦੇਣਾ ਲਾਇਸੈਂਸ ਦਾ, ਤੇ ਜਿਹੜਾ ਪਰ ਮੰਥ ਜਿਹੜੇ ਬ੍ਰੋਕਰੇਜ ਵਾਲੇ ਦਿੰਦੇ ਆ ਕਮਰਾ ਕਿਸੇ ਨੇ ਲਿਆ ਹੋਇਆ ਉਹਦੇ ਪੈਸੇ
0: ਰੀਕੋ ਦੀ ਫੀਸ
1: ਉਹ ਸਾਰੀਆਂ ਕਰਨੀ ਹੈ, ਫਿਰ ਤੁਹਾਡੇ ਸਿਰ ਤੇ ਆਲਵੇਜ਼ ਤਲਵਾਰ ਲੜਕੀ ਹੁੰਦੀ ਹੈ ਵੀ ਤੁਸੀਂ ਮਾੜਾ ਮੋਟਾ ਵੀ ਕਿਤੇ ਗਲਤ ਕੰਮ ਤੋਂ ਹੋ ਗਿਆ ਤੇ ਆਲਵੇਜ਼ ਜਿਹੜਾ ਲਾਇਸੈਂਸ ਹੋਲਡਰ ਬੰਦਾ ਉਹੀ ਹੁੱਕ ਤੇ ਆਉਂਦਾ ਜੀ, ਉਹਦੇ ਵੀ ਪੰਗੇ ਕੋਈ ਨਾ ਕੋਈ ਪੈਂਦੇ ਰਹਿੰਦੇ ਆ, ਤੇ ਇਹ ਸਾਰਾ ਕੁਝ ਲਾ ਕੇ ਮਤਲਬ ਸਾਨੂੰ ਜਿਹੜੀ ਐਵਰੇਜ ਇਨਕਮ ਹੈ ਨਾ ਜਿਹੜਾ ਉਹ ਮਿਨੀਮਮ ਵੇਜ ਵਾਲਾ ਬੰਦਾ ਉਹਦੇ ਹਿਸਾਬ ਨਾਲ ਪੈਂਦੇ ਆ, ਠੀਕ ਹੈ। ਜਿਹੜੀਆਂ ਕਈ ਸ਼ੋਅ ਆਫ ਕਰ ਦਿੰਦੇ ਗੱਡੀਆਂ ਗੁੱਡੀਆਂ ਵੱਡੀ ਵੱਡੀ ਲੈ ਲਈਆਂ, 2 ਘਰ ਵੇਚਦੇ ਗੱਡੀ ਲੈ ਲਈ, ਉਹ 2 ਸਾਲ ਵੱਲੋਂ ਗੱਡੀ ਜਿਹੜੀ ਮੁੜਦੀ ਆ ਉਹ ਨੀ ਦੇਖਦੀ, ਗੱਡੀਆਂ ਤੁਰੀ ਫਿਰਦੇ ਜੂ ਦੇਖਦੀਆਂ।
0: ਮੈਨੂੰ ਨਾ ਤੁਸੀਂ ਇਹ ਗੱਲ ਕਹਿ ਕੇ ਮੈਨੂੰ ਤੁਸੀਂ ਵਾਪਸ ਲੈ ਗਏ ਉਹ 80ਵੇਂ ਸਾਲ ਦੇ ਵਿਚ,
1: ਹਾਂਜੀ,
0: ਉਹ ਜਦੋਂ ਉਦੋਂ ਪੜ੍ਹਦੇ ਹੁੰਦੇ ਸੀਗੇ ਨਾ ਇੰਜੀਨੀਅਰਿੰਗ ਵਾਲੇ ਪਾਸੇ, ਤੇ ਉਦੋਂ ਦੇਖਣਾ ਕਿ ਜਿਹੜੇ ਪ੍ਰਵਾਸੀ ਜਿਨ੍ਹਾਂ ਨੂੰ ਆਪਾਂ ਉਰੇ ਸ਼ਬਦ ਵਰਤਦੇ ਆ, ਜਦੋਂ ਇਹਨਾਂ ਨੇ ਪੰਜਾਬ ਜਾਣਾ ਤੇ ਕਾਲਰਾਂ ਦੇ ਉੱਤੋਂ ਦੀ ਚੇਨ ਪਾਈ ਹੋਣੀ, ਸੋਨੇ ਦੇ ਜਿਹੜੇ ਕੜੇ ਉਹ ਮਤਲਬ ਕੋਟ ਦੇ ਕਫ ਚੋਂ ਵੀ ਬਾਹਰ ਕੱਢ ਕੇ ਦਿਖਾਉਣੇ,
1: ਮੁੰਦਰੀਆਂ
0: ਚਿੱਟੇ ਚਿੱਟੇ ਬੂਟ ਹੋਣੇ, ਤੇ ਉਹ ਖਾਸ ਕਰਕੇ ਜਿਹੜੇ ਹੁਸ਼ਿਆਰਪੁਰ ਜਾਂ ਦੁਆਬੇ ਸਾਈਡ ਦੇ, ਕਿਉਂਕਿ ਅਸੀਂ ਤੇ ਮਾਲਵੇ ਪਟਿਆਲੇ ਵਾਲੇ ਵਾਸਤੇ ਕੰਪੈਰੇਟਿਵਲੀ ਘੱਟ ਸੀਗੇ, ਪਰ ਜਦੋਂ ਕਿਸੇ ਨੂੰ ਮਿਲਣਾ ਐ ਲੱਗਣਾ ਵੀ ਯਾਰ ਕਮਾਲ ਹੈ ਹਨਾ। ਉਹ ਜਦੋਂ ਆਪਾਂ ਉਰੇ ਆ ਗਏ, ਆਪਾਂ ਆਏ ਹੁਣ, ਚਲੋ ਅਸੀਂ ਤੇ ਜਦੋਂ ਅਸੀਂ ਆਏ ਤੇ ਸਾਲਕ ਦੇ ਅੰਦਰ ਪਤਾ ਲੱਗ ਗਿਆ ਵੀ ਇੱਥੇ ਭਾਈ ਵਿਨਰ ਚੋਂ ਜਾਓ ਕੋਟ ਪੈਂਟ ਚੱਕੋ, 30 ਦਿਨ ਚ ਤੁਸੀਂ ਪਾ ਪੂ ਕੇ ਜੇ ਨਹੀਂ ਪਸੰਦ ਮੋੜ ਸਕਦੇ ਹੋ, ਕੋਟ ਪੈਂਟ ਮੂਰ ਚੋਂ ਲੈ ਲਓ 30 ਦਿਨ ਲਈ, ਤੁਸੀਂ ਨਹੀਂ ਪਸੰਦ ਹੈਗਾ ਉਹਦੇ ਟੈਗ ਟੂਗ ਸਾਂਭ ਕੇ ਰੱਖੋ, ਮੋੜ ਸਕਦੇ ਹੋ। ਮੈਂ ਉਦੋਂ ਦੇਖਿਆ ਵੀ ਇਹ ਪੰਜਾਬ ਦੇ ਨੌਜਵਾਨੀ ਨੂੰ ਕਿਵੇਂ ਅਲਿਓਰ ਕੀਤਾ ਗਿਆ ਇਹਨਾਂ ਲੋਕਾਂ ਵੱਲੋਂ, ਉਹ ਦਿਖਾਵੇ ਦੇ ਪਹਾੜੇ ਦੇ ਕੱਪੜੇ ਚੱਕ ਕੇ ਉਰੇ ਆ ਕੇ ਫਿਰ ਉਹ ਵਾਪਸ ਕਰ ਦਿੰਦੇ ਸੀਗੇ, ਪਰ ਕਦੇ ਕਿਸੇ ਪੰਜਾਬੀ ਨੌਜਵਾਨ ਨੂੰ ਕਿਸੇ ਨੇ ਇਹ ਨਹੀਂ ਸੀ ਦੱਸਿਆ ਵੀ ਭਾਈ ਠੀਕ ਹੈ ਅਸੀਂ ਪਹੁੰਚ। ਹਾਂ ਮੈਂ ਕਹਿੰਦਾ 20-25% ਜਿਹਨਾਂ ਨੇ ਆ ਕੇ ਮਿਹਨਤਾਂ ਕਰਕੇ ਕਮਾ ਕੇ ਗਏ ਉਹਨਾਂ ਨੇ ਕੁਛ ਹਕੀਕਤ ਦੱਸੀ ਹੋਊਗੀ, ਪਰ ਬਹੁਤਾਤ ਦੇ ਵਿੱਚ ਕਿਸੇ ਨੇ ਇਹ ਨਹੀਂ ਸੀ ਦੱਸਿਆ ਵੀ ਭਾਈ ਅਸੀਂ ਪਾ ਕੇ ਤਾਂ ਆਉਂਦੇ ਹਾਂ ਕੱਪੜੇ, ਪਰ ਜੇ ਤੁਸੀਂ ਉੱਥੇ ਦੇਖੋ ਸਾਡੇ ਘਰਾਂ ਦੇ ਉੱਤੇ ਮੋਰਟਗੇਜ ਖੜੀ ਹੈ, ਸਾਡੇ ਉੱਤੇ ਲਾਈਨ ਆਫ ਕ੍ਰੈਡਿਟਸ ਖੜੀਆਂ ਨੇ ਜਿਨ੍ਹਾਂ ਨੂੰ ਸਾਨੂੰ ਜਾ ਕੇ ਉੱਥੇ ਮੋੜਨਾ ਹੈ ਤੇ ਉਹਦੀ ਬੜੀ ਮਿਹਨਤ ਨਾਲ ਮੁਸ਼ਕਤ ਨਾਲ ਜੋੜ ਕੇ ਮੋੜਨੇ ਨੇਗੇ।
1: ਨਹੀਂ ਇਹ ਵੀ ਨੀ ਦੱਸਦੇ ਜੀ, ਕੋਈ ਬੰਦੇ ਨੇ ਇਹ ਵੀ ਨੀ ਦੱਸਿਆ ਜਾ ਕੇ ਭਾਈ ਉੱਥੇ ਚਲੋ ਸਵੇਰੇ 7 ਵਜੇ ਉੱਥੇ ਜਾ ਕੇ ਤੈਨੂੰ ਕਾਰਡ ਪੰਚ ਕਰਨਾ ਪੈਣਾ,
0: ਹਾਂ
1: 9:30 ਤੁਹਾਨੂੰ ਚਾਹ ਦੀ ਬ੍ਰੇਕ ਹੋਣੀ ਹੈ, ਉਹ ਘੰਟੀ ਵੱਜ ਗਈ ਭੱਜ ਕੇ ਚਾਹ ਪੀ ਕੇ ਉਹ 10 ਮਿੰਟ ਚਾਹ ਪੀ ਕੇ ਮੁੜ ਕੇ,
0: ਸੇਫਟੀ ਸ਼ੂਜ਼ ਬਾਰੇ ਕਿਸੇ ਨੇ ਨਹੀਂ ਦੱਸਿਆ ਉੱਥੇ,
1: ਫਿਰ ਦੁਪਹਿਰੇ ਭਾਈ 1 ਵਜੇ ਘੰਟੀ ਵੱਜਣੀ ਰੋਟੀ ਖਾਣ ਜਾਓ, ਅੱਧੇ ਘੰਟੇ ਚ ਰੋਟੀ ਖਾ ਕੇ ਭੱਜ ਕੇ ਕੰਮ ਤੇ ਆਉਣਾ, ਇਹ ਕਿਸੇ ਨੇ ਦੱਸਿਆ ਜੀ?
0: ਇਹ ਮਿਹਨਤ ਇਹਦੇ ਬਾਰੇ ਨਹੀਂ ਦੱਸਿਆ ਵੀ ਇਹ ਮਿਹਨਤ ਕਰਕੇ ਇਹ ਸਾਰਾ ਕੁਝ ਕਾਲਰਾਂ ਤੋਂ ਬਾਹਰ ਪੈ ਸਕਦੇ ਨੇ, ਸੌਖੇ ਨੇ ਐਸੀ ਗੱਲ ਨਹੀਂ ਹੈ, ਪਰ ਬਹੁਤ ਕੁਝ ਇੱਦਾਂ ਅਲੋਰ ਕੀਤਾ ਗਿਆ। ਖੈਰ ਐਨੀਵੇ ਆ ਕੇ ਮੁਲਕ ਦਾ ਪਤਾ ਲੱਗਿਆ, ਇੱਕ ਗੱਲ ਤੇ ਪੱਕੀ ਹੈ ਅਸੀਂ ਕਹੀਏ ਕਿ ਇਹੋ ਜਿਹੇ ਮੁਲਕ ਵਰਗਾ ਮੁਲਕ ਨਹੀਂ ਹੈ ਜਿੱਥੇ ਤੁਹਾਡੀ ਮਿਹਨਤ ਦੀ ਤੁਹਾਡੀ, ਤੁਸੀਂ ਕੋਈ ਕੰਮ ਕਰੋ, ਮਾਫ ਕਰਨਾ ਅਗਰ ਕੋਈ ਬੰਦਾ ਜੋਬ ਤੋਂ ਨਿਕਲ ਕੇ ਉਬਰ ਵੀ ਚਲਾਉਣ ਲੱਗ ਜਾਂਦਾ ਨਾ, ਅੱਜ ਉਹਨੂੰ ਲੇ ਆਫ ਹੋ ਜਾਂਦੀ ਹੈ, ਜੋਬ ਟਰਮੀਨੇਟ ਹੋ ਜਾਂਦੀ ਹੈ ਤੇ ਉਬਰ ਚ ਬੈਠ ਜਾਂਦਾ, ਉਸ ਉਬਰ ਚਲਾਉਣ ਵਾਲੇ ਦੀ ਵੀ ਲੋਕ ਕਦਰ ਕਰਦੇ ਨੇ ਇੱਥੇ। ਪਰ ਹਾਂ ਸਾਡੀ ਕਮਿਊਨਿਟੀ ਦੇ ਵਿੱਚ ਇਸ ਨੂੰ ਇੱਕ ਟੈਕਸੀ ਡਰਾਈਵਰ ਕਹਿ ਦਿੱਤਾ ਜਾਂਦਾ, ਜਾਂ ਜੇ ਪੰਜਾਬ ਚ ਹੋਈ ਹੈ ਸ਼ਾਇਦ ਹੋਰ ਨਜ਼ਰਾਂ ਨਾਲ ਵੀ ਦੇਖਿਆ ਜਾਂਦਾ, ਪਰ ਇੱਥੇ ਜਦੋਂ ਲੋਕ ਤੁਹਾਡੇ ਨਾਲ ਬੈਠਦੇ ਨੇ ਉਹ ਬੜੀ ਕਦਰ ਕਰਦੇ ਨੇ, ਐਟਲੀਸਟ ਦੇ ਸੇ ਓ ਯੂ ਡੂਇੰਗ ਸਮਥਿੰਗ, ਹਾਂਜੀ ਵੰਡਰਫੁਲ, ਐਟਲੀਸਟ ਯੂ ਮੇਕਿੰਗ ਸਮ ਮਨੀ ਫਾਰ ਯੂਰ ਫੈਮਿਲੀ, ਵੈਰੀ ਗੁੱਡ। ਸੋ ਯੈਸ, ਕੰਮ ਦੀ ਕਦਰ ਹੈਗੀ ਹੈ ਦੋਸਤੋ, ਕੋਈ ਕੰਮ ਛੋਟਾ ਵੱਡਾ ਨਹੀਂ, ਇਹ ਸਿਰਫ ਸਮਾਜਿਕ ਗੱਲਾਂ ਨੇ ਜਿਹੜੀਆਂ ਅਸੀਂ ਅੱਜ ਗੱਲ ਦੇ ਵਿੱਚੋਂ ਗੱਲ ਚੇਤੇ ਦੇ ਵਿੱਚ ਆ ਗਈ ਹੈ,
1: ਆਪਣੇ ਗੱਲਾਂ ਚ ਭਾਜੀ ਇੱਕ ਗੱਲ ਭੁੱਲ ਹੀ ਗਏ ਆਪਾਂ, ਸਾਡੇ ਥਾਣੇਦਾਰ ਸਾਹਿਬ ਗੁੱਸੇ ਹੋਏ ਫਿਰਦੇ, ਕਹਿੰਦੇ ਮੈਨੂੰ ਪੀਸ ਪ੍ਰਾਈਜ਼ ਨਹੀਂ।
0: ਮੈਨੂੰ ਕਟਾਰੀਆ ਟੂਰਸ ਬਾਰੇ ਦੱਸ ਲੈਣ ਤੋਂ ਫਿਰ ਆਪਾਂ ਥਾਣੇਦਾਰ ਸਾਹਿਬ ਦੀ ਗੱਲ ਵੀ ਕਰਨੀ ਹੈ, ਤੇ ਥਾਣੇਦਾਰ ਸਾਡਾ ਬ੍ਰੈਂਪਟਨ ਸਿਟੀ ਕੌਂਸਲ ਵਾਲਾ ਵੀ ਔਖਾ ਜਿਹਾ ਹੋਇਆ ਫਿਰਦਾ, ਉਹਦੀ ਵੀ ਗੱਲ ਕਰਨੀ ਹੈ ਆਪਾਂ, ਤੇ ਮੈਂ ਸਿਰਫ ਇੰਨੀ ਕੁ ਜਾਣਕਾਰੀ ਦੇ ਰਿਹਾ। ਔਖੇ ਤਾਂ ਭਾਜੀ ਕੁਇਕ ਫਿਕਸ ਮਾਸਟਰ ਵਾਲੇ ਹੋਏ ਪਏ ਨੇਗੇ, ਇਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਜੀ ਸਾਡੀ ਕਮਿਊਨਿਟੀ ਦੇ ਵਿੱਚੋਂ ਲੋਕ ਕਾਲ ਕਰਦੇ ਨੇ ਜੀ ਸਾਡਾ ਆਹ ਮਾਈਕ੍ਰੋਵੇਵ ਖਰਾਬ ਹੈ, ਤੇ ਉਹਨਾਂ ਨੇ ਆਪਣਾ ਇੱਕ ਐਡਰੈਸ ਪਾਇਆ ਹੋਇਆ ਗੂਗਲ ਤੇ, ਕਹਿੰਦੇ ਅਸੀਂ ਤੁਹਾਡੇ ਸਟੋਰ ਤੇ ਰੱਖ ਜਾਂਦੇ ਹਾਂਗੇ, ਤੇ ਉਹ ਕਹਿੰਦੇ ਅਸੀਂ ਉਹਨਾਂ ਨੂੰ ਦੱਸਿਆ ਜੀ ਵੀ ਭਾਵੇਂ ਤੁਸੀਂ ਸਟੋਰ ਤੇ ਰੱਖੋ ਜਾਂ ਅਸੀਂ ਤੁਹਾਡੇ ਘਰੇ ਆਈਏ, ਸਾਡੀ ਇੱਕ ਵਿਜ਼ਿਟ ਫੀਸ ਹੈ, ਅਸੀਂ ਤੁਹਾਨੂੰ ਉਹਨੂੰ ਡਾਇਗਨੋਸ ਕਰਕੇ ਦੱਸ ਦਾਂਗੇ ਕਿ ਇਹਦਾ ਪਾਰਟ ਕੀ ਹੈ, ਕਿੰਨਾ ਇਹਦਾ ਐਸਟੀਮੇਟ ਹੈ। ਜਦੋਂ ਉਹਨਾਂ ਨੇ ਉਹ ਕਹਿੰਦੇ ਜੀ ਸਾਡੇ ਕੋਲ ਬੰਦਾ ਛੱਡ ਗਿਆ, ਜਦੋਂ ਅਸੀਂ ਉਹਨਾਂ ਨੂੰ ਦੱਸਿਆ ਵੀ ਤੁਹਾਡਾ ਆਹ ਪਾਰਟ ਇਹਦਾ ਖਰਾਬ ਹੈ ਤੇ ਵੀ ਇਹ ਇੰਨੇ ਕੁ ਦਾ ਪਾਰਟ ਪਊਗਾ, ਤੇ ਉਹ ਕਹਿੰਦੇ ਜੀ ਰਹਿਣ ਦਿਓ ਇਹਨੂੰ, ਕਰਬ ਤੇ ਰੱਖ ਦਿਓ, ਤੇ ਅਸੀਂ ਕਿਹਾ ਵੀ ਕਰਬ ਤੇ ਤਾਂ ਜੀ ਅਸੀਂ ਰੱਖ ਦਿੰਦੇ ਹਾਂਗੇ ਪਰ ਸਾਡੀ ਫੀਸ ਤਾਂ ਦੇ ਦਿਓ। ਕਹਿੰਦਾ ਜੀ ਆਪਾਂ ਤੁਹਾਡੇ ਕੋਲ ਛੱਡ ਗਏ ਸੀ, ਤੁਸੀਂ ਚੈੱਕ ਕਰਨਾ ਸੀਗਾ, ਤੇ ਉਹ ਗੱਲ ਉਹ ਹੋ ਗਈ। ਸੋ ਕਹਿੰਦਾ ਵੀ ਇਹ ਸਾਡੀ ਕਮਿਊਨਿਟੀ ਦੇ ਜਿਹੜੇ ਹਾਲਾਤ ਨੇ। ਦੋਸਤੋ ਇੱਕ ਬੇਨਤੀ ਕਰਦੇ ਹਾਂ, ਅਸੀਂ ਜਿੰਨੇ ਸਪੌਂਸਰਸ ਦੀ ਉਰੇ ਗੱਲ ਕਰਦੇ ਹਾਂ ਨਾ, ਸਾਰੇ ਮਿਹਨਤਕਸ਼ ਲੋਕ ਨੇ, ਹਰ ਕੰਮ ਦੇ ਵਿੱਚ ਕਿਤੇ ਨਾ ਕਿਤੇ ਇੱਕ ਮਿਨੀਮਮ ਜਿਹੜੀ ਹੈਗੀ ਉਹਨਾਂ ਦੀ ਇਨਵੈਸਟਮੈਂਟ ਹੈ ਜਿਹਦੀ ਉਹ ਇਨਕਮ ਲੈਂਦੇ ਨੇਗੇ। ਜੇ ਕੋਈ ਟੈਕਨੀਸ਼ੀਅਨ ਤੁਹਾਡੇ ਘਰੇ ਜਾਂਦਾ ਨਾ, ਉਹਦੀ ਇੱਕ ਵਿਜ਼ਿਟ ਫੀਸ ਹੈ, ਹਾਂਜੀ ਤੁਸੀਂ ਸੋਚ ਕੇ ਦੇਖੋ, ਤੁਸੀਂ ਅੱਜ ਵਕੀਲ ਦੇ ਆਫਿਸ ਜਾਓ ਕਿਤੇ ਜ਼ਰੂਰਤ ਪੈ ਜੇ, ਵਕੀਲ ਤੁਹਾਡੇ ਨਾਲ 5 ਮਿੰਟ ਵੀ ਫ੍ਰੀ ਗੱਲ ਨਹੀਂ ਕਰਦਾ, ਉਹ ਅਗਲਾ ਪਹਿਲਾਂ ਕਹਿੰਦਾ ਜੀ ਮੇਰੀ $250 ਜਾਂ 500, ਡਿਪੈਂਡ ਕਰਦਾ ਕਿੱਡੀ ਵੱਡੀ ਕੰਪਨੀ ਹੈ ਜਾਂ ਉਹਨਾਂ ਦੀ ਕਾਰਪੋਰੇਸ਼ਨ ਹੈ, ਉਸ ਹਿਸਾਬ ਨਾਲ ਤੁਹਾਡੇ ਸਾਹਮਣੇ ਉਹ ਪੈਸੇ ਰੱਖਦਾ ਤੇ ਅਸੀਂ ਹੱਸ ਕੇ ਦਿੰਦੇ ਹਾਂ ਕਿਉਂਕਿ ਪਤਾ ਵੀ ਸਾਡਾ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ। ਸੋ ਕੋਈ ਵੀ ਟੈਕਨੀਸ਼ੀਅਨ ਅਗਰ ਆਪਣੀ ਫੀਸ ਦੱਸਦਾ ਨਾ, ਅਗਰ ਤੁਹਾਨੂੰ ਉਸ ਫੀਸ ਦੇ ਏਵਜ਼ ਦੇ ਵਿੱਚ ਆਪਣਾ ਕੰਮ ਦਿੰਦਾ ਤੇ ਉਹਨੂੰ ਪੇ ਕਰੋ, ਇਹ ਸਲੀਕਾ ਨਹੀਂ ਹੈਗਾ। ਅਸੀਂ ਟੈਕਨੀਸ਼ੀਅਨਸ ਨੂੰ ਜਾਂ ਆਪਣੇ ਦੂਜੇ ਲੋਕਾਂ ਨੂੰ ਬਹੁਤ ਮੰਦਾ ਚੰਗਾ ਕਹਿੰਦੇ ਹਾਂ, ਪਰ ਕਦੇ ਕਦੇ ਸਾਨੂੰ ਆਪਣੀ ਪੀੜ੍ਹੀ ਥੱਲੇ ਵੀ ਉਹ ਕਹਿੰਦੇ ਆ ਨਾ ਕਿ ਪੀੜ੍ਹੀ ਥੱਲੇ ਭੰਬੋਲਾ ਨੱਚੇ ਤੇ ਆਪਣੇ ਝਾੜੂ ਫੇਰ ਲੈਣਾ ਚਾਹੀਦਾ, ਇੱਕ ਕਹਾਵਤ ਸਿਆਣਿਆਂ ਨੇ ਐਵੇਂ ਨਹੀਂ ਕਹੀ। ਸੋ ਜਦੋਂ ਸਾਨੂੰ ਇਹੋ ਜਿਹੀਆਂ ਖ਼ਬਰਾਂ ਮਿਲਦੀਆਂ ਨੇ ਤੇ ਤਕਲੀਫ਼ ਹੁੰਦੀ ਹੈ। ਜਾਣਕਾਰੀ ਦੇ ਦਈਏ ਤੁਹਾਨੂੰ ਕਿਕ ਫਿਕਸ ਮਾਸਟਰ ਦੀ, ਤੁਹਾਡੇ ਘਰ ਦਾ ਕੋਈ ਵੀ ਅਪਲਾਇੰਸ ਢਿੱਲਾ ਮੱਠਾ ਹੈ, ਉਹਦੀ ਸਿਹਤ ਜਾਬ ਨਹੀਂ ਹੈ ਤੇ ਉਹਦੀ ਕੇਅਰ ਕਰਦੇ ਨੇ, ਨਵੇਂ ਇੰਸਟਾਲ ਕਰਦੇ ਨੇਗੇ, ਰਿਪੇਅਰ ਕਰਦੇ ਨੇ, ਮੇਨਟੇਨੈਂਸ ਕਰਾਉਣੀ ਹੈ, ਸਾਲ ਭਰ ਦਾ ਤੁਹਾਡਾ ਉਹ ਧਿਆਨ ਰੱਖ ਸਕਦੇ ਨੇ, ਹਰ ਅਪਲਾਇੰਸ ਨੂੰ ਸਾਲ 'ਚ ਆਉਣਗੇ ਇੱਕ ਵਾਰੀ ਉਹਦੀ ਸਰਵਿਸ ਕਰਕੇ ਜਾਣਗੇ। ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ, ਤੁਹਾਡੀ ਗਰਾਜ ਦੇ ਵਿੱਚ ਇੱਕ ਡਰਾਈਵਾਲ ਦੀ ਥਾਂ ਤੇ ਹਾਈ ਰਿਜਿਡ ਪੀਵੀਸੀ ਦੀ ਬਣੀ ਹੋਈ ਵਾਲ ਲਾ ਕੇ ਜਾਣਗੇ, ਜਿਹਨੂੰ ਉਮਰ ਭਰ ਸਿਰਫ ਧੋ ਦਿਓ, ਪਾਣੀ ਮਾਰ ਦਿਓ, ਕੱਪੜਾ ਮਾਰ ਦਿਓ, ਕੋਈ ਉਸ ਨੂੰ ਪੇਂਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਉਹਦੇ ਤੇ ਲੱਗੀਆਂ ਹੁੱਕਾਂ ਦੇ ਉੱਤੇ ਤੁਸੀਂ 250 ਪਾਉਂਡ ਤੱਕ ਦਾ ਵੇਟ ਜਿਹੜਾ ਹੈਗਾ ਆਪਣਾ ਸਮਾਨ ਟੰਗ ਸਕਦੇ ਹੋ। ਉਹਦੇ ਨਾਲ ਕੀ ਹੈ ਤੁਹਾਡੀ ਗਰਾਜ ਜਿਹੜੀ ਜੇ ਕਲਟਰਡ ਹੈਗੀ ਹੈ ਉਹ ਕਲੀਨ ਦਿਖੇਗੀ ਤੇ ਸੋਹਣੀ ਲੱਗੇਗੀ। ਤੁਸੀਂ ਉਸ ਨੂੰ ਰੀਕ੍ਰੀਏਸ਼ਨਲ ਪਰਪਸ ਲਈ ਯੂਜ਼ ਕਰ ਸਕਦੇ ਹੋ ਜਾਂ ਆਪਣੀਆਂ ਟੈਕਸੀਜ਼ ਜਾਂ ਆਪਣੀਆਂ ਗੱਡੀਆਂ ਕਾਰਾਂ ਉੱਥੇ ਪਾਰਕ ਕਰ ਸਕਦੇ ਹੋ। 905-226-2425 905-226-2425 ਕੁਇਕ ਫਿਕਸ ਮਾਸਟਰ ਦਾ ਟਾਈਮ ਨੰਬਰ ਹੈਗਾ। ਕਟਾਰੀਆ ਟੂਰਸ ਐਂਡ ਟਰੈਵਲ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਉਨ੍ਹਾਂ ਦੇ ਸਪੈਸ਼ਲ ਰੇਟ ਸਾਡੇ ਕੋਲ ਪਹੁੰਚ ਗਏ ਨੇ। ਵਨ ਵੇ ਡੀਲਸ ਦੇ ਵਿਚ ਅਗਰ ਤੁਸੀਂ ਦਿੱਲੀ ਜਾਣਾ ਟੋਰਾਂਟੋ ਤੋਂ ਤਾਂ 1450 ਕੈਨੇਡੀਅਨ ਨਹੀਂ ਜੀ, ਇਹ ਅੰਮ੍ਰਿਤਸਰ ਦਾ ਰੇਟ ਹੈਗਾ। ਅੰਮ੍ਰਿਤਸਰ ਜਾਣਾ, ਅੰਮ੍ਰਿਤਸਰ ਸਾਹਿਬ ਜਾਣਾ ਤੇ 1450 ਕੈਨੇਡੀਅਨ ਡਾਲਰ ਦੇ ਵਿਚ ਤੁਹਾਨੂੰ ਜਿਹੜੀ ਹੈਗੀ ਹੈ ਉਹ ਵਨ ਵੇ ਟਿਕਟ ਜਿਹੜੀ ਹੈ ਮਿਲ ਜਾਏਗੀ। ਟੋਰਾਂਟੋ ਟੂ ਦਿੱਲੀ ਜਾਣਾ ਹੈਗਾ ਤਾਂ ਤੁਹਾਨੂੰ $1200 ਚ ਟਿਕਟ ਜਿਹੜੀ ਹੈ ਸ਼ੁਰੂ ਹੁੰਦੀ ਹੈ ਵਨ ਵੇ। ਟੋਰਾਂਟੋ ਟੂ ਅੰਮ੍ਰਿਤਸਰ ਸਾਹਿਬ ਦੀ ਰਿਟਰਨ ਟਿਕਟ ਹੈ $2590 ਦੀ। ਟੋਰਾਂਟੋ ਟੂ ਦਿੱਲੀ $1985 ਦੇ ਵਿਚ ਤੁਹਾਨੂੰ ਜਿਹੜੀ ਰਿਟਰਨ ਮਿਲ ਜਾਏਗੀ। ਪਾਕਿਸਤਾਨ ਜਾਣਾ ਹੈਗਾ ਤਾਂ ਤੁਸੀਂ ਟੋਰਾਂਟੋ ਟੂ ਕਰਾਚੀ ਵਨ ਵੇ ਜਿਹੜੇ ਫੇਅਰ ਨੇ ਉਨ੍ਹਾਂ ਦੇ $1200, ਇਸਲਾਮਾਬਾਦ $1220 ਤੇ ਰਿਟਰਨ ਦੇ ਵਿਚ ਤੁਹਾਨੂੰ $1800 ਦੇ ਵਿਚ ਕਰਾਚੀ ਦੀ ਟਿਕਟ ਮਿਲ ਜਾਏਗੀ, ਇਸਲਾਮਾਬਾਦ ਦੀ $2250 ਚ ਮਿਲ ਜਾਏਗੀ। ਵਕੇਸ਼ਨ ਡੀਲ ਦੇ ਵਿਚ ਅਗਰ ਤੁਸੀਂ ਡੋਮਿਨਿਕਨ ਰਿਪਬਲਿਕ ਜਾਣਾ $1290 ਚ ਮਿਲ ਜਾਏਗੀ ਟਿਕਟ ਆਲ ਇਨਕਲੂਸਿਵ। ਮੈਕਸੀਕੋ ਜਾਣਾ ਤੇ $1140 ਦੇ ਵਿਚ ਤੁਹਾਨੂੰ ਆਲ ਇਨਕਲੂਸਿਵ ਟਿਕਟ ਮਿਲ ਜਾਏਗੀ। ਨੰਬਰ ਹੈ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ ਦੇ ਨੰਬਰ ਨੇ ਜੀ। ਬੀ ਕੇ ਟੈਕਸ ਐਂਡ ਅਕਾਊਂਟਿੰਗ ਦਾ ਨੰਬਰ ਮੈਂ ਤੁਹਾਨੂੰ ਦੇ ਰਿਹਾ। ਕਿਸੇ ਪ੍ਰਕਾਰ ਦੀ ਤੁਹਾਡੀ ਕੋਈ ਟੈਕਸ ਦਾ ਇਸ਼ੂ ਹੈਗਾ ਤੁਹਾਡੀ ਉਹ ਗੌਰ ਨਾਲ ਤੁਹਾਡੀ ਫਾਈਲ ਦੇਖ ਲੈਂਦੇ ਨੇ, ਜਾਂ ਨਵੇਂ ਆਏ ਹੋ ਟੈਕਸ ਪਹਿਲੀ ਵਾਰੀ ਭਰਨਾ ਹੈਗਾ ਤੇ ਤੁਸੀਂ ਪਾਲ ਮਾਂਗਟ ਸਾਹਿਬ ਨੂੰ ਗੱਲਬਾਤ ਕਰ ਲਓ। ਤੁਹਾਡਾ ਟੈਕਸ ਦਾ ਕਿਸੇ ਵੀ ਪ੍ਰਕਾਰ ਦੀ ਦੁਬਿਧਾ ਹੈਗੀ ਹੈ ਉਸ ਨੂੰ ਉਹ ਦੂਰ ਕਰ ਦੇਣਗੇ, ਸੁਰਖਰੂ ਕਰ ਦੇਣਗੇ। ਐਡਵਾਂਸ ਐਂਡ ਡਿਕਸੀ ਦਾ ਸਾਊਥ ਵੈਸਟ ਕਾਰਨਰ ਹੈਗਾ। ਬੀ ਕੇ ਟੈਕਸ ਐਂਡ ਅਕਾਊਂਟਿੰਗ ਨੰਬਰ ਹੈ 905-451-1414 905-451-1414 ਉਹਨਾਂ ਦਾ ਨੰਬਰ ਹੈ। ਜੀ ਟੀ ਏ ਡਕਟ ਕਲੀਨਿੰਗ ਤੁਹਾਡੇ ਘਰ ਦੀ ਜਿਹੜੀ ਡਕਟਸ ਨੇ ਉਨ੍ਹਾਂ ਨੂੰ ਇਨਟੇਕ ਤੇ ਆਊਟ ਨੂੰ ਪ੍ਰੋਪਰਲੀ ਕਲੀਨ ਕਰਦੇ ਨੇ। ਨਵੀਆਂ ਮਸ਼ੀਨਾਂ ਨੇ ਉਨ੍ਹਾਂ ਕੋਲ, ਲੇਟੈਸਟ ਹਾਈ ਜਿਹਨੂੰ ਕਹਿੰਦੇ ਨੇ CFM ਜਿਹੜੀ ਹੈ ਉਹਦੇ ਚ ਇਕ ਟੈਕਨੀਕਲ ਵਰਡ ਹੈਗਾ ਜੀ, ਉਹ ਬਰੀਕ ਤੋਂ ਬਰੀਕ ਪਾਰਟੀਕਲਸ ਨੂੰ ਵੀ ਪ੍ਰੋਪਰਲੀ ਉਹ ਸੱਕ ਕਰਕੇ ਕਲੀਨ ਕਰ ਦਿੰਦੇ ਨੇ। ਗੁਰਮੀਤ ਬਾਜਵਾ ਸਾਹਿਬ ਦਾ ਨੰਬਰ ਹੈ 416-578-4416-578-3900 ਉਹਨਾਂ ਦਾ ਨੰਬਰ ਹੈਗਾ। ਪਾਕਿਸਤਾਨ ਜਾਣਾ ਤਾਂ ਰੂਬੀ ਪੱਟੀ ਹੋਣੀ 16 ਸਾਲਾਂ ਤੋਂ ਟੂਰ ਐਂਡ ਟਰੈਵਲ ਦਾ ਕੰਮ ਕਰ ਰਹੇ ਨੇ, ਜੰਮੇ ਪਲੇ ਪਾਕਿਸਤਾਨ ਚ ਨੇ, ਕੈਨੇਡੀਅਨ ਸਿਟੀਜ਼ਨ ਨੇ, ਚੱਪੇ ਚੱਪੇ ਦਾ ਇਨ੍ਹਾਂ ਨੂੰ ਪਾਕਿਸਤਾਨ ਦਾ ਪਤਾ। ਗੁਰੂ ਧਾਮਾਂ ਦੀ ਯਾਤਰਾ ਦੇ ਨਾਲ ਨਾਲ ਤੁਹਾਡੇ ਪੁਰਖਿਆਂ ਦਾ ਅਗਰ ਤੁਸੀਂ ਪਿੰਡ ਘੁੰਮਣਾ ਹੈਗਾ ਤਾਂ ਇਸ ਤੋਂ ਇਲਾਵਾ ਵੀ ਜੇਕਰ ਤੁਸੀਂ ਪਰਿਵਾਰ ਦੇ ਮੈਂਬਰਾਂ ਨੇ ਜਾਣਾ ਜਾਂ 10 ਲੋਕ ਹੋ ਤੁਹਾਡੇ ਲਈ ਕਸਟਮ ਟੂਰ ਵੀ ਉਹ ਪਲਾਨ ਕਰ ਦਿੰਦੇ ਨੇਗੇ। ਗੁਰਪੁਰਬ ਦੇ ਉੱਤੇ ਹੁਣ ਗਰੁੱਪ ਉਨ੍ਹਾਂ ਦਾ ਜਾ ਰਿਹਾ, ਇਹਦੇ ਚ ਜਾਣਾ ਹੈਗਾ ਤਾਂ ਵੀ ਤੁਸੀਂ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹੋ। 4-star ਹੋਟਲ ਤੁਹਾਡੀ ਸਟੇ ਹੁੰਦੀ ਹੈ, 9 ਰਾਤਾਂ 10 ਦਿਨ ਦਾ ਟੂਰ ਹੁੰਦਾ ਤੇ ਇਸ ਤੋਂ ਇਲਾਵਾ ਫੁੱਲ AC ਬੱਸਿਸ ਦੇ ਵਿਚ ਤੁਹਾਨੂੰ ਏਅਰਪੋਰਟ ਤੋਂ ਰਿਸੀਵ ਕਰਦੇ ਨੇ, ਏਅਰਪੋਰਟ ਤੱਕ ਡਰਾਪ ਕਰਦੇ ਨੇ। ਇਸ ਦਰਮਿਆਨ ਪੜ੍ਹੀ ਲਿਖੀ ਜਿਹੜੀ ਹਾਈਲੀ ਐਜੂਕੇਟਡ ਟੀਮ ਜਿਹੜੀ ਹੈ ਤੁਹਾਡੇ ਗਾਈਡ ਦੇ ਤੌਰ ਤੇ ਕੰਮ ਕਰਦੀ ਹੈ। ਨੰਬਰ ਹੈ ਰੂਬੀ ਹੋਣਾ ਦਾ 289-689-6550 ਕੁਛ ਖਬਰਾਂ ਵੱਲ ਚੱਲਦੇ ਆ। ਅੱਜ ਸਾਨੂੰ ਬਰਾਡ ਸਵੀਟਸ ਨੇ ਜੁਆਇਨ ਕੀਤਾ, ਦਿਵਾਲੀ ਮੇਲਾ ਆ ਰਿਹਾ ਜੀ ਤੇ ਬਹੁਤ ਬਹੁਤ ਉਨ੍ਹਾਂ ਦਾ ਧੰਨਵਾਦ ਕਿ ਰੇਡੀਓ ਸੁਰਖਾਬ ਦੇ ਬੋਰਡ ਤੇ ਉਹ ਆਏ ਨੇ ਜਾਂ ਰੇਡੀਓ ਸੁਰਖਾਬ ਨੂੰ ਉਨ੍ਹਾਂ ਨੇ ਆਪਣੇ ਬੋਰਡ ਦੇ ਉੱਤੇ ਜੋੜਿਆ। ਇਸ ਦੇ ਲਈ ਅਸੀਂ ਚਾਵਲਾ ਨਿਊਜ਼ ਨੈਟਵਰਕ ਦਾ ਵੀ ਧੰਨਵਾਦ ਕਰਦੇ ਹਾਂ ਔਰ ਬਰਾਡ ਸਵੀਟਸ ਦਾ ਵੀ ਧੰਨਵਾਦ ਕਰਦੇ ਹਾਂ। ਅੱਗੇ ਚੱਲ ਕੇ ਉਨ੍ਹਾਂ ਦੀ ਐਡਵਰਟਾਈਜ਼ ਤੁਹਾਡੇ ਨਾਲ ਕਰਾਂਗੇ। ਖਬਰਾਂ ਦੇ ਵੱਲ ਵਧਦੇ ਹਾਂ, ਬਹੁਤ ਸਾਰੀਆਂ ਖਬਰਾਂ ਨੇ। ਖਬਰ ਮੈਂ ਇੱਥੋਂ ਸ਼ੁਰੂ ਕਰਦਾ ਜੀ ਵੀਰ ਸਾਹਿਬ ਕਿ ਸਾਡੇ ਇੱਥੇ ਹੁਣ ਬਹੁਤ ਸਾਰੇ ਜਿਹੜੇ ਲੋਕ ਨੇਗੇ ਉਹ ਇਸ ਗੱਲੋਂ ਪਰੇਸ਼ਾਨ ਨੇਗੇ ਕਿ ਡਰਾਈਵਵੇ ਤੇ ਖੜੀਆਂ ਕਾਰਾਂ ਦੇ ਉੱਤੇ ਟਿਕਟਾਂ ਲੱਗ ਰਹੀਆਂ ਨੇਗੀਆਂ।
1: ਬਿਲਕੁਲ
0: ਅੱਜ ਮੈਂ ਸਵੇਰੇ ਸਵੇਰੇ ਜਦੋਂ ਮੈਂ ਤਿਆਰੀ ਕਰ ਰਿਹਾ ਸੀ ਇੱਕ ਵੀਡੀਓ ਦੇਖੀ, ਇੱਕ ਪਰਸਨ ਆਪਣੇ ਘਰ ਦੀ ਡਰਾਈਵਵੇ ਦੀ ਫੋਟੋ ਪਾ ਰਿਹਾ ਸੀ। ਡਰਾਈਵਵੇ ਦੇ ਅਗਲੇ ਪੋਰਸ਼ਨ ਦੇ ਵਿੱਚ 2 ਗੱਡੀਆਂ ਉਹਨਾਂ ਨੇ ਬਿਲਕੁਲ ਟਾਈਟ ਨੈਕ ਟੂ ਨੈਕ ਲਾਈਆਂ ਹੋਈਆਂ ਨੇ ਤੇ ਫੇਰ ਵੀ ਕਿਤੇ 8-10 ਇੰਚ ਉਹਦੀ ਕਾਰ ਜਿਹੜੀ ਹੈਗੀ ਹੈ ਬੈਕ ਸਾਈਡ ਥੋੜੀ ਜੀ ਵਾਕਵੇ ਦੇ ਉੱਤੇ 8-10 ਇੰਚ ਬਾਹਰ ਆ ਗਈ ਤੇ ਉਹਨੇ ਦਿਖਾਇਆ ਜੀ ਵੀ ਆਹ ਦੇਖੋ $50 ਦੀ ਜਿਹੜੀ ਟਿਕਟ ਹੈ ਉਹ ਮੈਨੂੰ ਲਾ ਗਏ ਨੇ। ਖੈਰ ਮੇਰਾ ਸਵਾਲ ਇੱਕ ਇੱਥੇ ਇਹ ਬਣ ਜਾਂਦਾ ਕਿ ਇਹ ਉਹੀ ਕੌਂਸਲ ਹੈ ਜਿਹੜੀ ਇਸ ਸਾਲ ਤੋਂ ਪਹਿਲਾਂ ਕਦੇ ਇਹੋ ਜਿਹੇ ਟਿਕਟ ਨਹੀਂ ਸੀ ਲਾ ਰਹੀ, ਇਹ ਉਹੀ ਕੌਂਸਲ ਹੈ ਜਿਸ ਨੇ ਆਪਣੇ ਦਰਮਿਆਨ ਬਹੁਤ ਸਾਰੇ ਨਵੇਂ ਬਿਲਡਰਸ ਨੂੰ ਇੱਥੇ ਜਿਹੜੇ ਪ੍ਰੋਜੈਕਟ ਅਪਰੂਵ ਕਰਕੇ ਦਿੱਤੇ ਜਿਨ੍ਹਾਂ ਦੇ ਘਰਾਂ ਦੇ ਡਰਾਈਵਵੇ ਦੇ ਉੱਤੇ ਸਿੰਗਲ ਕਾਰ ਬੜੀ ਮੁਸ਼ਕਲ ਲੱਗਦੀ ਹੈ, ਫਰੰਟ ਵਾਲੇ ਦੇ ਪਿਛਲੇ ਦੇ ਤਾਂ ਜਗ੍ਹਾ ਹੀ ਨਹੀਂ ਹੈਗੀ ਕਾਰ ਲੱਗਣ ਨੂੰ। ਹਾਲਾਂਕਿ 4 ਬੈਡਰੂਮ ਦੇ ਉਹ ਘਰ ਨੇ, ਡਬਲ ਗਰਾਜ ਨੇ, ਤੇ ਬਾਵਜੂਦ ਇਹ ਜਾਣਦੇ ਹੋਏ ਕਿ 4 ਬੈਡਰੂਮ ਦੇ ਘਰ ਦੇ ਵਿੱਚ ਐਟਲੀਸਟ 4 ਲੋਕ ਰਹਿਣਗੇ ਜਦੋਂ ਕੋਈ ਬੱਚਾ ਜਵਾਨ ਅਡਲਟ ਹੋ ਜਾਂਦਾ ਵਿਆਹਿਆ ਗਿਆ ਤਾਂ ਮੰਨ ਲਓ ਦੋ ਪੇਰੈਂਟਸ ਦੋ ਬੱਚੇ ਵਿਆਹ ਜਾਂਦੇ ਨੇ ਤਾਂ 6 ਜਾਣੇ ਬਣ ਜਾਂਦੇ ਨੇਗੇ ਹਾਂਜੀ ਤੇ 6 ਜਾਣਿਆਂ ਦੇ ਲਈ ਤਾਂ ਘੱਟੋ ਘੱਟ ਦੋ ਕਾਰਾਂ ਗਰਾਜ ਜੇ ਲੱਗਣ ਤੇ ਦੋ ਕਾਰਾਂ ਉੱਥੇ ਲੱਗਣਗੀਆਂ ਤਾਂ ਵੱਧਦੀ ਹੈ ਪਰ ਕਹਾਣੀ ਇਸ ਗੱਲ ਦੀ ਸਮਝ ਨਹੀਂ ਆਈ ਕਿ ਬਿਲਡਰਸ ਦੇ ਨਾਲ ਇਹਨਾਂ ਦੀ ਕੀ ਸਾਂਝ ਹੈਗੀ ਇਸ ਕੌਂਸਲ ਦੀ ਕਿ ਇਹਨਾਂ ਨੇ ਬਿਲਡਰਸ ਦੀ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਨੂੰ ਅਪਰੂਵਲਸ ਦਿੱਤੀਆਂ ਤੇ ਉਸ ਦੇ ਬਾਵਜੂਦ ਜਿਹੜੇ ਹੁਣ ਘਰ ਪੁਰਾਣੇ ਬਣੇ ਹੋਏ ਨੇਗੇ ਜਿਨ੍ਹਾਂ ਦੇ ਉੱਤੇ ਡਬਲ ਕਾਰ ਲੱਗ ਸਕਦੀ ਹੈ ਤੇ 8 ਇੰਚ ਵੀ ਅੱਜ ਕਾਰ ਵਾਕਵੇ ਤੇ ਆਉਂਦੀ ਹੈ ਤੇ ਉਹਦੇ ਟਿਕਟ ਲੱਗਦੀ ਹੈ ਦੂਸਰੇ ਪਾਸੇ ਜੇ ਮੈਂ ਇਸ ਨੂੰ ਥੋੜਾ ਜਿਹਾ ਇੱਦਾਂ ਕਰ ਲਾਂ ਕਿ ਇਹਨਾਂ ਵੱਲੋਂ ਬਣਾਈਆਂ ਜਾਂਦੀਆਂ ਵੱਟਾਂ ਦਾ ਜੁਰਮਾਨਾ ਫਿਰ ਕੌਣ ਭਰੇਗਾ ਇਹਨਾਂ ਵੱਲੋਂ ਤੁਹਾਡੇ ਘਰਾਂ ਦੇ ਨੇੜੇ ਪਾਰਕਾਂ ਦੀ ਸਾਂਭ ਸੰਭਾਲ ਨਾ ਕਰਨ ਤੇ ਘਾਹ ਸਮੇਂ ਸਿਰ ਨਾ ਕੱਟਣ ਤੇ ਜਾਂ ਪਾਰਕਾਂ ਦੇ ਵਿੱਚ ਨੌਜਵਾਨਾਂ ਵੱਲੋਂ ਪਾਏ ਗਏ ਖੁੜਦੰਗ ਤੋੜੀਆਂ ਗਈਆਂ ਬੀਅਰ ਦੀਆਂ ਬੋਤਲਾਂ ਦਾ ਕੰਚ ਸਾਫ਼ ਕਰਨ ਵਾਲਿਆਂ ਦੀ ਜਾਂ ਫਿਰ ਅਸੀਂ ਕਹਿ ਦਈਏ ਕਿ ਜਿਹੜਾ ਪਿਛਲੇ ਸਾਲ ਤੋਂ ਕਈ ਸਾਲਾਂ ਤੋਂ ਬ੍ਰੈਂਪਟਨ ਸਿਟੀ ਆਫ਼ ਫਲਾਵਰ ਨਹੀਂ ਰਿਹਾ ਤੇ ਉਹਦੇ ਜੁਰਮਾਨੇ ਕਿਹੜੀ ਕੌਂਸਲ ਭਰੇਗੀ ਕੌਣ ਭਰੇਗੀ ਇਹਦੇ ਜਵਾਬ ਦੇ ਵੈਸੇ ਅਸੀਂ ਆਪ ਲੋਕ ਹਾਂ ਕਿਉਂਕਿ ਹੁਣ ਸਾਡੇ ਕੋਲ ਮੌਕਾ ਹੈਗਾ ਅਸੀਂ ਗੱਲਬਾਤ ਕਰੀਏ ਕਿ ਅਗਰ ਇਹ ਤੰਤਰ ਇਸ ਤਰ੍ਹਾਂ ਰਿਹਾ ਇਸ ਕੌਂਸਲ ਦੇ ਕੋਲ ਤਾਂ ਇੱਕ ਗੱਲ ਦਾ ਧਿਆਨ ਰੱਖਿਓ ਕਿ ਆਉਣ ਵਾਲਾ ਬ੍ਰੈਂਪਟਨ ਜਿਹੜਾ ਹੈਗਾ ਸਾਲ ਅਗਲੇ 4 ਸਾਲ ਉਹ ਬ੍ਰੈਂਪਟਨ ਹੀ ਰਹਿਣਾ ਮਜਬੂਰਨ ਵਾਸਤੇ ਉਹਨੂੰ ਆਪਣੇ ਘਰ ਵੇਚ ਕੇ ਬ੍ਰੈਂਪਟਨ ਚੋਂ ਬਾਹਰ ਜਾਣਾ ਪਏਗਾ ਤੇ ਬ੍ਰੈਂਪਟਨ ਦੇ ਹਾਲਾਤ ਕੁਝ ਹੋਰ ਹੋਣਗੇ ਜੀ
1: ਇਹ ਜਿਹੜੀ ਗੱਲ ਨਾ ਜੀ ਇਹ ਇੰਨੀ ਸਿੱਧੀ ਨੀ ਜਿੰਨੀ ਲੱਗਦੀ ਹੈ ਵੀ ਇਹ ਜਿਹੜੇ ਹੈਗੇ ਆ ਡਰਾਈਵੇ ਛੋਟੇ ਬਣਵਾ ਕੇ ਇਹਨਾਂ ਨੇ ਵੀ ਹੁਣ ਟਿਕਟਾਂ ਦੇ ਰਹੇ ਆ ਕੁਛ ਕਰ ਰਹੇ ਆ ਇਹਦੇ ਪਿੱਛੇ ਬਹੁਤ ਲੰਬੀ ਚੌੜੀ ਸਟੋਰੀ ਹੈ ਜੀ ਇੱਕ ਸਟੋਰੀ ਉਹ ਇਹ ਹੈ ਜੀ ਇਹਨਾਂ ਦੀ ਮਿਸ ਮੈਨੇਜਮੈਂਟ ਕਰਕੇ ਇਹਨਾਂ ਦੀ ਅਣਗਹਿਲੀ ਕਰਕੇ ਇਹਨਾਂ ਦੀ ਨਾ ਅਹਿਲੀਅਤ ਕਰਕੇ ਜਿਹੜਾ ਸਾਡਾ ਇਕਾਨਮੀ ਦਾ ਟਾਣਾ ਬਾਣਾ ਹੈਗਾ ਸਿਟੀ ਆਫ ਬ੍ਰੈਂਪਟਨ ਦਾ ਜੋ ਜਿਵੇਂ ਬਜਟ ਨੂੰ

0: ਤੁਸੀਂ ਇਹ ਡਿਲੇ ਨਾ ਪਾਇਓ ਤੁਸੀਂ ਤੇ ਮੈਨੂੰ ਬਸ ਅਗਲੇ ਮਹੀਨੇ ਹੋਰ ਪੈਸੇ ਆਉਣ ਵਾਲੇ ਮੈਂ ਉਦੋਂ ਮੋੜ ਦੂੰਗਾ।
1: ਸਹੀ
0: ਕ੍ਰੈਡਿਟ ਕਾਰਡ ਤਾਂ ਨੀ ਤੈਨੂੰ ਪੁੱਛਣਾ। ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਇਹ ਕੀਤਾ ਹੈਗਾ ਵੀ ਇਹਨਾਂ ਕੋਲੇ ਜਿੰਨੀ ਕੁ ਇਨਕਮ ਇਹਨਾਂ ਨੂੰ ਆਉਣੀ ਸੀਗੀ ਟੈਕਸਾਂ ਤੋਂ ਲਾ ਲਓ ਜਾਂ ਹੋਰ ਪਾਸਿਓਂ ਲਾ ਲਓ ਜਾਂ ਫੈਡਰਲ ਗੌਰਮੈਂਟ ਜਾਂ ਪ੍ਰੋਵਿੰਸ਼ਲ ਗੌਰਮੈਂਟ ਏਡ ਦਿੰਦੀ ਹੈ, ਉਹ ਪੈਸੇ ਇਹਨਾਂ ਨੇ ਯੂਜ਼ ਕਰ ਲਏ ਜੀ। ਤੇ ਨਾਲ ਦੀ ਨਾਲ ਬਜਟ ਉਸ ਹਿਸਾਬ ਨਾਲ ਬਣਾ ਲਿਆ, ਨਾਲ ਦੀ ਨਾਲ ਕੀ ਹੋਇਆ ਜਿਹੜੇ ਇਹਨਾਂ ਨੇ ਨਵੇਂ ਘਰ ਪ੍ਰੂਵ ਕੀਤੇ ਜੀ, ਚਾਹੇ ਛੋਟੇ ਡਰਾਈਵ ਵਾਲੇ ਵੀ ਘਰ ਵਿੱਚ ਹੀ ਆ, ਉਹ ਕਰ ਸਾਰੇ ਪ੍ਰੂਵ ਕਰਤੇ, ਉਹਨਾਂ ਦੀ ਆਉਣੀ ਸੀਗੀ ਜੀ ਇਹਨਾਂ ਨੂੰ ਡਿਵੈਲਪਮੈਂਟ ਚਾਰਜ ਆਉਣੇ ਸੀਗੇ ਜੀ। ਡਿਵੈਲਪਮੈਂਟ ਚਾਰਜਸ ਉਹ ਤਾਂ ਆਉਣੇ ਸੀ ਜੇ ਉਹ ਘਰ ਬਣ ਜਾਂਦੇ ਜਾਂ ਕੋਈ ਵਰਕ ਪਰਮਿਟ ਲੈ ਕੇ ਕੰਮ ਸ਼ੁਰੂ ਕਰ ਦਿੰਦਾ, ਅੱਧ ਪਚਾਦਾ ਉਦੋਂ ਹੁੰਦਾ, ਬਾਕੀ ਜਦੋਂ ਘਰ ਬਣਦੇ ਆ ਉਦੋਂ ਲੈਂਦੇ ਹੁੰਦੇ ਜੀ ਉਹ। ਡਿਵੈਲਪਮੈਂਟ ਚਾਰਜ ਆਉਣੇ ਸੀਗੇ ਤੇ ਇਹਨਾਂ ਨੇ ਉਹ ਡਿਵੈਲਪਮੈਂਟ ਚਾਰਜ ਜਿਹੜੇ ਆਉਣੇ ਸੀ ਉਹਦਾ ਖਾਤਾ ਪਹਿਲਾਂ ਲਾ ਕੇ ਭਾਈ ਵੇਖੋ ਜੀ ਇੰਨੇ ਮਿਲੀਅਨ ਡਾਲਰ ਕੋਲ ਡਿਵੈਲਪਮੈਂਟ ਚਾਰਜ ਆਉਣੇ ਆ ਤੇ ਆਹ ਸਾਡੇ ਕੋਲ ਟੈਕਸ ਹੈਗਾ ਤੇ ਚੱਕ ਦਿਓ ਫੱਟੇ ਖਰਚ ਕਰ ਦੋ ਜਿੰਨੇ ਕਰਨੇ ਆ। ਉਹ ਜਿਹੜੇ ਨਜਾਇਜ਼ ਪੈਸੇ ਖਰਚ ਉਹਦੇ ਵਿੱਚ ਵੀ ਆ ਜਿਹੜੀਆਂ 78 ਮਿਲੀਅਨ ਦੀ ਕੋਈ ਬਿਲਡਿੰਗ ਲਾ ਲਈ, ਕਿਤੇ 30 ਮਿਲੀਅਨ ਡਾਲਰ ਫਲਾਣੇ ਨੂੰ ਦਿੱਤਾ ਜੀ, ਕਿਤੇ ਕ੍ਰਿਕਟ ਸਟੇਡੀਅਮ ਬਣਾਉਣਾ ਉਹਦੇ ਵਾਸਤੇ 23 ਮਿਲੀਅਨ ਡਾਲਰ ਲਾਤਾ ਫਲਾਣੇ ਲਾਤਾ ਜੀ, ਉਹ ਇਹੋ ਜਿਹੇ ਖਰਚੇ ਕਰਤੇ। ਐਂਡ ਆਫ ਦਾ ਡੇ ਰਿਜ਼ਲਟ ਕੀ ਹੋਇਆ ਜੀ ਉਹਦਾ, ਕਿਉਂ ਨੀ ਸਾਰਾ ਕੁਛ ਸਿਰ ਚੜਿਆ, ਉਹ ਘਰ ਉਹ ਬਣੇ ਨੀ ਜਿਨ੍ਹਾਂ ਦੇ ਪੈਸੇ ਐਡਵਾਂਸ ਹੀ ਖਰਚਤੇ ਰਿਜ਼ਰਵ ਫੰਡ ਚੋਂ ਕੱਢ ਕੇ, ਰਿਜ਼ਰਵ ਫੰਡ ਤਾਂ ਡਿਸਟਰਬ ਹੋ ਗਿਆ ਨਾ, ਤੇ ਉਹ ਹੁਣ ਜਦੋਂ ਤੁਸੀਂ ਆਪਦੇ ਜੇਬ ਤੋਂ ਵੱਧ ਤੁਸੀਂ ਪੈਸੇ ਨਜਾਇਜ਼ ਖਰਚ ਕਰਤੇ, ਉਹ ਫਿਰ ਕਿੱਦਾਂ ਤੋਂ ਕਲੈਕਟ ਕਰਨੇ ਸੀਗੇ? ਉਹ ਕਲੈਕਟ ਕਰਨ ਵਾਸਤੇ ਲੋਕਾਂ ਤੇ ਹੁਣ ਧੱਕੇ ਨਾਲ ਟਿਕਟਾਂ ਦੇਣ ਵਾਲਾ ਕੰਮ ਸ਼ੁਰੂ ਕਰਤਾ, ਕੈਮਰੇ ਕੁਮਰੇ ਲਾ ਕੇ ਧੱਕੇ ਨਾਲ ਉਹ ਕੰਮ ਕਰਨਾ ਸ਼ੁਰੂ ਕਰਤਾ, ਜਿਹੜੀਆਂ ਆਪਦੀਆਂ ਇਹੋ ਜਿਹੀਆਂ ਬੇਵਕੂਫੀਆਂ ਕੀਤੀਆਂ, ਇਹੋ ਜਿਹੀਆਂ ਅਣਗਹਿਲੀਆਂ ਕੀਤੀਆਂ, ਉਹਨਾਂ ਤੇ ਗੱਲ ਕਰਨ ਵਾਸਤੇ ਕੋਈ ਵੀ ਜਿਹੜਾ ਸਿਟਿੰਗ ਕੌਂਸਲਰ, ਰੀਜਨਲ ਕੌਂਸਲਰ ਜਾਂ ਮੇਅਰ ਕਿਸੇ ਵੀ ਡਿਬੇਟ ਤੇ ਨਹੀਂ ਜਾ ਰਹੇ, ਕਿਸੇ ਵੀ ਮੀਡੀਆ ਵਿੱਚ ਜਾ ਕੇ ਪਬਲਿਕਲੀ ਉਹ ਗੱਲ ਨਹੀਂ ਕਰਦੇ। ਜੇ ਉਹਨਾਂ ਨੂੰ ਫੋਨ ਵੀ ਕਰ ਦੋ ਜੀ, ਜਿਹੜੇ ਉਹਨਾਂ ਦੇ ਕੁਛ ਚਾਪਰੂਸੀ ਵਾਲੇ 2-4 ਮੀਡੀਆ ਵਾਲੇ ਹੈਗੇ ਸੱਜਣ ਜੇ, ਲੋਕਾਂ ਨੂੰ ਪਤਾ ਨਾਂ ਨਹੀਂ ਲੈਣ ਦੀ ਲੋੜ, ਉੱਥੇ ਉਹ 2 ਕੁਐਸਚਨ ਦੇ ਦਿੰਦੇ, ਭਾਈ ਆਹ 2 ਕੁਐਸਚਨ ਮੈਨੂੰ ਪੁੱਛੀ, ਤੀਜਾ ਕੁਐਸਚਨ ਨਾ ਪੁੱਛੀ, ਉਹ ਆਪਦੇ 2 ਕੁਐਸਚਨ ਦੇ ਕੇ ਆਓਗੇ ਤੇ ਹੋਗੇ, ਲੋਕਾਂ ਨੂੰ ਕੋਈ ਜਵਾਬਦੇਹੀ ਨਹੀਂ ਹੈਗੀ ਇਸ ਗੱਲ ਦੀ। ਇਹ ਲਿਟਰਲੀ ਹੋਇਆ ਜੀ, ਇਹਨਾਂ ਦੇ ਅਕਾਊਂਟਾਂ ਦੇ ਵਿੱਚੋਂ ਲਿਖਿਆ ਹੋਇਆ ਡਿਵੈਲਪਮੈਂਟ ਚਾਰਜ ਦੇ ਫੰਡ ਜਿਹੜੇ ਹਲੇ ਆਇਓ ਨਹੀਂ ਸੀ, ਉਹ ਹੁੰਦੇ ਬਲਾਕਾਂ ਦੇ ਬਲਾਕ ਵੱਢ ਕੇ ਸਬ ਡਿਵੀਜ਼ਨ ਪਾਸ ਕਰਾ ਲਈਆਂ, ਉਹ ਪੈਸਾ ਇਹਨਾਂ ਨੇ ਐਡਵਾਂਸ ਜਿਹੜੇ ਸਾਡੇ ਰਿਜ਼ਰਵ ਫੰਡ ਪਿਆ ਸੀ ਉਹ ਚੋਂ ਕੱਢ ਕੇ ਖਰਚਤਾ ਜੀ। ਤੇ ਉਧਰ ਹੋਣਾ ਕੀ ਆ ਫਿਰ, ਇਹੀ ਕੁਛ ਹੋਣਾ ਜੀ। ਆ ਜਿਹੜੇ ਤੁਸੀਂ ਟਿਕਟਾਂ ਦੀ ਗੱਲ ਕਰਦੇ ਆ, ਹੁਣ ਉਹ ਪੈਸੇ ਇਕੱਠੇ ਕਰਨ ਵਾਸਤੇ ਵਿੰਗੇ ਟਿੱਡੇ ਤਰੰਗ ਤਰੀਕੇ ਅਪਣਾ ਕੇ ਲੋਕਾਂ ਦੇ ਜੇਬਾਂ ਨੂੰ ਪੈਸੇ ਕਢਾਉਣ ਦੀ ਕੋਸ਼ਿਸ਼ ਕਰ ਰਹੇ ਆ, ਜਿਹੜਾ ਕਿ ਟੋਟਲੀ ਇਹ ਹੁੰਦੇ ਆ ਜੀ ਲੋਕਾਂ ਨਾਲ ਧੱਕੇਸ਼ਾਹੀ ਆ,
2: ਅਨੈਥਿਕ ਗੱਲ ਆ ਸਰ।
0: ਇਸ ਕਰਕੇ ਇਸ ਕੌਂਸਲ ਨੂੰ ਖਾਸ ਕਰਕੇ ਜਿਹੜਾ ਇਹਨਾਂ ਦਾ ਹੈੱਡ ਹੈ ਜੀ ਉਹਨੂੰ ਬਦਲਣਾ ਬਹੁਤ ਜ਼ਰੂਰੀ ਹੈ ਭਾਈ। ਸੋਚ ਲਓ ਹਲੇ ਵੀ ਜੇ ਤਾਂ ਆਈ ਆਪਦੀ ਢੋਈ ਕਟਾਈ ਜਾਣੀ ਹੈ, ਪੰਜਾਬੀ ਚ ਗੱਲ ਕਰਦੇ ਹੁੰਦੇ, ਜੇ ਤਾਂ ਆਈ ਔਖੇ ਹੋਈ ਜਾਣਾ, ਮੁੜ ਕੇ ਫੇਰ ਤੁਸੀਂ ਉਹੀ ਰੇਡੀਓ ਤੇ ਜਾਂ ਫੋਨਾਂ ਤੇ ਜਾਂ ਇੱਕ ਦੂਜੇ ਨੂੰ ਗੱਲਾਂ ਕਰਕੇ ਗਾਲਾਂ ਕੋਲ ਕੱਢੀ ਜਾਣੀ ਹੈ, ਫਿਰ ਤਾਂ ਤੁਸੀਂ ਪਾ ਦੋ ਵੋਟ ਉਸੇ ਨੂੰ। ਜੇ ਤੁਸੀਂ ਚਾਹੁੰਦੇ ਭਾਈ ਸਾਡੇ ਹਾਲਾਤ ਮਾੜੇ ਮੋਟੇ ਬਦਲ ਜਾਣ, ਤੇ ਇਹ ਖਾਸ ਕਰਕੇ ਮੁਖੀਆ ਨਾਲ ਦੀ ਨਾਲ ਟੀਮ ਦੇ ਅੱਧ ਅੱਧੇ ਬੰਦੇ ਤਾਂ ਬਦਲਣ ਦੀ ਲੋੜ ਹੈਗੀ ਹੈ ਜੀ ਪੱਕੀ। ਜਿਹੜੇ ਚੰਗੀ ਗੱਲ ਚਾਲੀ ਹੈ ਜ਼ਰੂਰ ਰੱਖੋ, ਤੇ ਜਿਹੜੇ ਬਿਲਕੁਲ ਹੀ ਜਿਸ ਮੈਨ ਨੇ ਜਿਹੜੇ ਸਿਰ ਹੱਥ ਖੜਾ ਕਰਨ ਜਾਂਦੇ ਉੱਥੇ, ਮੈਂ ਕਦੋਂ ਕੌਂਸਲਰ ਨੂੰ ਜਾਣਦਾ ਜੀ, ਨਾ ਨੀ ਆਪਾਂ ਲੈ ਸਕਦੇ, ਜਿਨ੍ਹਾਂ ਨੂੰ ਮੈਂ ਕਦੇ ਉੱਥੇ ਸਵਾਲ ਕਰਦੇ ਨੀ ਵੇਖਿਆ ਜੀ, ਸਿਟੀ ਸਟਾਫ ਨੂੰ ਕਦੇ ਸਵਾਲ ਕਰਦੇ ਨੀ ਵੇਖਿਆ, ਸਿਰਫ ਜੋ ਮੋਸ਼ਨ ਕੈਰੀਡ ਸਿਰਫ ਹੱਥ ਖੜਾ ਕਰਦੇ ਜੀ, ਤੇ ਜਾਂ ਬਾਹਰ ਇੱਕ ਦੋ ਵੱਡੇ ਕੌਂਸਲਰ ਦੇ ਮਗਰ ਲੇਲੇ ਬਣ ਕੇ ਮਗਰ ਨੂੰ ਤੁਰੇ ਫਿਰਦੇ, ਹੋਰ ਕੁਛ ਨੀ ਕਰਦੇ ਜੀ। ਇਸ ਕਰਕੇ ਉਹ ਬਦਲਣਾ ਜ਼ਰੂਰੀ ਆ ਜੀ, ਆਹ ਮੌਕਾ ਸਾਡੇ ਕੋਲੇ, ਜੇ ਨਹੀਂ ਬਦਲਿਆ ਤੇ ਬਸ ਹੋਰ ਟੈਕਸਾਂ ਵਾਸਤੇ ਹੋਰ ਜੁਰਮਾਨਾ ਵਾਸਤੇ ਤਿਆਰ ਰਹੋ ਜੀ।
2: ਲਓ ਜੀ ਕਾਲਜ ਵੀ ਸ਼ੁਰੂ ਹੋ ਗਏ,
0: ਰਿਪੋਰਟਮੈਂਟ ਆਏ ਹੋਣੇ
2: ਉਹਨਾਂ ਨੇ। ਮੇਫੀਲਡ ਦੇ ਇੱਕ ਏਰੀਆ ਦੇ ਵਿੱਚ 54 ਘਰਾਂ ਚੋਂ 35 ਨੂੰ ਜਿਹੜੀਆਂ ਨੇ ਜੀ ਇੱਕ ਇੱਕ ਟਿਕਟ ਜਿਹੜੀ ਹੈ ਡਰਾਈਵੇ ਓਵਰਹੈਂਗ ਪ੍ਰਾਪਤ ਹੋਈ ਹੈ, ਤੇ ਉੱਥੇ ਜਿਹੜੀ ਗੱਲ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ 35 ਘਰਾਂ ਨੂੰ ਕੁੱਲ 72 ਜੁਰਮਾਨੇ ਜਿਹੜੇ ਨੇਗੇ ਮਿਲੇ ਨੇਗੇ। ਸੋ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਅਗਰ ਉਸ ਬਿਲਡਿੰਗ ਬੈਲਟ ਨੂੰ ਦੇਖਿਆ ਜਾਵੇ, ਉਹ ਡਰਾਈਵੇ ਜਿਹੜੇ ਨੇ ਉਹ ਬਿਲਡਰ ਵੱਲੋਂ ਬਣਾਏ ਗਏ ਨੇ, ਤਾਂ ਕੌਣ ਜ਼ਿੰਮੇਵਾਰ ਸੀ? ਪਲੈਨਿੰਗ ਡਿਪਾਰਟਮੈਂਟ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈਗੀ।
0: ਉਹ ਨਾ ਜੀ, ਉਹ ਚ ਵੀ ਪਲੈਨਿੰਗ ਡਿਪਾਰਟਮੈਂਟ ਨੂੰ ਕਿੱਦਾਂ ਕਰਦੇ ਜੀ ਇਹ, ਕਿਉਂਕਿ ਇਹਨਾਂ ਦੇ ਚਹੇਤੇ ਹੈਗੇ ਕਈ ਤਾਂ ਪੁਰਾਣੇ ਬੰਦੇ, ਉਹਨਾਂ ਨੂੰ ਇਹ ਅੱਖਾਂ ਵਿੱਚ ਰਹਿੰਦੇ ਜੀ। ਕਿਤੇ ਦੇਖਿਆ ਜੀ ਕਿਸੇ ਹੋਰ ਸ਼ਹਿਰ ਦੇ ਵਿੱਚ ਵੱਡਾ ਡਰਾਈਵੇ ਬਣ ਗਿਆ, ਡਰਾਈਵੇ ਤੋਂ ਬਾਅਦ ਤੁਹਾਡਾ ਉਹ ਵਾਕਵੇ ਬਣ ਗਿਆ, ਵਾਕਵੇ ਤੋਂ ਬਾਅਦ ਇੱਕ ਨਿੱਕਾ ਜਿਹਾ ਹੋਰ ਡਰਾਈਵੇ ਬਣ ਗਿਆ। ਇਹ ਨਵੇਂ ਘਰ ਚ ਰਿਵਾਜ ਹੀ ਬਣਿਆ ਹੋਇਆ ਜੀ।
2: ਲਓ ਜੀ ਕਾਲ ਲੈ ਲਈਏ ਜੀ, ਪਹਿਲੀ ਕਾਲ ਹੈ ਸਾਡੇ ਕੋਲ ਜੀ। ਸਵਾਗਤ, ਸਤਿ ਸ੍ਰੀ ਅਕਾਲ
3: ਵੱਡੇ ਭਰਾਵਾਂ ਨੂੰ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
3: ਬਾਈ। ਨੀਰੇ ਹੁਣ ਅਸੀਂ ਸਟੂਡੀਓ ਜਿਹੜਾ ਦੇਖਣ ਟੀਮ ਚ ਨਾ ਇੰਨਾ ਵਧੀਆ ਲੱਗਦਾ, ਬਹੁਤ ਵਧੀਆ ਲੱਗਿਆ। ਮੈਂ ਤਾਂ ਆਹੀ ਕੀਤੀ, ਪਹਿਲਾਂ ਤੁਹਾਡੇ ਫੋਨ ਨਹੀਂ ਚੱਲਦੇ, ਗੋਸਟਰ ਦੇ ਲਾਇਆ 2-3 ਵਾਰੀ,
2: ਓਕੇ ਹੁਣ ਚੱਲਿਆ। ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ।
3: ਬਾਕੀ ਡਿਪਟੀ ਮੇਅਰ ਤਾਂ ਕਹਿੰਦਾ ਤੀਜਾ ਹਸਪੀਟਲ ਵੀ ਬਣ ਰਿਹਾ,
2: ਆਸ ਹੈ ਜੀ ਸਾਨੂੰ, ਆਸ ਰੱਖਦੇ
0: ਆ ਕਿ ਸ਼ੱਕਰ ਜੀ ਜੇ ਬਣ ਜਾਵੇ ਤਾਂ।
3: ਇੱਕ ਤਾਂ ਬਾਈ ਅਸੀਂ ਸੋਚਿਆ ਮੂੰਹ ਢਾ ਲਿਆ, ਉਹਨੂੰ ਇੰਗਲਿਸ਼ ਨਹੀਂ ਆਉਂਦੀ,
0: ਚਲੋ ਕੋਈ
2: ਨਾ, ਉਹ ਤਾਂ ਬਹੁਤੇ ਨੇ ਜੀ ਇੱਦਾਂ ਦੇ, ਇੱਥੇ ਬਹੁਤ ਨੇ। ਸ਼ੁਕਰੀਆ ਜੀ, ਸ਼ੁਕਰੀਆ, ਸ਼ੁਕਰੀਆ ਜੀ। ਸਵਾਗਤ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ,
1: ਥੈਂਕ ਯੂ ਵੈਰੀ ਮਚ ਭਾਜੀ, ਸਭ ਤੋਂ ਪਹਿਲਾਂ

0: ਤੁਹਾਨੂੰ ਤੇ ਤੁਹਾਡੇ ਪ੍ਰੋਗਰਾਮ ਸੁਣ ਰਹੇ ਸਾਰੇ ਲਿਸਨਰਸ ਨੂੰ ਮੇਰੀ ਰਿਪੂਦਮਨ ਸਿੰਘ ਢਿੱਲੋਂ ਵੱਲੋਂ ਜਿਹੜਾ ਕਿ ਐਜ਼ ਐਨ ਸਿਟੀ ਕਾਉਂਸਲ ਰਨ ਕਰ ਰਹੇ ਬੈਂਪਟਨ ਦੇ ਵਾਰਡ 7-8 ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।
1: ਰਿਪੂ ਜੀ, ਅੱਜ ਤੁਹਾਨੂੰ ਕੱਲਾ ਸੁਣ ਨਹੀਂ ਰਹੇ, ਤੁਹਾਨੂੰ 3 ਪਲੇਟਫਾਰਮ ਤੋਂ ਦੇਖ ਵੀ ਰਹੇ ਨੇਗੇ ਵਾਇਆ ਟੀਵੀ।
0: ਅੱਛਾ ਜੀ, ਥੈਂਕ ਯੂ ਵੈਰੀ ਮਚ ਯਾਰ ਜੀ। ਸੋ ਜਿਹੜੇ ਸਾਡੇ ਲਿਸਨਰਸ ਦੇਖ ਵੀ ਰਹੇ ਨੇ, ਕਿਉਂਕਿ ਅੱਜ ਮੈਨੂੰ ਅਨਫੋਰਚੁਨੇਟਲੀ ਦੇਖ ਨਹੀਂ ਪਾਣਗੇ, ਬਟ ਜਿਹੜੇ ਵੀ ਦੇਖ ਰਹੇ ਨੇ ਸੁਣ ਰਹੇ ਨੇ
2: ਉਹਨਾਂ ਨੂੰ ਟੈਕਨੀਸ਼ੀਅਨ ਕੋਸ਼ਿਸ਼ ਕਰ
1: ਰਹੇ, ਅਸੀਂ ਤੁਹਾਡੀ ਫੋਟੋ ਲਾ ਰਹੇ ਹਾਂ ਜੀ।
0: ਅੱਛਾ ਜੀ, ਥੈਂਕ ਯੂ, ਥੈਂਕ ਯੂ ਵੈਰੀ ਮਚ ਭਾਜੀ
1: ਜੀ। ਰਿਪੂ ਜੀ, ਦੱਸੀਏ ਕੰਪੇਨ ਕਿੱਦਾਂ ਚੱਲ ਰਹੀ ਹੈ ਤੇ ਕਿੱਥੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਕਿੰਨਾ ਕੁ ਕੰਮ ਜਿਹੜਾ ਹੈਗਾ ਕਰ ਚੁੱਕੇ ਹੋ ਆਪਣੇ ਵਾਰਡ ਦੇ ਵਿੱਚ?
0: ਭਾਜੀ, ਕੈਂਪੇਨ ਬਹੁਤ ਵਧੀਆ ਜਾ ਰਹੀ ਹੈ ਜੀ। ਅਸੀਂ ਡੋਰ ਨੋਕਿੰਗ ਕਰ ਰਹੇ ਹਾਂ, ਅਸੀਂ ਡੋਰ ਨੋਕਿੰਗ ਤੋਂ ਹਜੇ ਤੱਕ ਵੀ ਪਿੱਛੇ ਨਹੀਂ ਹਟੇ। ਔਰ ਜਿਸ ਤਰ੍ਹਾਂ ਵੀ ਸਾਡਾ ਇਹੀ ਹੈਗਾ ਕਿ ਇੱਕ ਮੋਟਿਵ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਰੈਜ਼ੀਡੈਂਟਸ ਨੂੰ ਮਿਲਾਂਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਨਾ ਹੀ ਸਾਨੂੰ ਫਾਇਦਾ ਹੋਏਗਾ। ਸੋ ਮਾਈ ਟੀਮ ਐਂਡ ਮਾਈ ਸੈਲਫ, ਵੀ ਆਲ ਆਰ ਵਰਕਿੰਗ ਵੈਰੀ ਹਾਰਡ ਕਿ ਜਿਹੜਾ ਸਾਡਾ ਕੈਂਪੇਨ ਹੈਗਾ ਲਾਈਕ ਇਟ ਸ਼ੁਡ ਬੀ ਇਨ ਅ ਗੁੱਡ ਸ਼ੇਪ ਐਂਡ ਇਟ ਇਜ਼ ਕਮਿੰਗ। ਆਪਣਾ ਬਹੁਤ ਕਲੀਅਰ ਹੋ ਰਿਹਾ ਕਿ ਯੈਸ ਕਿ ਪੀਪਲ ਦੇ ਆਰ ਲੁਕਿੰਗ ਫਾਰ ਐਨ ਅ ਚੇਂਜ। ਔਰ ਜਦੋਂ ਆਪਣੇ ਰੈਜ਼ੀਡੈਂਟਸ ਜਦੋਂ ਚੇਂਜ ਦੀ ਗੱਲ ਕਰਦੇ ਆ ਤੇ ਉਦੋਂ ਡੈਮੋਕ੍ਰੇਸੀ ਦਾ ਇੱਕ ਅਸੂਲ ਹੈਗਾ ਕਿ ਫੋਰ ਸ਼ਿਓਰ ਜਦੋਂ ਚੇਂਜ ਮੰਗਦੇ ਆ ਤੇ ਡੈਮੋਕ੍ਰੇਸੀ ਦੇ ਵਿੱਚ ਚੇਂਜ ਜ਼ਰੂਰ ਆਉਂਦੀ ਆ। ਔਰ ਆਈ ਥਿੰਕ ਦਿਸ ਟਾਈਮ ਅਰਾਊਂਡ ਵੀ ਆਰ ਹੋਪਿੰਗ ਕਿ ਜ਼ਿਆਦਾ ਤੋਂ ਜ਼ਿਆਦਾ ਵੋਟਰਸ ਜਿਹੜੇ ਹੈਗੇ ਨੇ, ਰੈਜ਼ੀਡੈਂਟਸ ਹੈਗੇ ਨੇ, ਉਹ ਆਪਣਾ ਵੋਟਰ ਦਾ ਇੱਕ ਰਾਈਟ ਯੂਜ਼ ਕਰਨਗੇ। ਔਰ ਜੇ ਮੈਂ ਗੱਲ ਕਰਾਂ ਜਿਹੜਾ ਸਾਡੀ ਇੱਕ ਸਪੋਰਟ ਹੈਗੀ ਆ, ਆਲ ਡੋਰ ਨੋਕਸ ਬਹੁਤ ਗੁੱਡ ਸਪੋਰਟ ਮਿਲ ਰਹੀ ਹੈ, ਕਿਉਂਕਿ ਜਿਹੜੇ ਵੀ ਇਸ਼ੂਜ਼ ਸਾਡੇ ਨਾਲ ਡਿਸਕਸ ਹੋ ਰਹੇ ਨੇ ਉਹ ਸਾਰੇ ਜਿਹੜੇ ਇਸ਼ੂਜ਼ ਡਿਸਕਸ ਕਰਨ ਦੇ ਨਾਲ ਨਾਲ ਅਸੀਂ ਉਹਨਾਂ ਦੇ ਕੋਈ ਨਾ ਕੋਈ ਅਸੀਂ ਹੱਲ ਦੇਣ ਦੀ ਵੀ ਕੋਸ਼ਿਸ਼ ਕਰ ਰਹੇ ਤੇ ਜਦੋਂ ਵੀ ਅਸੀਂ ਉਹ ਸੋਲੂਸ਼ਨ ਆਪਣੇ ਸੋਲੂਸ਼ਨ ਦੇ ਰਹੇ ਹਾਂ ਤੇ ਰੈਜ਼ੀਡੈਂਟਸ ਉਹਨਾਂ ਸੋਲੂਸ਼ਨ ਨੂੰ ਲਾਈਕ ਵੀ ਕਰ ਰਹੇ ਆ। ਸੋ ਆਈ ਐਮ ਵੈਰੀ ਫੋਰਚੁਨੇਟ ਇਨਫ ਕਿ ਬ੍ਰੈਂਪਟਨ ਦੇ ਵਾਰਡ 7 ਔਰ 8 ਤੋਂ ਸਾਨੂੰ ਜਿਹੜਾ ਹੈਗਾ ਕਿ ਵੀ ਆਪਣੇ ਇਸ਼ੂਜ਼ ਨੂੰ ਆਪਣੇ ਅਸੀਂ ਜਿਹੜਾ ਸੋਲੂਸ਼ਨ ਦੇ ਰਹੇ ਹਾਂ ਉਹ ਸਾਰੇ ਰੈਜ਼ੀਡੈਂਟਸ ਨੂੰ ਪਸੰਦ ਆ ਰਿਹਾ ਆ।
2: ਜੀ ਜੀ, ਨਾਲੇ ਤੁਹਾਨੂੰ ਮੈਂ ਇੱਕ ਵੀ ਦੱਸ ਦਿੰਦੀ, ਹੁਣ ਤੁਹਾਡੇ ਜਿਹੜੀ ਸਾਡੇ ਦੋ ਭਰਾਵਾਂ ਦੇ ਵਿਚਾਲੇ ਜੀ, ਤੁਹਾਡੀ ਤੀਜੇ ਭਰਾ ਦੀ ਫੋਟੋ ਵੀ ਨਾਲ ਟੀਵੀ ਤੇ ਚੱਲ ਰਹੀ ਹੈ ਜੀ। ਹੁਣ ਤੁਹਾਡੇ ਜਿਹੜੇ ਸਰੋਤੇ ਹੈਗੇ, ਤੁਹਾਡੇ ਜਿਹੜੇ ਚਾਹੁਣ ਵਾਲੇ ਹੈਗੇ, ਉਹਨਾਂ ਨੂੰ ਦੱਸੋ ਜੀ ਜਿਹੜਾ 1320 AM ਰੇਡੀਓ ਤੇ ਰੰਗਲਾ ਪੰਜਾਬ ਦਾ ਜਿਹੜਾ ਚੈਨਲ ਹੈ ਜੀ, ਪੰਜਾਬੀ ਚੈਨਲ ਦੇ ਵਿੱਚੋਂ IPTV ਬਾਕਸ ਤੇ ਕੱਢ ਲਓ, ਉੱਥੇ ਤੁਹਾਡੇ ਨਾਲ ਫੋਟੋ ਵੀ ਜਾ ਰਹੀ ਹੈ ਜੀ। ਅੱਛਾ, ਅਗਲਾ ਸਵਾਲ ਤੁਹਾਨੂੰ ਇੱਕ ਇਹ ਕਰਨਾ, ਸਵਾਲ ਨਹੀਂ ਜੀ ਕਰਨਾ, ਤੁਹਾਨੂੰ ਇੱਕ ਪੁੱਛਣਾ ਜੀ ਤੁਹਾਡਾ ਨਾ। ਤੁਸੀਂ ਇੱਕ ਆਈਡੀਆ ਐਕਸਪਲੋਰ ਕਰ ਰਹੇ ਜੀ, ਮੈਨੂੰ ਨਿੱਜੀ ਤੌਰ ਤੇ ਬਹੁਤ ਵਧੀਆ ਹੋ ਜੀ, ਬਹੁਤ ਖੋਜ ਭਰਪੂਰ ਤੁਸੀਂ ਕਰਕੇ ਤੇ ਉਹ ਆਈਡੀਆ ਕੱਢਿਆ, ਜਿਹੜਾ ਤੁਸੀਂ ਇੱਕ ਮੋਸ਼ਨ ਜਾਂ ਇੱਕ ਪ੍ਰਪੋਜ਼ਲ ਲਿਆਉਣ ਦੀ ਗੱਲ ਕਰ ਰਹੇ ਹੋ ਵੀ ਜਿਹੜੇ ਵੀ ਸੱਜਣ ਜਿਹੜੇ ਵੀ ਸਾਡੇ ਬਸ਼ਿੰਦੇ ਜਿਹੜੇ ਵੀ ਸਾਡੇ ਸ਼ਹਿਰੀ 65 ਤੋਂ ਉੱਪਰ ਉਮਰ ਹੋ ਗਈ ਜਾਂ 65 ਦੇ ਹੋ ਗਏ ਜਾਂ ਸਾਡੇ ਵਰਗੇ ਹੋਣ ਵਾਲੇ ਆ ਜੀ ਆਉਣ ਵਾਲੇ ਸਾਲਾਂ ਚ, ਤੇ ਉਹਨਾਂ ਨੂੰ ਜਿਹੜਾ ਤੁਸੀਂ ਟੈਕਸ ਫਰੀਜ਼ ਦੀ ਜਾਂ ਟੈਕਸ ਦੀ ਜਿਹੜੀ ਜੇ ਕਿਸੇ 15 ਸਾਲ ਪਹਿਲਾਂ ਕਰ ਲਿਆ ਉਹਨੇ ਲਿਆ ਸੀ ਜੀ $5-6 ਲੱਖ ਦਾ, ਹੁਣ ਉਹ ਮੰਨ ਲਓ ਤੁਸੀਂ 1.5 ਮਿਲੀਅਨ ਦਾ ਹੋ ਗਿਆ ਉਹ, ਤੇ ਉਹਨੂੰ ਟੈਕਸ ਉਨਾ ਹੀ ਪੈ ਰਿਹਾ ਤੇ ਇਨਕਮ ਉਹਨਾਂ ਦੀ ਹੋ ਗਈ ਬੰਦ ਤੇ ਪੈਨਸ਼ਨ ਆਉਣ ਦੀ ਹੈਗੀ ਬਹੁਤ ਘੱਟ, ਉਹਨਾਂ ਵਾਸਤੇ ਤੁਸੀਂ ਜਿਹੜੀ ਪ੍ਰਪੋਜ਼ਲ ਲੈ ਕੇ ਆ ਰਹੇ ਜੀ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਜੀ।
0: ਬਿਲਕੁਲ ਭਾਜੀ, ਕਿਉਂਕਿ ਬ੍ਰੈਂਪਟਨ ਦੇ ਵਾਰਡ 7 ਔਰ 8 ਦੇ ਵਿੱਚ ਸਭ ਤੋਂ ਜ਼ਿਆਦਾ ਏਜਿੰਗ ਪਾਪੂਲੇਸ਼ਨ ਹੈਗੀ। ਏਜਿੰਗ ਪਾਪੂਲੇਸ਼ਨ ਮਤਲਬ ਕਿ ਕਾਫੀ ਸੀਨੀਅਰ ਸਿਟੀਜ਼ਨਸ ਰਹਿੰਦੇ ਆ, ਤੇ ਬ੍ਰੈਂਪਟਨ ਦੇ ਜਦੋਂ ਅਸੀਂ ਡੋਰਸ ਨੌਕ ਕਰ ਰਹੇ ਸੀਗੇ, ਮੇਰਾ ਪਰਸਨਲੀ ਆਪਣੀ ਜਿਹੜੀ ਇੰਟਰੈਕਸ਼ਨ ਹੋਈ ਕਾਫੀ ਸਾਰੇ ਸੀਨੀਅਰਸ ਦੇ ਨਾਲ, ਸਾਡੀ ਜਿਹੜੀ ਵਲੰਟੀਅਰਸ ਦੀ ਇੰਟਰੈਕਸ਼ਨ ਹੋਈ, ਤੇ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕਰ ਰਹੇ ਤੇ ਉਹਨਾਂ ਦੀ ਸਭ ਤੋਂ ਵੱਡੀ ਕੰਸਰਨ ਆ ਰਿਹਾ ਸੀਗਾ ਕਿ ਰਿਪੂ ਸਾਡੀ ਜਿਹੜੀ ਤੁਹਾਡੇ ਪ੍ਰੋਪਰਟੀ ਟੈਕਸਿਸ ਹੈਗੇ ਸਿਟੀ ਦੇ ਵਿੱਚ ਇਸ ਵੇਲੇ ਬਹੁਤ ਹਾਈ ਹੈਗੇ ਨੇ, ਔਰ ਜਦੋਂ ਕਿ ਸਾਨੂੰ ਜਿਹੜੀਆਂ ਪੈਨਸ਼ਨ ਆਉਂਦੀਆਂ ਨੇ, ਓਲਡ ਏਜ ਪੈਨਸ਼ਨ ਤੇ ਜਿਹੜਾ ਅਸੀਂ ਜਿਹੜਾ ਕੰਮ ਕੀਤਾ ਹੋਇਆ ਉਹ ਜਿਹੜੀਆਂ ਸਾਨੂੰ ਪੈਨਸ਼ਨ ਆ ਰਹੀਆਂ ਨੇ, ਦੀਜ਼ ਆਰ ਨੋਟ ਇਨਫ ਕਿ ਵੀ ਅਸੀਂ ਜ਼ਿਆਦਾ ਆਪਣਾ ਪ੍ਰੋਪਰਟੀ ਟੈਕਸਿਸ ਪੇ ਕਰ ਪਏ, ਕਿਉਂਕਿ ਕਹਿੰਦੇ ਪ੍ਰੋਪਰਟੀ ਟੈਕਸਿਸ ਦੇ ਵਿੱਚ ਹੀ ਮੋਰ ਦੈਨ ਸਾਡੀ 50% ਸੇਵਿੰਗ ਚਲੀ ਜਾਂਦੀ ਹੈ, ਇਨਕਲੂਡਿੰਗ ਉਹਨਾਂ ਦੀ ਜਿਹੜੇ ਵੀ ਟੈਕਸ ਵਗੈਰਾ ਨੇ, ਇੰਸ਼ੋਰੈਂਸ ਵਗੈਰਾ ਹੈਗੀ। ਤੇ ਫਿਰ ਮੈਂ ਉਹਨਾਂ ਨੂੰ ਇੱਕ ਪ੍ਰਪੋਜ਼ਲ ਦੇਣਾ ਸ਼ੁਰੂ ਕੀਤਾ ਜੀ ਕਿ ਮੈਂ ਉਹਨਾਂ ਨੂੰ ਐਸ਼ੋਰੈਂਸ ਦਿੱਤੀ ਆ ਕਿ ਐਜ਼ ਅ ਸਿਟੀ ਕਾਉਂਸਲਰ ਬਣ ਕੇ ਮੈਂ ਆਪਣੇ ਪਲੇਟਫਾਰਮ ਦੇ ਵਿੱਚ ਇੱਕ ਚੀਜ਼ ਐਡ ਕਰ ਰਿਹਾ ਕਿ ਜਿੰਨੇ ਵੀ ਸੀਨੀਅਰ ਸਿਟੀਜ਼ਨ ਹੈਗੇ ਨੇ 65 ਸਾਲ ਤੋਂ ਉੱਪਰ, ਮੈਂ ਉਹਨਾਂ ਲਈ ਟੈਕਸ ਰਿਲੀਫ ਵਾਸਤੇ ਇੱਕ ਪ੍ਰਪੋਜ਼ਲ ਲੈ ਕੇ ਆਉਣਾ ਔਰ ਉਹਦੇ ਉੱਤੇ ਮੈਂ ਕੰਸਲਟੇਸ਼ਨ ਕਰਨੀਆਂ ਨੇ, ਕਿਉਂਕਿ ਜਿਹੜਾ ਸਿਟੀ ਦਾ ਆਪਣਾ 40% to 42% ਦਾ ਆਪਣਾ ਸ਼ੇਅਰ ਹੁੰਦਾ ਅਪੀਲ ਆਫ ਰੀਜਨ ਦੇ ਵਿੱਚ ਟੈਕਸਿਸ ਦੇ ਵਿੱਚ, ਉਹਦੇ ਵਿੱਚ ਆਪਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਲੈਕਸੇਸ਼ਨ ਦੇ ਸਕਦੇ ਹਾਂ, ਉਹਦੇ ਉੱਤੇ ਮੈਂ ਵਰਕਆਊਟ ਕਰਨਾ ਸ਼ੁਰੂ ਕਰਾਂਗਾ, ਕਿਉਂਕਿ ਸੀਨੀਅਰ ਸਾਡੇ ਉਹ ਹੈਗੇ ਨੇ ਜਿਹਨਾਂ ਨੇ ਸਾਡੇ ਬ੍ਰੈਂਪਟਨ ਨੂੰ ਇੱਕ ਲੈਗੇਸੀ ਹੈ ਉਹਨਾਂ ਦੀ, ਉਹਨਾਂ ਨੇ ਬ੍ਰੈਂਪਟਨ ਨੂੰ ਇੱਥੇ ਤੱਕ ਲੈ ਕੇ ਆਏ ਔਰ ਨਾਉ ਦੇ ਡਿਜ਼ਰਵ ਇਟ ਮੋਰ ਦੈਨ ਐਨੀਵਨ ਐਲਸ।
1: ਵੰਡਰਫੁਲ, ਵੈਰੀ ਗੁੱਡ ਸਰ। ਕੰਪੇਨ ਨੰਬਰ ਦੇ ਦਿਓ,
2: ਵੋਟਿੰਗ ਹੋ ਰਹੀ ਜਿਹੜੀ ਐਡਵਾਂਸ ਉਹਦੇ ਵਾਸਤੇ ਜਾਣਕਾਰੀ ਦਿਓ ਜੀ ਆਪਣੇ ਕਿੱਥੇ ਹੋ ਰਹੀ ਹੈ।
0: ਬਿਲਕੁਲ ਭਾਜੀ, ਸਾਡੀ ਜਿਹੜੀ ਐਡਵਾਂਸ ਪੋਲਿੰਗ ਹੈ ਜੀ ਅੱਜ ਚੱਲ ਰਹੀ ਹੈ ਜੀ, ਸ਼ੁਰੂ ਹੋ ਚੁੱਕੀ ਹੈ ਸਵੇਰੇ 10 ਵਜੇ ਔਰ ਅੱਜ ਵੀ ਹੈ ਤੇ ਕੱਲ ਵੀ ਹੈ। ਔਰ ਬ੍ਰੈਂਪਟਨ ਦੇ ਵਾਰਡ 7 ਔਰ 8 ਦੇ ਜਿਹੜੇ ਰੈਜ਼ੀਡੈਂਟਸ ਹੈਗੇ ਉਹਨਾਂ ਵਾਸਤੇ ਐਡਵਾਂਸ ਪੋਲਿੰਗ ਦੇ ਉੱਤੇ ਜਾਣਾ ਕਿ ਗੋਰ ਮੀਡੋਜ਼ ਦੇ ਉੱਤੇ ਵੀ ਜਾ ਸਕਦੇ, ਗੋਰ ਮੀਡੋਜ਼ ਦਾ ਕਮਿਊਨਿਟੀ ਸੈਂਟਰ ਜਿਹੜਾ ਕਿ ਕੈਸਲ ਮੋੜ ਤੇ ਗੋਰ ਰੋਡ ਦੇ ਉੱਤੇ ਹੈਗਾ, ਨੰਬਰ 2 ਜਿਹੜਾ ਹੈਗਾ ਗ੍ਰੀਨ ਬਰਾਇਰ ਵੀ 5 ਵਜੇ ਤੱਕ ਉੱਥੇ ਤੁਸੀਂ ਜਾ ਸਕਦੇ ਆਪਣੀ ਵੋਟਿੰਗ ਪਾਉਣ ਵਾਸਤੇ। ਔਰ 16 ਤੇ 17 ਅਕਤੂਬਰ ਨੂੰ ਵੀ ਸੇਮ ਜਗ੍ਹਾ ਦੇ ਉੱਤੇ ਹੈਗੀ ਹੈ, ਬਟ ਇਹਦੇ ਵਿੱਚ ਅਰਨਸ ਕਲਿਫ ਰੀਕ੍ਰੀਏਸ਼ਨ ਸੈਂਟਰ ਵੀ ਐਡ ਹੋ ਜਾਏਗਾ। ਜਿਹੜੀ ਐਡਵਾਂਸ ਪੋਲਿੰਗ ਹੁੰਦੀ ਭਾਜੀ, ਉਹਦਾ ਇੱਕ ਸਭ ਤੋਂ ਵੱਡਾ ਬੈਨੀਫਿਟ ਹੁੰਦਾ ਰੈਜੀਡੈਂਟਸ ਨੂੰ ਕਿ ਜਿਹੜੇ 7 or 8 ਪੋਲਿੰਗ ਸਟੇਸ਼ਨ ਓਪਨ ਹੈਗੇ ਨੇ, ਕੋਈ ਵੀ ਰੈਜੀਡੈਂਟ ਆਪਣੇ ਕਿਸੇ ਵੀ ਪੋਲਿੰਗ ਸਟੇਸ਼ਨ ਦੇ ਉੱਤੇ, ਚਾਹੇ ਉਹ ਵਾਰਡ 2 or 6 ਵਾਲੇ ਜੇ ਵਾਰਡ 9 ਤੇ 10 ਵਿੱਚ ਜਾ ਕੇ ਪਾਉਣਾ ਚਾਹੁੰਦੇ, ਵੋਟ ਕਰ ਸਕਦੇ। ਸੋ ਲਾਈਕ ਤੁਸੀਂ ਕਿਤੇ ਵੀ ਵੋਟ ਕਰ ਸਕਦੇ ਹੋ, ਬਟ ਜਿਹੜਾ ਵੋਟਿੰਗ ਦਾ ਟਾਈਮ ਹੈਗਾ ਆ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੈਗਾ, ਅੱਜ ਔਰ ਕੱਲ। ਗੋਰ ਮੀਟੋ ਕਮਿਊਨਿਟੀ ਸੈਂਟਰ ਤੇ ਆਪਣਾ ਗ੍ਰੀਨ ਡਰਾਈਵ ਰੀਕ੍ਰੀਏਸ਼ਨ ਸੈਂਟਰ। ਸਾਡੇ ਆਫਿਸ ਦਾ ਜਿਹੜਾ ਕੈਂਪੇਨ ਨੰਬਰ ਹੈਗਾ 6474602533, 6474602533, 6704625233। ਔਰ ਇਹਦੇ ਉੱਤੇ ਕਿਸੇ ਵੀ ਰੈਜੀਡੈਂਟ ਨੂੰ ਰਾਈਡ ਚਾਹੀਦੀ ਆ, ਤੁਸੀਂ ਉਹਦੇ ਵਾਸਤੇ ਕਾਲ ਕਰ ਸਕਦੇ ਹੋ। ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਚਾਹੀਦੀ ਵੋਟਿੰਗ ਵਾਸਤੇ, ਤੁਸੀਂ ਉਹਦੇ ਲਈ ਸਾਨੂੰ ਫੋਨ ਕਰ ਸਕਦੇ ਆ। ਤੁਸੀਂ ਸਾਡੇ ਨਾਲ ਕੋਈ ਵੀ ਆਪਣਾ ਜਿਹੜਾ ਹੈਗਾ ਵੋਟਿੰਗ ਦੇ ਨਾਲ ਰਿਲੇਟਡ ਕੋਈ ਵੀ ਤੁਸੀਂ ਡਿਸਕਸ਼ਨ ਸਾਡੇ ਨਾਲ ਤੁਸੀਂ ਆਪਣਾ ਕੋਈ ਕੰਸਰਨ ਹੋਵੇ ਡਿਸਕਸ ਕਰ ਦਿਓ, ਤੇ ਆਵਰ ਆਫਿਸ ਇਜ਼ ਆਲਵੇਜ਼ ਅਵੇਲੇਬਲ। ਔਰ ਵੰਸ ਅਗੇਨ ਭਾਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ। ਮੈਂ ਸਿਰਫ ਜਾਂਦੇ ਜਾਂਦੇ ਇਹੀ ਕਹਿਣਾ ਕਿ ਆਪਣੇ ਸਾਰੇ ਰੈਜੀਡੈਂਟਸ ਨੂੰ, ਸਾਰੇ ਲਿਸਨਰਸ ਨੂੰ, ਕਿ ਬ੍ਰੈਂਪਟਨ ਦੇ ਵਾਰਡ 7 or 8 ਤੋਂ ਮੈਂ ਰਿਪੂਦਮਨ ਚਲੋ ਸਿਟੀ ਕੌਂਸਲਰ ਵਾਸਤੇ ਰਨ ਕਰ ਰਿਹਾ, ਤੇ ਪਲੀਜ਼ ਆਪਣੀ ਤੁਸੀਂ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਕਾਮਯਾਬ ਕਰੋ, ਤਾਂ ਕਿ ਮੈਂ 26 ਅਕਤੂਬਰ ਨੂੰ ਤੁਹਾਡੇ ਜਿਹੜੇ ਜਿੰਨੇ ਵੀ ਕੰਸਰਨਸ ਹੈਗੇ ਨੇ, ਅਕਾਊਂਟੇਬਿਲਿਟੀ ਦੇ ਉੱਤੇ, ਟਰਾਂਸਪੇਰੈਂਸੀ, ਕਮਿਊਨਿਟੀ ਸੇਫਟੀ ਉੱਤੇ ਤੁਹਾਡੇ ਵਾਸਤੇ ਮੈਂ ਗੱਲਬਾਤ ਕਰ ਸਕਾਂ।
2: ਨਾਲ ਐਡ ਹੋਰ ਕਰਦਾ ਕਰੋ ਇਨਫੋਰਮੇਸ਼ਨ ਜੀ, ਇਹ ਸੇਮ ਵੋਟਿੰਗ ਜਿਹੜੀ ਸਿਟੀ ਹਾਲ ਦੇ ਵਿੱਚ ਵੀ ਪੈਸੇ, ਉੱਥੇ ਸਾਰੇ ਸ਼ਹਿਰ ਦੇ ਵਿੱਚੋਂ ਕਿਤੋਂ ਵੀ ਬੰਦਾ ਜਾ ਕੇ ਉੱਥੇ ਸਿਟੀ ਹਾਲ ਦੇ ਵਿੱਚ ਵੋਟਿੰਗ ਪਾ ਸਕਦਾ ਜੀ,
0: ਬਿਲਕੁਲ ਪਾ ਸਕਦੇ। ਹਾਂਜੀ ਭਾਜੀ, ਬਿਲਕੁਲ, ਥੈਂਕ ਯੂ,
1: ਸ਼ੁਕਰੀਆ ਜੀ, ਤੁਹਾਡੇ ਲਈ ਸ਼ੁਭ ਕਾਮਨਾਵਾਂ।
0: ਥੈਂਕ ਯੂ ਭਾਈ।
1: ਇਹ ਰਿਪੂ ਦਮਨ ਸਾਹਿਬ ਦੇ ਕੰਪੇਨ ਆਫਿਸ ਤੋਂ ਇੱਕ ਪੇਡ ਐਡ ਹੈ। ਵੇਲਾ ਹੈ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਕੁਝ ਖਬਰਾਂ ਤੁਹਾਡੇ ਹੋਰ ਨਜ਼ਰ ਕਰਾਂਗੇ ਜੀ।

0: जी हाँ, यहाँ त्योहार पूजा पाठ और सजावट का सामान, मंदिर, मूर्तियाँ, हवन सामग्री, फेंग शुई वास्तु आइटम्स, रिलीजियस बुक्स,
1: यानी पूरे इंडिया का कल्चर एक ही छत के नीचे।
0: 31 मेलिनी ड्राइव, ब्रैम्पटन। कॉल 905-458-6808
1: और विजिट pujahut.com।
0: जय श्री राम।
2: हाँ जी, वेलकम जी वापस रेडियो प्रोग्राम सुरखाव दे विच। सानू इस तरह स्पॉन्सर किया जी, पेड एडवरटाइजमेंट हैगी है श्री अमन शर्मा जी, जेडे के वार्ड 7-8 तो रीजनल कौंसल की चोन लड़ रहे है। पिछले 12 साल तो ब्रह्मपुत्र रह रहे है जी। बड़े एक्टिव हैगे है, बिजनेसमैन हैगे है, इंजीनियर हैगे जी पिछो बैकग्राउंड इन्हां दी, ते ओह तुहाडी वोट दे वास्ते कह रहे है जी। बड़ियां नवीआं उन्होंने लेके आंदी है, कहते प्रपोजल लेके
3: रियल स्टेट डिवेलपमेंट इन्वेस्टमेंट विच
2: कॉन्टेक्ट करने वास्ते नंबर है जी उन्होंने 905-955-0407-905-955-4007 जी। वेबसाइट हैगी है जी amanshrma.net ते जाके तुसी उन्हां बारे पूरी जानकारी लै सकदे आ। ए एक पेड एडवरटाइजमेंट है। ਨਾਲ ਦੀ ਨਾਲ ਮੈਂ ਜਿਹੜੇ ਕੁਇਕ ਫਿਕਸ ਦੀ ਗੱਲ ਕਰਦਾ ਸੀ, ਕੁਇਕ ਫਿਕਸ ਮਾਸਟਰ ਦੀ, ਉਹਨਾਂ ਦੀ ਵੀ ਮੈਂ ਗੱਲ ਕਰ ਲਵਾਂ ਜੀ। ਉਹ ਵੀ ਸਾਡੇ ਸਪਾਂਸਰ ਹੈ। ਅਪਲਾਇੰਸਰ ਟੈਕਨੀਸ਼ੀਅਨ ਹੈ ਜੀ, ਸਰਟੀਫਾਈਡ ਟੈਕਨੀਸ਼ੀਅਨ ਹੈਗੇ ਆ। ਇੱਥੇ ਉਹਨਾਂ ਨੇ ਸਟੱਡੀ ਕਰਕੇ ਬਕਾਇਦਾ ਉਹ ਇਸ ਕੰਮ ਇਹ ਕੰਮ ਕਰ ਰਹੇ ਆ ਜੀ ਉਹ। ਤੇ ਨਵੇਂ ਪਲਾਇੰਸਰ ਲੈਣੇ ਤੁਸੀਂ, ਪੁਰਾਣੇ ਪਲਾਇੰਸਰ ਦੀ ਰਿਪੇਅਰ ਕਰਨੀ ਹੈ, ਕਿਹੜੇ ਪਲਾਇੰਸਰ ਤੁਸੀਂ ਕਿੱਥੇ ਕੀ ਇੰਸਟਾਲ ਕਰਾਉਣਾ ਉਹਦੀ ਗੱਲਬਾਤ ਕਰਨੀ ਹੈ, ਉਹਨਾਂ ਨੂੰ ਕਾਲ ਕਰ ਲਓ ਜੀ। ਬਹੁਤ ਵਧੀਆ ਸੇਵਾਵਾਂ ਵਾਸਤੇ ਪਾਲ ਜੀ ਨੂੰ ਕਾਲ ਕੀਤੀ ਜਾ ਸਕਦੀ ਹੈ। ਨੰਬਰ ਉਹਨਾਂ ਦਾ 905-226-2425
4: ਜੀ। ਅਗਲੀਆਂ ਐਡਵਰਟਾਈਜ਼ਮੈਂਟ ਤੋਂ ਪਹਿਲਾਂ ਸਾਡੇ ਨਾਲ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰ ਲਈਏ ਜੀ, ਤੇ ਫਿਰ ਅਸੀਂ ਅੱਗੇ ਚੱਲਦੇ ਆ ਜੀ। ਸਵਾਗਤ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜੀ, ਬਲਜਿੰਦਰ ਲਹਿਰ ਨਾਲ ਬੋਲ ਰਿਹਾ ਜੀ।
4: ਬਲਜਿੰਦਰ ਭਾਜੀ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ।
5: ਮੈਂ ਕਿਹਾ ਇੰਨੀ ਸਪੋਰਟ ਕੀਤੀ ਹੈ, ਮੈਂ ਅੱਜ ਥੈਂਕਸ ਕਰਨ ਨੂੰ ਮੇਨ ਤਾਂ ਫੋਨ ਕੀਤਾ।
2: ਥੈਂਕ ਯੂ ਤੁਹਾਡਾ ਜੀ, ਤੁਸੀਂ ਸਾਨੂੰ ਮੌਕਾ ਦਿੰਦੇ ਇਹੋ ਜਿਹੇ ਵਧੀਆ ਕੰਮ ਚ ਪਾਰਟੀਸਪੇਟ ਕਰਨ ਦਾ।
5: ਨਹੀਂ ਪਰ ਜਦੋਂ ਵਧੀਆ ਕੰਮ ਕਰਦੇ ਨਾਲ ਤੁਹਾਡੇ ਵਰਗੇ ਭਰਾ ਸਪੋਰਟ ਕਰਦੇ ਆ, ਤਾਂ ਉਹਦੇ ਤੇ ਫਿਰ ਅੰਡੋਰਸਮੈਂਟ ਹੋ ਜਾਂਦੀ ਵੀ ਹਾਂ ਵਾਕਈ। ਮੈਂ ਅਕਸਰ ਸਪੋਂਸਰ ਨੂੰ ਕਹਿੰਦਾ ਨਾ, ਜਦੋਂ ਅਸੀਂ ਉਹਨਾਂ ਸਪੋਂਸਰ ਚਿਪ ਲੈਂਦੇ ਵੀ ਜੇ ਦੇਖਣ ਨਹੀਂ ਆਉਣਾ ਫੇਰ ਨੀ ਅਸੀਂ ਪੈਸੇ ਲੈਣੇ। ਘੱਟੋ ਘੱਟ ਤੁਹਾਨੂੰ ਇਹ ਪਤਾ ਲੱਗੇ ਵੀ ਅਸੀਂ ਕਰ ਕੀ ਰਹੇ ਹਾਂ। ਤੇ ਤੁਸੀਂ ਤਾਂ ਅਕਸਰ ਸਾਡੇ ਪਲੇਆਂ ਚ ਕਦੇ ਮਿਸ ਹੀ ਨੀ ਕਰਦੇ, ਸੋ ਬਹੁਤ ਵਧੀਆ ਪਲੇ ਤਿਆਰ ਹੋਇਆ। ਜੱਸੂ ਪੁੱਤ ਟੀਮ ਲੱਗੀ ਹੋਈ ਹੈ ਟੈਕਨੀਕਲ ਰਿਹਰਸਲਾਂ ਕਰਨ ਦੀ, ਅੰਦਰ ਲਾਈਟਾਂ ਲੂਟਾਂ ਸੈੱਟ ਕਰਕੇ। ਪਲੇ ਤਾਂ 1.5 ਘੰਟੇ ਦਾ ਹੁੰਦਾ ਜੀ, ਸਾਡੀ ਟੀਮ ਨੂੰ ਘੱਟੋ ਘੱਟ 14-16 ਘੰਟੇ
4: ਲੱਗ ਜਾਂਦੇ
5: ਵਜੇ ਇੱਥੇ ਆ, ਤੇ ਰਾਤ ਨੂੰ ਖਤਮ ਹੋਣ ਤੋਂ ਬਾਅਦ 10-11 ਵਜੇ ਤੱਕ ਸਾਂਭ ਸਫਾਈ ਕਰਨੀ ਹੈ। ਸੋ ਲਾਸਟ ਹੋਕਾ ਸਰੋਤਿਆਂ ਨੂੰ $10 ਦੀ ਟਿਕਟ ਹੈ ਸਿਰਫ, ਆਓ ਆ ਕੇ ਹੌਸਲਾ ਅਫਜਾਈ ਕਰੋ। ਜੱਸੂ ਪੁੱਤ ਇਹੋ ਜਿਹਾ ਪਲੇ ਹੈ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਜੱਸੀਆਂ ਅਸੀਂ ਕਮਿਊਨਿਟੀ ਚ ਦੇਖਦੇ ਹਾਂ, ਜਿਨ੍ਹਾਂ ਨੇ ਮੁੜਾਸੇ ਬੰਨ ਕੇ ਪਰਿਵਾਰਾਂ ਨੂੰ ਸਾਂਭ ਰਹੀਆਂ, ਆਪਣਾ ਆਪ ਭੁੱਲਿਆ ਹੋਇਆ। ਇਹ ਪਲੇ ਦੀ ਸਟੋਰੀ ਆ। ਸੋ ਮੈਂ ਜਿਆਦਾ ਟਾਈਮ ਨਹੀਂ ਲੈਣਾ, 416-677-1555 ਜਾਂ ਰੋਜ਼ ਥੀਏਟਰ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਹੁਣ ਵੀ ਟਿਕਟਾਂ ਪ੍ਰਾਈਸ ਕਰ ਸਕਦੇ ਆ। ਬਾਕਸ ਆਫਿਸ ਖੁੱਲਾ, ਤੁਸੀਂ ਗੇਟ ਤੇ ਆ ਕੇ ਵੀ ਟਿਕਟਾਂ ਲੈ ਸਕਦੇ ਆ। ਜੇ ਕਿਸੇ ਨੂੰ ਕੋਈ ਇਸ਼ੂ ਆ ਬਾਏ ਕਰਨ ਦੀ, ਉਹ ਸਾਨੂੰ ਕੰਟੈਕਟ ਕਰ ਲਿਆ, ਅਸੀਂ ਟਿਕਟ ਫ੍ਰੀ ਵੀ ਦੇ ਦਿਆਂਗੇ ਜੀ। ਸੋ ਟਾਈਮ ਦੇਣ ਲਈ, ਸਪੋਰਟ ਲਈ ਅਗੇਨ ਬਹੁਤ ਬਹੁਤ ਧੰਨਵਾਦ ਦੋਨਾਂ ਭਰਾਵਾਂ ਦਾ। 416-677-1555 ਤੇ ਕਾਲ ਕੀਤੀ ਜਾ ਸਕਦੀ।
2: ਬਲਜਿੰਦਰ ਜੀ ਇੱਕ ਛੋਟੀ ਜਿਹੀ ਇੱਕ ਬੇਨਤੀ, ਮੈਂ ਮੇਰੀ ਵੀ ਗੱਲ ਐਡ ਕਰ ਦਿਓ ਜੀ। ਮੈਂ ਨਾ ਪਾਸੋਂ ਚ ਉੱਥੇ ਗਿਆ ਸੀਗਾ ਜੀ, ਕੋਈ ਕੰਮ ਉੱਥੇ ਹਾਲ ਦੇ ਵਿੱਚ, ਤੇ ਉੱਥੇ ਮੈਂ ਰਿਹਰਸਲ ਦੇਖਣ ਲੱਗ ਗਿਆ ਜੀ, ਉਹ ਕੁੜੀ ਜਿਹੜੀ ਜਿਹਨੇ ਜੱਸੀ ਦਾ ਰੋਲ ਪਲੇ ਕੀਤਾ, ਮੈਂ 2-3 ਮਿੰਟ ਹੀ ਉਹਦੀ ਗੱਲਬਾਤ ਸੁਣੀ ਜੀ, ਉਹਦੇ ਫੇਸ ਦੇ ਹਾਵ ਭਾਵ, ਓ ਮਾਈ ਗੋਡ ਜੀ, ਓ ਮਾਈ ਗੋਡ, ਉਹ ਕਿਆ ਉਹਨੇ ਕੁੜੀ ਨੇ ਕੰਮ ਕੀਤਾ ਜੀ, ਨਾਲ ਜਿਹੜੇ ਦੂਜੇ ਕਲਾਕਾਰ ਵੀ ਹੈ ਜੀ। ਮਤਲਬ ਮੈਂ ਇੰਨਾ ਹੋ ਗਿਆ, ਮੈਂ 2-2.5 ਮਿੰਟ ਬਾਅਦ ਮੈਂ ਬਾਹਰ ਨਿਕਲਿਆ, ਮੈਂ ਨਹੀਂ ਯਾਰ ਇੱਥੇ ਨੀ ਗੱਲ ਬਣਨੀ, ਇਸ ਥੀਏਟਰ ਜਾ ਕੇ ਦੇਖਾਂ। ਪਰ ਜਿੰਨੀ ਇੰਟਰਸਟਿੰਗ ਉਹ ਕੁੜੀ ਰੋਲ ਕਰ ਰਹੀ ਹੈ ਜੀ, ਕਲਾਸ ਜੀ
5: ਸਾਹਿਬ। ਮੈਂ ਤੁਹਾਨੂੰ ਦੱਸਦਾ, ਇਹ ਰਿਹਰਸਲਾਂ ਮੈਂ ਵੀ ਦੇਖੀਆਂ ਸੀ, ਤੇ ਮੈਨੂੰ ਕਈ ਵਾਰ ਮੈਂ ਸੋ ਕਹਿਣਾ ਯਾਰ ਹੋਰ ਮਿਹਨਤ ਕਰੋ, ਹੋਰ ਕਰੋ। ਜਦੋਂ ਇਹ ਪਲੇ ਕਿਚਨਰ ਹੋਇਆ ਨਾ, ਤੇ ਮੈਂ ਬੈਠ ਕੇ ਦੇਖਿਆ, ਤੁਸੀਂ ਮੈਂ ਗਰੰਟੀ ਕਰਦਾ ਤੁਸੀਂ ਆਪਣਾ ਆਪ ਭੁੱਲ ਜਾਓਗੇ ਵੀ ਪਲੇ ਚੱਲ ਰਿਹਾ, ਜਾਂ ਤੁਸੀਂ ਤਾੜੀ ਮਾਰਨੀ ਜਾਂ ਕੀ ਕਰਨਾ, ਤੁਸੀਂ ਇੰਨੇ ਇਨਵੋਲਵ ਹੋ ਜਾਓਗੇ। ਇੰਨਾ ਪਿਆਰ ਨਾਲ, ਇੰਨੀ ਮਿਹਨਤ ਨਾਲ ਕਲਾਕਾਰਾਂ ਨੇ ਕੰਮ ਕੀਤਾ ਨਾ ਜੀ, ਤੇ ਕਿਸੇ ਇੰਟਰਨੈਸ਼ਨਲ ਪ੍ਰੋਡਕਸ਼ਨ ਤੋਂ ਸਾਡੀ ਪ੍ਰੋਡਕਸ਼ਨ ਘੱਟ ਨੀ ਜੀ। ਸੋ ਤੁਸੀਂ ਤਾਂ ਆ ਹੀ ਰਹੇ ਹੋ, ਹੋਰ ਵੀ ਸਰੋਤਿਆਂ ਨੂੰ ਬੇਨਤੀ ਹੈ ਵੀ ਜਿਹੜੇ ਹਲੇ ਕਿਤੇ ਨਹੀਂ ਕਿਉਂਕਿ ਲੌਂਗ ਵੀਕਐਂਡ ਆ, ਬਿਜ਼ੀ ਆ, ਵਿਆਹ ਬਹੁਤ ਚੱਲ ਰਹੇ ਆ, ਜਿਹੜੇ ਜਿਨ੍ਹਾਂ ਕੋਲ ਡੇਢ ਕੁ ਘੰਟਾ ਹੈਗਾ ਇੱਥੇ ਚਾਰ ਵਜੇ ਆਓ, ਛੇ ਵਜੇ ਤੁਹਾਨੂੰ ਅਸੀਂ ਫ੍ਰੀ ਕਰ ਦੇਂਗੇ, ਅਸੀਂ ਆਲਵੇਜ਼ ਗਰੰਟੀ ਕਰਦੇ ਹਾਂ, ਆਲਵੇਜ਼ ਟਾਈਮ ਤੇ ਸ਼ੁਰੂ ਕਰਦੇ ਹਾਂ, ਟਾਈਮ ਦੇਣ ਲਈ ਅਗੇਨ ਬਹੁਤ ਬਹੁਤ ਧੰਨਵਾਦ, ਮਿਲਦੇ ਹੀ ਚਾਰ ਵਜੇ ਤੁਹਾਨੂੰ,
4: ਆਲਵੇਜ਼ ਵੈਲਕਮ, ਥੈਂਕ ਯੂ ਜੀ। ਸੋ ਇੱਕ ਵਾਰੀ ਬੇਨਤੀ, ਜੱਸੂ ਪੁੱਤ ਨਾਟਕ ਰੋਜ਼ ਥੀਏਟਰ ਬਰੈਂਪਟਨ ਥੀਏਟਰ ਲਾਈਨ ਵਿਖੇ ਜਿਹੜਾ ਹੈਗਾ ਇਹ ਹੋ ਰਿਹਾ ਹੈਗਾ, ਸੋ ਤੁਸੀਂ ਅੱਜ ਜ਼ਰੂਰ ਪਹੁੰਚ ਲਓ, ਆਪਣੀਆਂ ਟਿਕਟਸ ਜਿਹੜੀਆਂ ਨੇਗੀਆਂ ਉਹ ਲੈ ਕੇ ਤੁਸੀਂ ਉਥੋਂ ਵੀ ਲੈ ਸਕਦੇ ਹੋ, ਜਾਂ ਫਿਰ 416-677-1555 ਤੇ ਲੇਲਣਾ ਸਾਹਿਬ ਨੂੰ ਕਾਲ ਕਰਕੇ ਤੁਸੀਂ ਆਪਣੀ ਟਿਕਟਸ ਰਾਖਵੀਆਂ ਕਰ ਲਓ, ਉਥੇ ਜਾ ਕੇ ਤੁਸੀਂ ਪਿੱਕ ਕਰ ਲਿਓ ਪੈਸੇ ਦੇ ਕੇ। ਸੋ ਅੱਜ ਇਹ ਪਲੇ ਦੇਖਣ ਵਾਲਾ ਜੱਸੂ ਪੁੱਤ ਇੱਕ ਧੀ ਦੀ ਮਿਹਨਤ ਸੰਘਰਸ਼ ਦੀ ਸਟੋਰੀ ਹੈਗੀ ਜਿਸ ਨੂੰ ਪਾਲੀ ਭੁਪਿੰਦਰ ਹੋਣਾ ਨੇ ਲਿਖਿਆ, ਤੁਸੀਂ ਇਸ ਨੂੰ ਇੰਜੋਏ ਕਰੋਗੇ। ਮੈਂ ਥੋੜੀ ਜਿਹੀ ਜਾਣਕਾਰੀ ਦੇ ਦਿਆਂ ਜੀ, ਕਿਉਂਕਿ ਸਪਾਂਸਰ ਦੇ ਸੰਦੇਸ਼ ਸਾਡੇ ਕੋਲ ਰਹਿ ਜਾਂਦੇ ਨੇਗੇ, ਤੇ ਫਿਰ ਉਸ ਤੋਂ ਬਾਅਦ ਅਸੀਂ ਬਾਕੀ ਦੀਆਂ ਖ਼ਬਰਾਂ ਕਰਦੇ ਹਾਂ। PRG ਰੀਅਲ ਸਟੇਟ ਦਾ ਨਾਂ ਅਕਸਰ ਅਸੀਂ ਜ਼ਿਕਰ ਕਰਦੇ ਹੁੰਦੇ ਹਾਂ, ਇੱਕ ਵੱਡਾ ਨਾਂ ਹੈ ਜੀ ਰੀਅਲ ਸਟੇਟ ਦਾ, ਡਿਵੈਲਪਮੈਂਟ ਤੇ ਇਨਵੈਸਟਮੈਂਟ ਦੇ ਵਿੱਚ ਇਹ ਮਹਾਰਤ ਰੱਖਦੇ ਨੇ, ਹਰ ਤਰ੍ਹਾਂ ਦੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਤੇ ਇੰਡਸਟਰੀਅਲ ਪ੍ਰੋਜੈਕਟ ਨੂੰ ਕੰਪਲੀਸ਼ਨ ਤੋਂ ਕਨਸੈਪਟ ਤੋਂ ਕੰਪਲੀਸ਼ਨ ਤੱਕ ਲੈ ਕੇ ਜਾਂਦੇ ਨੇ। ਤੁਹਾਡੇ ਕੋਲ ਕੋਈ ਲੈਂਡ ਪਾਰਸਲ ਹੈ, ਤੁਸੀਂ ਉਹਨੂੰ ਡਿਵੈਲਪ ਕਰਾਉਣਾ ਚਾਹੁੰਦੇ ਹੋ, ਉਸ ਦੀ ਡਿਵੈਲਪਮੈਂਟ ਵੀ ਇਹ ਕਰਕੇ ਦੇਣਗੇ, ਤੁਹਾਨੂੰ ਚੰਗੇ ਪੈਸੇ ਤੁਹਾਨੂੰ ਉਸ ਪਾਰਸਲ ਦੇ ਬਣਾ ਕੇ ਦੇ ਸਕਦੇ ਨੇ। ਇਹਨਾਂ ਵੱਲੋਂ ਇੱਕ ਮਿਊਚੁਅਲ ਫੰਡ ਟਰੱਸਟ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਗਿਆ, ਜਿਸ ਦੇ ਵਿੱਚ ਇਹਨਾਂ ਕੋਲ ਵੱਖ ਵੱਖ ਤਰ੍ਹਾਂ ਦੇ ਪ੍ਰੋਜੈਕਟਸ ਨੇ। ਅਗਰ ਤੁਸੀਂ ਉਹਨਾਂ ਦੇ ਵਿੱਚ $25,000 ਤੋਂ ਇਨਵੈਸਟਮੈਂਟ ਕਰਦੇ ਹੋ ਤਾਂ ਸਾਲ ਭਰ ਦੇ ਵਿੱਚ 20% ਤੱਕ ਦੀ ਗਰੋਥ ਜਿਹੜੀ ਹੈਗੀ ਹੈ ਤੁਸੀਂ ਲੈ ਸਕਦੇ ਹੋ। ਇਹਨਾਂ ਦਾ ਇੱਕ ਓਲਡ ਏਜ ਹੋਮ ਦਾ ਪ੍ਰੋਜੈਕਟ ਹੈਗਾ, ਉਸ ਪ੍ਰੋਜੈਕਟ ਦੇ ਵਿੱਚ ਵੀ ਤੁਸੀਂ ਪੈਸੇ ਇਨਵੈਸਟ ਕਰ ਸਕਦੇ ਹੋ, ਸਾਲ ਭਰ ਦੇ ਵਿੱਚ ਤੁਹਾਨੂੰ 8%, ਉਸ ਤੋਂ ਬਾਅਦ 7%, ਟੋਟਲ 15% ਤੱਕ ਦੀ ਜਿਹੜੀ ਗਰੋਥ ਹੈ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਮੈਚਿਓਰ ਰਿਐਲਟਰ ਹੋ ਤਾਂ ਇਹਨਾਂ ਦੀ ਇੱਕ ਰਾਇਲ ਲੀਪੇਜ PRG ਰੀਅਲ ਸਟੇਟ ਬ੍ਰੋਕਰੇਜ ਹੈ, ਉਹਦੇ ਨਾਲ ਤੁਸੀਂ ਜੁੜ ਸਕਦੇ ਹੋ। ਬਿਲਕੁਲ ਐਡਵਾਂਸ ਤੇ ਲੇਟੈਸਟ ਇਨਫਰਾਸਟਰਕਚਰ ਦੀ ਬ੍ਰੋਕਰੇਜ ਹੈਗੀ ਹੈ। ਅਗਰ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਤੁਹਾਡਾ ਉਜਵਲ ਭਵਿੱਖ ਰੀਅਲ ਸਟੇਟ ਦੇ ਵਿੱਚ ਇਹ ਬਣਾ ਕੇ ਦੇ ਸਕਦੇ ਨੇ। ਹਰਸ਼ ਪਾਵਲਾ ਜੀ, ਹਰਸ਼ ਪਾਵਲਾ ਜੀ ਦਾ ਨੰਬਰ ਹੈ 416-226-2213, 416-846-2222 ਤੇ ਇਹਨਾਂ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। GTA ਡਕਟ ਕਲੀਨਿੰਗ ਦਾ ਨੰਬਰ ਮੈਂ ਦੇ ਦਿਆਂ 416-578-4900। GTA ਭਰ ਦੇ ਵਿੱਚ ਇਹ ਜਿਹੜੀ ਹੈਗੀ ਹੈ ਤੁਹਾਡੀ ਡਕਟ ਕਲੀਨਿੰਗ ਦਾ ਕੰਮ ਕਰਦੇ ਨੇ, ਇਨਟੇਕ ਤੇ ਆਊਟਲਾਈਨਸ ਨੂੰ ਤਸੱਲੀ ਬਖਸ਼ ਕਲੀਨ ਕਰਦੇ ਨੇਗੇ, ਔਰ ਫਿਰ ਭਰੋਸੇਯੋਗ ਜਿਹੜੀਆਂ ਸੇਵਾਵਾਂ ਤੇ ਵਾਜਬ, ਬੜਾ ਰੀਜ਼ਨੇਬਲ ਜੀ ਇਹਨਾਂ ਦੀ ਪ੍ਰਾਈਸ ਹੈਗੀ ਹੈ, ਬਿਹਤਰੀਨ ਕੰਮ ਕਰਕੇ ਜਾਂਦੇ ਨੇ। ਗੁਰਮੀਤ ਸਿੰਘ ਬਾਜਵਾ 416-578-4900 ਇਹਨਾਂ ਦਾ ਨੰਬਰ ਹੈਗਾ ਜੀ। ਸਕਾਈਡੋਮ ਆਟੋ 905-451-1414, 4 ਸਟੇਸ਼ਨ ਨੇ ਜੀ ਇਹਨਾਂ ਦੇ ਜਿੱਥੋਂ ਤੁਸੀਂ ਆਪਣੇ ਕਾਰਾਂ ਬੱਸਾਂ ਟਰੱਕਾਂ ਦੀ ਕੁਲੀਜਨ ਦਾ ਕੋਈ ਕੰਮ ਹੈ, ਸਰਵਿਸ ਦਾ ਕੰਮ ਹੈ, ਰਿਪੇਅਰ ਦਾ ਕੋਈ ਕੰਮ ਹੈ, ਤੁਸੀਂ ਕਰਾ ਸਕਦੇ ਹੋ। 905-451-1414 ਇਹਨਾਂ ਦਾ ਨੰਬਰ ਹੈ। ਓਮਨੀ ਕਿਚਨ ਬਾਥ ਸਟੂਡੀਓ 2 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ। ਕਿਚਨ ਕੈਬਨਿਟਰੀ ਹੋਵੇ ਜਾਂ ਤੁਹਾਡੇ ਬੈਡਰੂਮਸ ਦੀ ਕੈਬਨਿਟਰੀ ਹੋਵੇ, ਕਿਸੇ ਪ੍ਰਕਾਰ ਦੀ ਕੋਈ ਤੁਹਾਡੇ ਘਰਾਂ ਦੀ ਵਪਾਰ ਦੀ ਕੈਬਨਿਟਰੀ ਦਾ ਟਾਪ ਕਲਾਸ ਦਾ ਕੰਮ ਕਰਦੇ ਨੇ। ਇਹ ਮੈਂ ਤਾਂ ਇੰਨੇ ਵਜਨ ਨਾਲ ਸ਼ਬਦ ਬੋਲਿਆ ਕਿਉਂਕਿ ਜੀ ਮੈਂ ਇਹਨਾਂ ਕੋਲੋਂ ਆਪਣੇ ਘਰ ਦਾ ਕੰਮ ਕਰਾਇਆ ਹੋਇਆ। ਸੋ ਬੜਾ ਕਮਾਲ ਦਾ ਕੰਮ ਕਰਦੇ ਨੇ। 2 ਐਡਵਿਕ ਡਰਾਈਵ ਤੇ ਇਹਨਾਂ ਦਾ ਸਟੂਡੀਓ ਵਿਲੀਅਮ ਪਾਰਕ ਚੋਂ ਨਿਕਲਦੀ ਹੈ, ਜਿੱਥੇ ਤੁਸੀਂ ਇਹਨਾਂ ਦਾ ਕੰਮ ਦੇਖ ਸਕਦੇ ਹੋ। ਆਪਣੀ ਇਹਨਾਂ ਦੀ ਵਰਕਸ਼ਾਪ ਹੈ, ਨੰਬਰ ਹੈ ਜਸਵੀਰ ਰਾਏ ਕੋਟੀ ਜੀ ਦਾ 905-793-6664, 905-793-6664 ਇਹਨਾਂ ਦਾ ਨੰਬਰ ਹੈਗਾ ਜੀ।
2: ਜਿਹੜੀ ਇਹ ਗੱਲ ਕੀਤੀ ਸੀ ਤੁਸੀਂ PRG ਰੀਅਲ ਸਟੇਟ ਵਾਲੇ ਜੀ, ਉਹ ਜਿਹੜੀ ਓਲਡ ਏਜ ਹੋਮ, ਉਹ 175 ਰੂਮ ਦਾ ਓਲਡ ਏਜ ਹੋਮ ਹੈ ਜੀ, ਉਹ ਬਣ ਰਿਹਾ ਜਿਹੜਾ 2 ਤੋਂ ਲੈ ਕੇ 2.5 ਸਾਲ ਮੈਕਸੀਮਮ 3 ਸਾਲ ਲੱਗਣਗੇ ਜੀ ਉਹਤੇ। ਜਿਵੇਂ ਤੁਸੀਂ ਦੱਸਿਆ ਉਹਦੇ ਤੇ 8% ਦੇਣੀ ਹੈ ਜੀ ਉਹਨਾਂ ਨੇ ਹੁਣੇ ਤੁਹਾਨੂੰ, ਜਿੰਨੇ ਵੀ ਪੈਸੇ ਇਨਵੈਸਟ ਕਰਦੇ ਉਹਦੇ ਚ ਇਨਵੈਸਟ ਕਰਨ ਦੀ ਥੋੜੀ ਜਿਹੀ ਲਿਮਿਟ ਹੈ ਜੀ, $1,00,000 ਤੋਂ ਲੈ ਕੇ ਤੁਸੀਂ ਉੱਪਰ ਜਿੰਨੀ ਮਰਜ਼ੀ ਕਰ ਲਓ, ਤੇ ਕਿਉਂਕਿ ਵੱਡਾ ਪ੍ਰੋਜੈਕਟ ਹੈਗਾ ਉਹ 8% ਤੁਹਾਨੂੰ ਦੇਣਗੇ ਜੀ ਉਹ, ਜਿੰਨਾ ਚਿਰ ਪ੍ਰੋਜੈਕਟ ਨਹੀਂ ਬਣਦਾ। ਜਿੱਦਾਂ ਪ੍ਰੋਜੈਕਟ ਬਣ ਗਿਆ ਜੀ ਉਹ, ਉਸ ਦਿਨ ਤੁਸੀਂ ਜੇ ਸਾਰੇ ਪੈਸੇ ਆਪਦੇ ਜਿੰਨੇ ਇਨਵੈਸਟ ਕੀਤੇ ਉਹ ਵਾਪਸ ਲੈਣੇ ਆ, ਤੇ ਫੇਰ ਤੁਹਾਨੂੰ 7% ਹੋਰ ਦੇ ਦੇਣਗੇ ਜੀ ਉਹ ਪੂਰੇ ਟਾਈਮ ਦਾ, ਕਹਿਣ ਦਾ ਭਾਵ ਟੋਟਲ 15%। ਤੇ ਜੇ ਤੁਸੀਂ ਉਸ ਪ੍ਰੋਜੈਕਟ ਦਾ ਹਿੱਸੇਦਾਰ ਬਣਨਾ ਫਿਰ 8% ਤੁਸੀਂ ਲੈ ਲਿਆ, ਤੇ ਬਾਕੀ ਉਹ ਪ੍ਰੋਜੈਕਟ ਦੇ ਵਿੱਚ ਜਿੰਨੀ ਇਨਕਮ ਹੋਇਆ ਕਰੂ, ਇਨਕਮ ਬੇਸ ਜੋ ਵੀ ਪ੍ਰੋਫਿਟ ਸ਼ੇਅਰ ਹੈ ਜੀ ਤੁਹਾਡੇ ਸ਼ੇਅਰ ਦੇ ਹਿਸਾਬ ਨਾਲ ਤੁਹਾਨੂੰ ਮਿਲ ਜਾਇਆ ਕਰੂਗਾ। ਤੇ ਇਹਦੇ ਵਾਸਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਗੁਰਮਿੰਦਰਪਾਲ ਜੀ ਨਾਲ ਗੱਲ ਕਰਨੀ ਹੈ 416-550-0093, ਤੇ ਮੇਰਾ ਨੰਬਰ ਹੈ ਜੀ 416-666-1919। ਪਿਛਲੇ ਹਫ਼ਤੇ ਮੈਨੂੰ ਇੱਕ ਸੱਜਣ ਦੇ ਕਾਲ ਆਈ ਸੀ ਜੀ, ਉਹਨਾਂ ਨੇ ਇਨਫੋਰਮੇਸ਼ਨ ਲਈ ਸੀ, ਵਾਪਸ ਉਹ ਸ਼ਾਇਦ ਕਿਤੇ ਬਿਜ਼ੀ ਹੋ ਗਏ, ਤੇ ਉਹਨਾਂ ਨੂੰ ਮੈਂ ਬੇਨਤੀ ਕਰਦੇ ਦੁਬਾਰਾ ਕਾਲ ਕਰ ਲਿਓ, ਉਹ ਪੂਰੀ ਡਿਟੇਲ ਸਾਡੇ ਕੋਲ ਹੈਗੀ ਹੈ ਜੀ, ਤੇ ਬਹੁਤ ਵਧੀਆ ਪ੍ਰੋਜੈਕਟ ਹੈ। ਇੰਨੀ ਵਧੀਆ ਗਰੋਥ ਤੁਹਾਨੂੰ ਕਿਸੇ ਬੈਂਕ ਨੇ, ਕਿਸੇ ਮਿਊਚਲ ਫੰਡ ਨੇ ਕਿਸੇ ਨੇ ਦੇਣੀ, ਨਾਲੇ ਤੁਹਾਡੀ ਮਾਲਕੀ, ਨਾਲੇ ਤੁਹਾਡੀ ਇਨਕਮ ਅਤੇ ਤੁਹਾਡੇ ਸਿਕਿਓਰ ਮਨੀ ਹੈ ਜੀ, ਕੋਈ ਇਹ ਵਕੀਲਾਂ ਥਰੂ ਪੈਸੇ ਜਾਣੇ ਜੀ, ਵਰਬਲੀ ਕੋਈ ਕੰਮ ਨਹੀਂ ਹੋਣਾ ਜੀ, ਸਾਰਾ ਅਫੀਸ਼ੀਅਲ ਵਰਕ ਹੋਣਾ ਜੀ।
4: ਲਓ ਜੀ ਕਾਲਰ ਨੇ ਜੀ, ਸਵਾਗਤ, ਸਤਿ ਸ੍ਰੀ ਅਕਾਲ।
6: ਹੈਲੋ, ਹਾਂਜੀ ਹਾਂਜੀ, ਮੈਂ ਤਾਂ ਕਿਹਾ ਵੀ ਅੱਛਾ ਕਿੰਨੇ ਵਜੇ ਇਹਨਾਂ ਦਾ ਸ਼ੋਅ ਸ਼ੁਰੂ ਹੋਣਾ? ਉਹ
4: 4 ਵਜੇ ਡੋਰ ਓਪਨ ਨੇ ਜੀ, 4:30 ਨਾਟਕ ਸ਼ੁਰੂ ਹੈ।
6: ਓ ਮਾਈ ਗੋਡ, ਅੱਛਾ ਮੈਂ ਕੁੜੀ ਨਾਲ ਲਿਆਉਣਾ ਚਾਹੁੰਦੀ ਸੀ, ਮੈਨੂੰ ਹੁਣ ਉਹ ਪਤਾ ਨਹੀਂ ਕੰਮ ਕਰਦੀ ਹੈ।
2: ਚਲੋ ਤੁਸੀਂ ਕਰ ਲਓ ਜੀ, ਥੈਂਕ ਯੂ ਜੀ।
6: ਸੋਹਣਿਆ ਸੋਨੇ ਦਾ ਤੁਸੀਂ ਕਿਹਾ ਇੰਗਲੈਂਡ ਸੋਨਾ ਸਸਤਾ ਸੀ, ਇੰਗਲੈਂਡ ਤੋਂ ਲੋਕੀ ਪੰਜਾਬ ਬਹੁਤ ਆਏ ਸੀ, ਦੁਆਬੇ ਤੋਂ ਉਹਨਾਂ ਨੇ ਵੀ ਸੋਨਾ ਬਹੁਤ ਖਰੀਦ ਕੇ ਲਾਇਆ।
2: ਅੱਛਾ ਆਪਾਂ ਗੱਲ ਕਰਦੇ ਸੀ ਜੀ, ਉਹ ਆਪਾਂ ਵਿੱਚ ਰਹਿ ਗਈ ਆਪਣੀ, ਸਾਡੇ ਕਹਿੰਦੇ ਗੁਆਂਢੀ ਠਾਣੇਦਾਰ ਸਾਹਿਬ ਗੁੱਸੇ ਹੋ ਗਏ। ਉਹ ਗੁੱਸੇ ਤਾਂ ਹੋਏ ਜੀ, ਜਿਹੜੀ ਉਹ ਬਹੁਤ ਜ਼ਿਆਦਾ ਰੌਲਾ ਪਾਉਂਦੇ ਸੀ, ਮੈਂ ਦੁਨੀਆਂ ਸ਼ਾਂਤੀ ਕਰਾਤੀ, ਮੈਂ ਇੰਡੀਆ ਪਾਕਿਸਤਾਨ ਦੀ ਜੰਗ ਬੰਦ ਕਰਾਤੀ, ਮੈਂ ਫਲਾਣੇ ਥਾਂ ਤੇ ਉਹ ਕਰਾਤਾ ਜੀ, ਮੈਂ ਵੈਨਜ਼ੁਏਲਾ ਚ ਉਹ ਕਰਾਤਾ ਜੀ, ਪਤਾ ਨੀ ਕਿੱਥੇ ਕਿੱਥੇ ਉਹ ਧੱਕੇ ਨਾਲ ਹੀ ਉਹ ਆਪਣੇ ਸਿਹਰਾ ਬੰਧ ਰਹੇ। ਹੁਣ ਕੀ ਹੋਇਆ ਜੀ, ਕੱਲ ਅਨਾਉਂਸਮੈਂਟ ਹੋ ਗਈ ਜੀ, ਨਵੀਂ ਪਿੱਲੇ ਜਿਹੜੀ ਕਿ ਦੱਖਣੀ ਅਫਰੀਕਾ ਚ ਜਨਮੀ ਇੱਕ ਕਾਨੂੰਨ ਦੀ ਮਾਹਰ ਹੈਗੀ, ਯੂਐਨ ਦੇ ਵਿੱਚ ਸਾਬਕਾ ਮਨੁੱਖੀ ਅਧਿਕਾਰਾਂ ਦੀ ਮੁਖੀ ਰਹੀ ਹੈ, ਤੇ ਉਹਨੇ ਉਹਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਦਿੱਤਾ ਜੀ, ਉਹਨੂੰ ਉਹਦਾ ਨਾਂ ਅਨਾਊਂਸ ਹੋ ਗਿਆ। ਇਜ਼ਰਾਈਲ ਦੇ ਵਿੱਚ ਜਿਹੜੀ ਨਸਲਕੁਸ਼ੀ ਕੀਤੀ ਹੈ ਜੀ, ਗਾਜ਼ਾ ਵਿੱਚ ਜਿਹੜੀ ਇਜ਼ਰਾਈਲ ਨੇ ਨਸਲਕੁਸ਼ੀ ਕੀਤੀ ਹੈ, ਉਹਦੇ ਖਿਲਾਫ਼ ਵੀ ਉਸ ਲੇਡੀ ਨੇ ਬਹੁਤ ਡਟ ਕੇ ਕੰਮ ਕੀਤਾ ਸੀ। ਇਸ ਗੱਲ ਕਰਕੇ ਇਹਨਾਂ ਨੂੰ ਜ਼ਿਆਦਾ ਚਿੜ ਚੜੀ ਹੈ ਜੀ, ਵੀ ਜਿਹੜੀ ਗਾਜ਼ਾ ਚ ਕਹਿੰਦੇ ਸੀ ਮੈਂ ਸ਼ਾਂਤੀ ਕਰਾਤੀ, ਤੇ ਉਸ ਗਾਜ਼ਾ ਦੇ ਵਿੱਚ ਇਹਨਾਂ ਨੇ ਉਸੇ ਦੇ ਬੇਸ ਤੇ ਜਿਹਨੇ ਉੱਥੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਜਾਂ ਧੱਕੇਸ਼ਾਹੀ ਦੇ ਖਿਲਾਫ਼ ਬੋਲਿਆ, ਉਹਨੂੰ ਪੁਰਸਕਾਰ ਦੇ ਕੇ ਇਹ ਜੀ ਕਹਿੰਦੇ ਹੁੰਦੇ ਠਾਣੇਦਾਰ ਸਾਹਿਬ ਦੇ ਮੂੰਹ ਤੇ ਚੰਗੀ ਕਰਾਰੀ ਚਪੇੜ ਵੱਜੀ ਹੈ। ਹੁਣ ਵਾਹਵਾ ਡਿਸਟਰਬ ਹੋਏ ਬੈਠੇ, ਬਾਡੀ ਲੈਂਗੁਏਜ ਬੜੀ ਚੇਂਜ ਹੋ ਗਈ ਇਹਨਾਂ ਦੀ, ਮੂੰਹ ਦੇ ਹਾਵ ਭਾਵ ਜੇ ਪਹਿਲਾਂ ਹੀ ਪੁੱਠੇ ਇੱਥੇ ਬਣਾਉਂਦੇ ਹੋ ਤੇ ਕਈ ਹੋਰ ਕਈ ਜੁੜ ਗਏ ਜੀ, ਤੇ ਪਰ ਓਵਰਆਲ ਦੇਖਿਆ ਜਾਵੇ ਜਿਹੜੇ ਹੈਗੇ ਨਾ ਨੋਬਲ ਸ਼ਾਂਤੀ ਪੁਰਸਕਾਰ ਜਿਹੜੀ ਟੀਮ ਹੈਗੀ ਹੈ, ਦੇ ਆਰ ਵੈਰੀ ਵੈਰੀ ਇੰਟੈਲੀਜੈਂਟ ਜੀ, ਉਹਨਾਂ ਨੂੰ ਪਤਾ ਕਿਹੜੇ ਬੰਦੇ ਨੂੰ ਕਿੱਥੇ ਖੜਾ। ਉਹਨੇ ਲੇਡੀ ਵੀ ਉਹ ਚੁਣ ਕੇ ਲਿਆਂਦੀ ਹੈ ਜੀ, ਜਿਹਨੇ ਸ਼ਰਿਆਂ ਵੀ ਇਹਨਾਂ ਦੀਆਂ ਉਹਨਾਂ ਹਰਕਤਾਂ ਦੇ ਖਿਲਾਫ਼ ਸਟੈਂਡ ਲਿਆ ਸੀ, ਤੇ ਜੂ ਉਹਨਾਂ ਦੇ ਵਿੱਚ ਮਨੁੱਖੀ ਅਧਿਕਾਰ ਸੰਗਠਨ ਦੇ ਜਿਹੜੀ ਮੁਖੀ ਦੇ ਤੌਰ ਤੇ ਕੰਮ ਕੀਤਾ, ਉਹਨੇ ਬਹਿ ਬਹਿ ਕਰਾਤੀ ਜੀ। ਉਹਨੇ ਤੇ ਉਹੀ ਲੇਡੀ ਹੈ ਜਿਹੜੇ ਨੈਸ਼ਨਲ ਮੰਡੇਲਾ ਤੋਂ ਜਦੋਂ ਜੇਲ੍ਹ ਸੀਗਾ ਜੀ, ਉਹਦੇ ਖਿਲਾਫ਼ ਵੀ ਉਹ ਆਵਾਜ਼ ਸੁਣਦੀ ਰਹੀ ਸੀ।
4: ਔਰ ਜੇ ਤੁਸੀਂ ਨੋਬਲ ਇਨਾਮ ਦੀ ਗੱਲ ਕੀਤੀ ਹੈ ਤਾਂ ਕੈਨੇਡੀਅਨ ਕਵਿਤਰੀ ਹੈ ਤੇ ਇੱਕ ਨਿਬੰਧਕਾਰ ਨੇ, ਐਨੀ ਕਾਰਸਨ, 76 ਈਅਰ ਓਲਡ ਲੇਡੀ ਹੈ ਜੀ ਇਹ। ਇਹਨਾਂ ਨੂੰ ਐਨੀ ਕਾਰਸਨ ਨੂੰ ਵੀ ਜਿਹੜਾ ਸਾਹਿਤ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਹੈਗਾ ਉਸ ਗਠਬੰਧਨ ਵੱਲੋਂ, 2026 ਦਾ ਜਿਹੜਾ ਨੋਬਲ ਪੁਰਸਕਾਰ ਹੈ ਉਹਦੇ ਵਿੱਚ ਕਵਿਤਰੀ ਤੇ ਨਿਬੰਧਕਾਰ ਐਨੀ ਕਾਰਸਨ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦੇਣਾ। ਇਹਦੇ ਤੇ ਕੱਲ ਜਾ ਕੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਜ਼ਿਆਦਾ ਸਾਡੇ ਕੋਲ ਟਾਈਮ ਬਚ ਨਹੀਂ ਰਿਹਾ ਜੀ। ਮੈਂ ਇੱਕ ਚੀਜ਼ ਜਾਣਕਾਰੀ, ਪਿਛਲੇ ਹਫ਼ਤੇ ਸਾਡੀ ਖ਼ਬਰ ਰਹਿ ਗਈ ਸੀ ਕਿ ਨੈਨੋਜ਼ ਦਾ ਸਰਵੇਖਣ ਆਇਆ ਸੀਗਾ ਜਿਸ ਦੇ ਵਿੱਚ ਕੈਨੇਡੀਅਨ ਵੱਡੇ ਹਵਾਈ ਅੱਡਿਆਂ ਦੇ ਨਿੱਜੀਕਰਨ ਨੂੰ ਲੈ ਕੇ ਇੱਕ ਗੱਲਬਾਤ ਚੱਲੀ ਸੀ। ਪਹਿਲਾਂ ਇੱਕ ਸ਼ੱਕ ਦਾ ਪ੍ਰਗਟਾਵਾ ਹੁੰਦਾ ਸੀਗਾ ਵੀ ਹਾਂ ਸ਼ਾਇਦ ਇਹ ਹੋ ਰਿਹਾ ਜਾਂ ਨਹੀਂ, ਪਰ ਹੁਣ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਹੈ ਜੀ। ਉਹਨਾਂ ਦੇ ਜਿਹੜੇ ਆਪਣੇ ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡੇ ਨੇ ਚਾਰ, ਜਿਨ੍ਹਾਂ ਦੇ ਵਿੱਚ ਟੋਰਾਂਟੋ ਪੀਅਰਸਨ, ਮੌਂਟਰੀਅਲ ਟਰੂਡੋ, ਕੈਲਗਰੀ ਅਤੇ ਵੈਨਕੂਵਰ, ਇਹਨਾਂ ਨੂੰ ਚਲਾਉਣ ਲਈ ਨਿੱਜੀ ਨਿਵੇਸ਼ ਦੀ ਭਾਲ ਜਿਹੜੀ ਹੈਗੀ ਹੈ ਗਵਰਨਮੈਂਟ ਜਿਹੜੀ ਕੈਨੇਡੀਅਨ ਉਹ ਕਰ ਰਹੀ ਹੈ। ਹਾਂ, ਉਨ੍ਹਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਇਹ ਪ੍ਰਾਈਵੇਟ ਜ਼ਰੂਰ ਹੋਣਗੇ ਪਰ ਇਹ ਰਹਿਣਗੇ ਪ੍ਰਾਪਰਟੀ ਗਵਰਨਮੈਂਟ ਆਫ ਕੈਨੇਡਾ ਦੀ, ਕੈਨੇਡਾ ਦੀ ਰਹੇਗੀ।
2: ਓਪਰੇਟਿੰਗ ਦਾ ਕੰਮ ਦਿੱਤਾ ਜੀ ਉਹਨੂੰ, ਬਾਕੀ
4: ਓਪਰੇਸ਼ਨ ਦਾ। ਉਹਦੇ ਚ ਪ੍ਰਾਈਮ ਮਿਨਿਸਟਰ ਕਾਰਨੀ ਅਨਾਊਂਸ ਕੀਤੀ ਉਹਨਾਂ ਨੇ ਕਿ ਲਾਸਟ ਹੀ ਵਾਂਟਸ ਇਨਵੈਸਟਰਸ ਟੂ ਟੇਕ ਓਵਰ ਓਪਰੇਸ਼ਨ ਐਟ ਕੈਨੇਡਾਜ਼ 4 ਲਾਰਜੈਸਟ ਏਅਰਪੋਰਟਸ, ਐਜ਼ ਆਈ ਸੈਡ, ਟੋਰਾਂਟੋ, ਮੌਂਟਰੀਅਲ, ਵੈਨਕੂਵਰ ਐਂਡ ਕੈਲਗਰੀ, ਮੈਨੇਜਿੰਗ ਦੈਮ ਫਾਰ ਲਾਂਗ ਟਰਮ ਲੀਜ਼ ਪੀਰੀਅਡਸ ਵਾਇਲ ਓਵਰਸਾਈਟ ਐਂਡ ਓਨਰਸ਼ਿਪ would remain with the federal government. Phir unhone kaha ki however airlines have warned the privatization in some countries has led to soaring aeronautical charges cost that are the then passed on the customers. Matlab ik shak hai ga ki jehde private contractor honge oh phir jehde ne charges jehde ne ge airlines de ohnu increase karnge te jinna nu oh ਪੂਰੇ ਕਰਨ ਵਾਸਤੇ ਜਿਹੜੀਆਂ ਏਅਰਲਾਈਨਸ ਨੇ ਉਹ ਫਿਰ ਟਿਕਟਾਂ ਦੇ ਵਿੱਚ ਵਾਧਾ ਕਰੇਗਾ, ਪੋਸੀਬਿਲਿਟੀਜ਼ ਹੋ ਸਕਦੀਆਂ ਨੇ। ਦੇਖਦੇ ਹਾਂ ਕਿੱਥੇ ਜਾ ਕੇ ਇਹ ਗੱਲ ਆਉਂਦੀ ਹੈ, ਪਰ ਇੱਕ ਗੱਲ ਇਹ ਕਨਫਰਮ ਹੋ ਗਈ ਹੈ ਕਿ ਇਹ ਚਾਰ ਜਿਹੜੇ ਵੱਡੇ ਸਾਡੇ ਨੇ ਹਵਾਈ ਅੱਡੇ, ਇਹਨਾਂ ਨੂੰ ਪ੍ਰਾਈਵੇਟਾਈਜ਼ ਕਰਨ ਦਾ ਜਿਹੜਾ ਕੰਮ ਹੈਗਾ ਉਹ ਚੱਲ ਰਿਹਾ ਹੈ।
2: ਇਹਦੇ ਵਿੱਚ ਇੱਕ ਹੋਰ ਗੱਲ ਵੀ ਐਡ ਕਰਨ ਵਾਲੀ ਹੈਗੀ ਹੈ ਜੀ, ਟਰਾਂਸਪੋਰਟ ਮੰਤਰੀ ਜਿਹੜੇ ਹੈਗੇ ਸਟੀਵਨ ਮੈਕ ਨੇ, ਉਹਨਾਂ ਨੇ ਪੁਸ਼ਟੀ ਕੀਤੀ ਹੈ ਵੀ ਆਦਿਵਾਸੀ ਭਾਈਚਾਰਾ ਜਿਹੜਾ ਹੈਗਾ ਜੀ, ਜਿਹੜੇ ਸਾਡੇ ਮੇਨ ਬਸ਼ਿੰਦੇ ਹੈਗੇ ਆ, ਜਿਹੜਾ ਵੈਨਕੂਵਰ ਦਾ ਅੰਤਰਰਾਸ਼ਟਰੀ ਹਾਈ ਵਰਡ ਹੈ ਜਿਹੜੇ ਕਹਿੰਦੇ, ਉਹਨਾਂ ਨਾਲ ਵੀ ਇਹਦੇ ਬਾਰੇ ਗੱਲ ਕਰ ਲਈ, ਸ਼ਾਇਦ ਉਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਦੇਣ ਰੱਖ ਰਖਾਵ ਦੀ ਜਾਂ ਹੋਰ ਕਰਨ ਦੀ, ਇਹ ਵੀ ਗੱਲ ਚੱਲ ਰਹੀ ਹੈ। ਤੇ CIBC ਤੇ JP Morgan ਵਰਗੇ ਜਿਹੜੀਆਂ ਵੱਡੀਆਂ ਵਿੱਤੀ ਸਲਾਹਕਾਰ ਹੈਗੇ ਜੀ, ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ। ਇਹ ਜਿਹੜਾ ਆਈਡੀਆ ਆਇਆ ਨਾ ਜੀ, ਇਹਦੇ ਪਿੱਛੇ ਮੈਂ ਥੋੜਾ ਜਿਹਾ ਪੜਿਆ ਸੀਗਾ, ਆਸਟ੍ਰੇਲੀਆ ਚੋਂ ਆਈਡੀਆ ਆਇਆ ਸੀ। ਆਸਟ੍ਰੇਲੀਆ ਦੇ 2005 ਦੇ ਵਿੱਚ ਸ਼ਾਇਦ ਇਹ ਚਾਰ ਏਅਰਪੋਰਟ ਨੂੰ ਦਿੱਤੇ ਸੀਗੇ, ਤੇ ਉਹਦਾ ਜਿਹੜੀ ਰੱਖ ਰਖਾਵ ਵਾਸਤੇ ਉੱਥੇ ਸਫਾਈ ਦੀ ਮੁਹਿੰਮ, ਉੱਥੇ ਜਿਹੜੀ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ, ਕਸਟਮਰ ਸਰਵਿਸ, ਉਹ ਬਹੁਤ ਬਿਹਤਰ ਹੋਈ ਸੀ ਜੀ। ਇਕਨੋਮਿਕਲ ਤੌਰ ਤੇ ਮਾੜਾ ਮੋਟਾ ਨੂੰ ਸੇਕ ਜ਼ਰੂਰ ਲੱਗਾ ਸੀਗਾ, ਤੇ ਪਰ ਉਹਦੇ ਨਾਲ ਜਿਹੜੀਆਂ ਸੇਵਾਵਾਂ ਬਹੁਤ ਬਿਹਤਰ ਹੋ ਗਈਆਂ ਸੀਗੀਆਂ। ਉਹਨਾਂ ਦੇ ਏਅਰਪੋਰਟ ਜਿਹੜੇ ਸੀਗੇ ਜੀ, ਪਹਿਲੀਆਂ 100 ਦੀਆਂ ਗਿਣਤੀ ਚ ਆ ਗਏ ਸੀ ਆਪਣੇ ਜਿਹੜੇ ਇਹ ਚਾਰ ਏਅਰਪੋਰਟ ਆ ਗਏ, ਖਾਸ ਕਰ ਟੋਰਾਂਟੋ ਵਾਲਾ। ਇਹਦੀ ਬਹੁਤ ਬੁਰੀ ਹਾਲਤ ਪਿੱਛੇ ਰਿਪੋਰਟ ਆਈ ਸੀ ਪਿਛਲੇ ਸਾਲ, ਵੀ ਇਹ ਕਹਿੰਦੇ 125 ਕਿ 130 ਨੰਬਰ ਚਲੇ ਗਿਆ ਸੀਗਾ, ਤੇ ਸ਼ਾਇਦ ਉਹਨੂੰ ਸੁਧਾਰ ਵਾਸਤੇ ਹੋ ਰਿਹਾ। ਚਲੋ ਬਾਕੀ ਆਉਣ ਵਾਲੇ ਦਿਨਾਂ ਚ
4: ਉਮੀਦ ਕਰਦੇ ਆ ਉਮੀਦ ਕਰਦੇ ਆ ਇੱਕ ਵੱਡੀ ਖਬਰ ਹੈ ਇਸ ਦੀ ਗੱਲ ਕੱਲ ਕਰਾਂਗੇ ਅੱਜ ਮੈਂ ਸਿਰਫ ਤੁਹਾਨੂੰ ਹਵਾਲਾ ਦੇ ਚੱਲਿਆ ਕਿ ਓਨਟਾਰੀਓ ਸਰਕਾਰ ਵੱਲੋਂ ਜਿੰਨੇ ਪ੍ਰਾਈਵੇਟ ਕਾਲਜਿਸ ਸੀਗੇ ਕੈਰੀਅਰ ਕਾਲਜ ਉਹਨਾਂ ਦਾ ਮਾਮਲਾ ਅਪੀਲ ਪੁਲਿਸ ਦੇ ਸੋਰੀ ਪੁਲਿਸ ਹਵਾਲੇ ਕਰ ਦਿੱਤਾ ਉਹ ਹਾਂਜੀ ਉਹਦਾ ਕਾਰਨ ਹੈਗਾ ਕਿ ਓਸੈਪ ਫੰਡਿੰਗ ਜਿਹੜੀ ਓਸੈਪ ਫੰਡਿੰਗ ਦੇ ਵਿੱਚ ਬਹੁਤ ਵੱਡੀ ਜਿਹੜੀ ਘਪਲੇਬਾਜ਼ੀ ਹੈ ਜਾਂ ਲੋਕ ਮਿਸਮੈਨੇਜਮੈਂਟ ਹੋਈ ਹੈ ਘਪਲੇਬਾਜ਼ੀ ਹੋਈ ਹੈ ਜਾਂ ਨਹੀਂ ਇਹ ਤਾਂ ਬਾਅਦ ਚ ਜਾ ਕੇ ਪਤਾ ਲੱਗੇਗਾ ਪਰ ਹੁਣ ਵਿਦਿਆਰਥੀਆਂ ਦੇ ਵਿੱਚ ਬਹੁਤ ਵੱਡੀ ਇੱਕ ਚਿੰਤਾ ਦਾ ਕਾਰਨ ਹੈਗਾ ਸੋ ਜੇ ਦੇਖੀਏ ਪਿਛਲੇ ਬੜੇ ਲੰਮੇ ਸਮੇਂ ਤੋਂ ਇੱਥੇ ਘਪਲੇ ਤੇ ਘਪਲਾ ਪੰਜਾਬੀ ਚ ਕਹਿੰਦੇ ਹੁੰਦੇ ਸੀ ਘਪਲੇ ਤੇ ਘਪਲਾ ਠਾ ਘਪਲਾ ਹਾਂਜੀ ਉਹ ਘਪਲੇ ਬਹੁਤ ਤਰ੍ਹਾਂ ਦੇ ਹੋਏ ਨੇ ਜਿੱਦਾਂ ਅਸੀਂ ਕਹਿ ਦਈਏ ਕਿ ਜਿਹੜੇ ਸਟੂਡੈਂਟ ਇੱਥੋਂ ਗਏ ਨੇ ਜਿਨ੍ਹਾਂ ਨੂੰ ਭੇਜਿਆ ਗਿਆ ਉਹ ਫਿਰ ਇੱਥੋਂ ਭਾਂਤ ਭਾਂਤ ਦੇ ਲੋਨ ਕਰਾ ਕੇ ਪੈਸਾ ਲੈ ਕੇ ਵੀ ਭੱਜੇ ਨੇ ਗੱਡੀਆਂ ਦੇ ਲੋਨ ਕਰਾਏ ਗਏ ਨੇ ਜਿਨ੍ਹਾਂ ਬੰਦਿਆਂ ਵੱਲੋਂ ਕਰਾਏ ਗਏ ਨੇ ਫਿਰ ਉਹ ਗੱਡੀਆਂ ਵਾਪਸ ਏਅਰਪੋਰਟ ਤੇ ਛੱਡੀਆਂ ਗਈਆਂ ਨੇ ਉੱਥੋਂ ਗੱਡੀਆਂ ਚੱਕ ਕੇ ਮੁੜ ਵੇਚੀਆਂ ਗਈਆਂ ਨੇ ਇਹੋ ਜਿਹੇ ਘਪਲੇ ਬਹੁਤ ਹੋਏ ਨੇ ਸੋ ਜਿਹੜੀ ਮੌਜਾਂ ਕਰਨ ਵਾਲੇ ਤਾਂ ਇੱਥੋਂ ਜਾਂਦੇ ਹੋਏ ਵੀ ਭਾਵੇਂ ਉਹਨਾਂ ਦਾ ਨੁਕਸਾਨ ਕਿਸੇ ਰੂਪ ਚ ਹੋਇਆ ਪਰ ਉਹ ਜਿੰਨੇ ਕੋ ਖਰਚ ਕੇ ਆਏ ਸੀ ਉਹਦੇ ਨਾਲੋਂ ਦੁੱਗਣੇ ਤਿੱਗਣੇ ਲੈ ਗਏ ਨੇ ਇੱਥੋਂ ਤੱਕ ਖਬਰਾਂ ਸਾਨੂੰ ਮਿਲ ਰਹੀਆਂ ਨੇ ਕਦੇ ਇਹਦੀ ਡਿਟੇਲ ਬੈਠ ਕੇ ਗੱਲ ਕਰਾਂਗੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਇਹ ਦੱਸੀਆਂ ਨੇ ਕਿ ਕਈ ਕਈ ਫੋਨ ਨਵੇਂ ਫੋਨ ਇੱਥੋਂ ਆਈਫੋਨ ਵਗੈਰਾ ਲੈ ਗਏ ਬ੍ਰਾਂਡ ਨਿਊ ਜਿਹਦੀ ਕੀਮਤ ਇੰਡੀਆ ਦੇ ਵਿੱਚ ਕਈ ਕਈ ਲੱਖ ਹੈਗੀ ਹੈ ਤੇ ਉੱਥੇ ਜਾ ਕੇ ਜਿਵੇਂ ਕਹ ਲਓ ਵੀ ਆਪਣੇ ਘਰਦਿਆਂ ਨੂੰ ਦੇ ਕੇ ਜਾਂ ਵੇਚ ਕੇ ਪੈਸੇ ਪੂਰੇ ਕਰ ਲੈਣਗੇ ਇਹ ਖਬਰ ਕੱਲ ਨੂੰ ਵੀ ਅਸੀਂ ਡਿਟੇਲ ਦੇ ਨਾਲ ਕਰਾਂਗੇ ਪਰ ਮੈਂ ਥੋੜੀ ਜਿਹੀ ਜਾਣਕਾਰੀ ਸਪੌਂਸਰ ਦੇ ਦਿਆਂ ਕਿ ਸਮਾਂ ਸਾਡਾ ਨਿਕਲਦਾ ਜਾ ਰਿਹਾ ਅਕਟਾਰੀਆ ਟੂਰਸ ਐਂਡ ਟਰੈਵਲ ਦਾ ਨੰਬਰ ਭਾਈ ਸਾਹਿਬ ਨੇ ਮੰਗਿਆ ਜੀ 905-678-1200 ਟਿਕਟ ਤੁਸੀਂ ਲੈਣੀ ਹੈ ਉਸੇ ਨਵਾਂ ਕਰਾਉਣਾ ਨਵਾਂ ਬਣਾਉਣਾ ਰੀਨਿਊ ਕਰਾਉਣਾ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਕਰਨੀ ਹੈ 905-678-1200 ਤੁਸੀਂ ਕਾਲ ਕਰ ਸਕਦੇ ਹੋ ਅੰਡਰ ਵਨ ਰੂਫ ਸਾਰੀਆਂ ਸੇਵਾਵਾਂ ਦਿੰਦੇ ਨੇ ਟਰੈਵਲ ਇੰਸ਼ੋਰੈਂਸ ਵੀ ਲੈ ਸਕਦੇ ਹੋ ਸਾਈਨੋ ਪ੍ਰਿੰਟ ਸਾਈਨਾਰਾਮਾ ਹਰ ਤਰ੍ਹਾਂ ਦੀ ਪ੍ਰਿੰਟਿੰਗ ਕਰਦੇ ਨੇ 1625 ਸਟੀਲ ਐਵਨਿਊ ਈਸਟ ਯੂਨਿਟ 10 ਦੇ ਵਿੱਚ ਉਹਨਾਂ ਦਾ ਯੂਨਿਟ ਹੈ ਅਮਨ ਸ਼ਰਮਾ ਜਾਂ ਐਂਡੀ ਚਾਵਲਾ ਨੂੰ ਤੁਸੀਂ ਕਾਲ ਕਰ ਲਓ 905-458-9956 GTA Duct Cleaning 416-578-3900 Skydome Auto 905-874-9898 Omni Kitchen 905-793-6664 Parminder Mangad Ji Mortgage Alliance to agar mortgage da koi tuhanu kam rukya hoya ik wari ohna naal gal baat kar lo te haan kar ditti te tuhadi mortgage jehdi hai ਕਲੀਨ ਹੈਗੇ ਯਾਨੀ ਹਰੇ ਪੈਨ ਦੇ ਸਿਗਨੇਚਰ ਸਮਝੋ ਹੋ ਗਏ ਪਰਮਿੰਦਰ ਮਾਂਗੜ ਜੀ ਦਾ ਨੰਬਰ 647-285-9919 ਯੂਨਿਟ 11-20 ਮੈਰੀਟਾਈਮ ਬੁਲੇਵਾਰਡ ਦੇ ਵਿੱਚ ਸੇਵਾਵਾਂ ਦਿੰਦੇ ਨੇ ਏਸ਼ੀਅਨ ਫੂਡ ਸੈਂਟਰ 11 ਲੋਕੇਸ਼ਨ ਤੋਂ
7: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ
4: ਤੇ ਸਮਾਪਤ ਹੈ ਕੱਲ ਨੂੰ ਫੇਰ ਮੁਲਾਕਾਤ ਹੋਗੀ ਤੁਹਾਡਾ ਸਾਡਾ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ
8: ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320

0: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
1: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮ ਤੇ।
0: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
1: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
0: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
1: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-910-1320 6479101320
0: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919
1: ਤੇ। ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
0: ਤਾਂ ਫਿਰ ਦੇਰ ਕਿਸ ਗੱਲ ਦੀ, ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
1: CJMR 1320 AM ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
0: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
2: ਪੰਜਾਬੀ ਆ ਰਹੇ,
3: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।

0: CJMR 1300 VM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ ਅ ਵੈਰੀ ਵੈਰੀ ਗੁੱਡ ਆਫਟਰਨੂਨ 1:10 ਹੋ ਚੁੱਕੇ ਨੇ ਸਾਡੇ ਤੋਂ ਪਹਿਲਾਂ ਤੁਸੀਂ ਰੇਡੀਓ ਪ੍ਰੋਗਰਾਮ ਸੁਰਖਾਬ ਸੁਣ ਕੇ ਹਟਿਓ ਜੀ ਵੀਰ ਗੁਰਮਿੰਦਰ ਆਲੂਵਾਲੀ ਜੀ ਅਤੇ ਪਰਮਜੀਤ ਸਿੰਘ ਜੀ ਬਿਰਦੀ ਦੇ ਨਾਲ ਹੁਣ ਵਾਰੀ ਸਾਡੀ ਹੈ ਜੀ 4 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਇਹਨਾਂ ਕੁਛ ਇੱਕ ਘੰਟਿਆਂ ਦੇ ਵਿਚ ਜਿੱਦਾਂ ਮੈਂ ਆਲਵੇਜ਼ ਦੱਸਦਾ ਆ ਰਿਹਾ ਕਿ ਗੱਲਾਂ ਬਾਤਾਂ ਭਰਪੂਰ ਕੁਛ ਗੱਲਾਂ ਤੁਹਾਡੇ ਨਾਲ ਕਰਾਂਗੇ ਕੁਛ ਅਸੀਂ ਸੁਣਾਵਾਂਗੇ ਕੁਛ ਸਾਡੇ ਪੰਜਾਬ ਦੇ ਪੱਤਰਕਾਰ ਤੁਹਾਡੇ ਨਾਲ ਗੱਲਬਾਤ ਕਰਨਗੇ ਜੀ ਰੀਮਾ ਜੀ ਹਾਜ਼ਰ ਹੋਣਗੇ ਜੋਗੀ ਸਾਹਿਬ ਹਾਜ਼ਰ ਹੋਣਗੇ ਰਾਣਾ ਜੀ ਹਾਜ਼ਰ ਹੋਣਗੇ ਤੇ ਚੋਣਾਂ ਦਾ ਬਿਗਲ ਜਿੱਥੇ ਸ਼ੁਰੂ ਹੋ ਚੁੱਕਾ ਜੀ ਕੁਛ ਇੱਕ ਨੁਮਾਇੰਦੇ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਭਾਵ ਕੈਂਡੀਡੇਟਸ ਹਾਜ਼ਰ ਹੋਣਗੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋਵੋਗੇ ਵੱਖ ਵੱਖ ਅਦਾਰੇ ਜਿੱਦਾਂ ਤੁਸੀਂ ਸੁਣ ਚੁੱਕੇ ਹੋ ਕਿ ਰੰਗਲਾ ਪੰਜਾਬ ਦੇ ਨਾਲ ਤੁਸੀਂ ਸਾਡੇ ਸਾਥ ਏਸ਼ੀਅਨ ਵਿਜ਼ਨ ਦੇ ਨਾਲ ਸਾਥ ਤੁਸੀਂ ਜੁੜ ਸਕਦੇ ਹੋ ਇੱਕ ਤਾਂ ਲੋਕਲ ਨੰਬਰ ਦੇ ਜ਼ਰੀਏ ਸਾਨੂੰ ਤੁਸੀਂ ਸੁਣ ਸਕਦੇ ਹੋ 647-910-1320 ਤੇ ਤੁਸੀਂ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ ਅਮੈਰੀਕਾ ਦਾ ਜੋ ਨੰਬਰ ਹੈ ਜੀ 641-741-1919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ ਟੈਸਲਾ ਦੀਆਂ ਗੱਡੀਆਂ ਦੇ ਵਿਚ 1320 ਐਪ ਡਾਊਨਲੋਡ ਕਰ ਸਕਦੇ ਹੋ ਆਈ ਹਾਟ ਰੇਡੀਓ ਤੇ ਸਾਨੂੰ ਸੁਣ ਸਕਦੇ ਹੋ ਅਤੇ ਅਗਰ ਘਰ ਬੈਠੇ ਹੋ ਤਾਂ ਆਈ ਪੀ ਟੀ ਵੀ ਬਾਕਸ ਤੇ ਰੰਗਲਾ ਪੰਜਾਬ ਦੇ ਸੈਕਸ਼ਨ ਦੇ ਵਿਚ ਜਾ ਕੇ ਸਾਨੂੰ ਤੁਸੀਂ ਸੁਣ ਸਕਦੇ ਹੋ ਠੀਕ 4 ਵਜੇ ਤੱਕ ਸਾਡੇ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੋਣਗੇ 905-813-1320 905-813-1320 ਤੁਸੀਂ ਪ੍ਰੋਗਰਾਮ 1320 ਤੇ ਸੁਣ ਰਹੇ ਹੋ ਏਸ਼ੀਅਨ ਵਿਜ਼ਨ 4 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਜੀ ਸੋ ਬਹੁਤ ਸਾਰੀ ਗੱਲਾਂ ਬਾਤਾਂ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜਿੱਥੇ ਇੰਟਰਨੈਸ਼ਨਲ ਨਿਊਜ਼ ਤੋਂ ਲੈ ਕੇ ਲੋਕਲ ਨਿਊਜ਼ ਤੱਕ ਅਤੇ ਜੋ ਸਾਡੇ ਸ਼ਹਿਰ ਦੇ ਵਿਚ ਐਡਵਾਂਸ ਪੋਲਿੰਗ ਨੂੰ ਲੈ ਕੇ ਕਿਹੜਾ ਕਿਹੜਾ ਕੈਂਡੀਡੇਟ ਕਿੱਥੋਂ ਕਿੱਥੋਂ ਵੋਟ ਬਾਏ ਵੋਟ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਵਿਚ ਡਿਟੇਲ ਦੇ ਵਿਚ ਦੱਸਾਂਗੇ ਜੀ ਸੁਖਮਨ ਸੰਘਾ ਜੀ ਪ੍ਰੋਗਰਾਮ ਦੇ ਵਿਚ ਹਾਜ਼ਰ ਹੋਣਗੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕੁਛ ਇਕ ਹੋਰ ਕੈਂਡੀਡੇਟ ਸਾਡੇ ਪ੍ਰੋਗਰਾਮ ਦੇ ਵਿਚ ਹਾਜ਼ਰ ਹੋਣਗੇ ਦੀਵਾਲੀ ਬਸ ਲਾਗੇ ਆ ਚੁੱਕੀ ਹੈ ਦੀਵਾਲੀ ਦੇ ਇਸ ਖੂਬਸੂਰਤ ਮੌਕੇ ਤੇ ਕਾਫੀ ਸਾਡੇ ਵਪਾਰੀ ਸੱਜਣਾਂ ਨੇ ਕੁਛ ਇਕ ਸੇਲਸ ਵੀ ਲਾਈਆਂ ਨੇ ਜੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਰੰਤੂ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਪਹਿਲਾਂ ਆਪਾਂ ਸੁਣ ਲੈਂਦੇ ਹਾਂ ਉਸ ਤੋਂ ਬਾਅਦ ਫਿਰ ਜਗਰਾਓਂ ਸ਼ਹਿਰ ਤੁਹਾਨੂੰ ਲੈ ਕੇ ਚੱਲਾਂਗੇ ਜਿੱਥੇ ਵੀਰ ਰਾਣਾ ਜੀ ਹਾਜ਼ਰ ਹੋਣਗੇ ਉਹਨਾਂ ਨਾਲ ਆਪਾਂ ਗੁਫ਼ਤਗੂ ਕਰਾਂਗੇ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸਟੂਡੀਓ ਦਾ ਨੰਬਰ ਕੋਈ ਵੀ ਤੁਸੀਂ ਹੈਲੋ ਹਾਈ ਕਰਨਾ ਚਾਹੁੰਦੇ ਹੋ 905-813-1320 ਕੱਲ ਸਿੱਧੂ ਮੂਸੇਵਾਲਾ ਸਾਹਿਬ ਦਾ ਜੋ ਹੋਲੋਗ੍ਰਾਮ ਸ਼ੋਅ ਹੋਇਆ ਬਾਈ ਗੋਡ ਇੰਨਾ ਸੋਹਣਾ ਪ੍ਰੋਗਰਾਮ ਹੋਇਆ ਇਕੱਠ ਹੋਇਆ ਅੱਖਾਂ ਦੇ ਵਿਚ ਜਿੱਥੇ ਖੁਸ਼ੀ ਵੀ ਸੀ ਉੱਥੇ ਨਮੀ ਵੀ ਸੀ ਜੀ ਅੱਧੇ ਸ਼ੋਅ ਦੇ ਵਿਚ ਕਈ ਲੋਕ ਦੇਖੇ ਰੋਂਦੇ ਬਿਕਾਜ਼ ਝੋਟਾ ਸੀ ਜੀ ਮੂਸੇਵਾਲਾ ਤੇ ਕੁਛ ਇੱਕ ਪਰਫਾਰਮੈਂਸਿਸ ਭਾਵ ਸਨੀ ਮਾਲਟਨ ਨੇ ਤੇ ਪ੍ਰੋਫੈਸੀ ਨੇ ਏ ਪੀ ਢਿੱਲੋਂ ਸ਼ਿੰਦਾ ਕਾਲੋਂ ਤੇ ਉਹਨਾਂ ਦੇ ਜਿੰਨੇ ਵੀ ਸਟੀਲ ਬੈਂਕਰਸ ਜੋ ਜਿਨ੍ਹਾਂ ਨੇ ਵੀ ਸਿੱਧੂ ਦੇ ਨਾਲ ਪਰਫਾਰਮ ਕੀਤਾ ਜਾਂ ਜਿੰਨੇ ਵੀ ਗਾਣੇ ਗਾਏ ਉਹ ਸਾਰੇ ਸਾਰੇ ਉਹਨਾਂ ਨੇ ਟ੍ਰਿਬਿਊਟ ਦੇਣ ਲਈ ਭਾਵੇਂ ਇੱਕ ਮਿੰਟ ਆਏ ਭਾਵੇਂ ਇੱਕ ਗਾਣਾ ਗਾਇਆ ਜਾਂ ਭਾਵੇਂ ਉਹਨਾਂ ਨੇ ਦੋ ਗਾਣੇ ਗਾਏ ਕੱਲ ਡਾਊਨ ਟਾਊਨ ਟੋਰੋਂਟੋ ਦੀ ਗਲੀਆਂ ਦੇ ਵਿਚ ਮੂਸੇਵਾਲਾ ਇੱਕ ਵਾਰੀ ਫਿਰ ਤੋਂ ਛਾ ਗਿਆ ਜੀ ਸੋਲਡ ਆਊਟ ਸ਼ੋਅ ਗਿਆ ਜੀ ਪ੍ਰਬੰਧਕਾਂ ਨੂੰ ਬਹੁਤ ਸਾਰੀ ਮੁਬਾਰਕਾਂ ਖਾਸ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਛੋਟਾ ਮੂਸੇਵਾਲਾ ਛੋਟਾ ਸਿੱਧੂ ਵੀ ਦੇਖਿਆ ਗਿਆ ਜੀ ਤੇ 295 ਜਿਹੜਾ ਗਾਣਾ ਬਹੁਤ ਹਿੱਟ ਗਿਆ ਤੇ ਗਾਣਾ ਜਦੋਂ ਰਿਲੀਜ਼ ਕੀਤਾ ਗਿਆ ਉਹਦੀ ਪਿਕਚਰਾਈਜ਼ ਵੀ ਕੀਤੀ ਗਈ ਜੀ ਉਹਨਾਂ ਨੇ ਪਿਕਚਰਾਈਜ਼ ਦੇ ਵਿਚ ਬਹੁਤ ਖੂਬ ਦੇ ਨਾਲ ਹਰ ਇੱਕ ਪੱਖ ਨੂੰ ਦਿਖਾਇਆ ਜੀ ਉਹ ਵੀ ਤੁਸੀਂ ਯੂਟਿਊਬ ਦੇ ਵਿਚ 295 ਦੀ ਵੀਡੀਓ ਉਹ ਹੁਣ ਲਾਈਵ ਹੋ ਚੁੱਕੀ ਹੈ ਯੂਟਿਊਬ ਤੇ ਦੇਖ ਸਕਦੇ ਹੋ ਅੱਗੇ ਚੱਲ ਕੇ ਆਪਾਂ ਪ੍ਰੋਗਰਾਮ ਵੀ ਗਾਣਾ ਵੀ ਲਾਵਾਂਗੇ ਪ੍ਰੋਗਰਾਮ ਦੇ ਵਿਚ ਤੇ ਕਿਆ ਸ਼ੋਅ ਸੀ ਜੀ ਵਰਲਡ ਵਾਈਡ ਟੂਰ ਕਰਨ ਜਾ ਰਹੇ ਨੇ ਜੀ ਐਂਡ ਵਾਕਈ ਯਾਰ ਸਿੱਧੂ ਇੱਦਾਂ ਲੱਗ ਰਿਹਾ ਸੀ ਕਿ ਸਟੇਜ ਦੇ ਵਿਚ ਨੱਚ ਰਿਹਾ ਸਾਡੇ ਨਾਲ ਸੋ ਕੱਲ ਦਾ ਇਹ ਸ਼ੋਅ ਸਫਲ ਰਿਹਾ ਜੀ ਸ਼ੁਕਰੀਆ ਧੰਨਵਾਦ ਜਿਹਨੇ ਵੀ ਪਹੁੰਚੇ ਜਿਨ੍ਹਾਂ ਨੇ ਵੀ ਇੱਕ ਕਹੋ ਕਿ ਹਿਸਟਰੀ ਕਾਇਮ ਕਰਤੀ ਕਿ ਇੱਕ ਹੋਲੋਗ੍ਰਾਮ ਦੇ ਵਿਚ ਸੋਲਡ ਆਊਟ ਪਹਿਲਾ ਪੰਜਾਬੀ ਆਰਟਿਸਟ ਜਿਸਨੇ ਸੋਲਡ ਆਊਟ ਇੱਕ ਹੋਲੋਗ੍ਰਾਮ ਦੇ ਥਰੂ ਸਕੋਸ਼ੀਆ ਬੈਂਕ ਕਰੀਨਾ ਨੂੰ 4 ਚੰਦ ਲਾਤੇ ਖੈਰ ਆਓ ਫਿਰ ਪੰਜਾਬ ਤੋਂ ਖਬਰਾਂ ਉਸ ਤੋਂ ਬਾਅਦ ਉਹਨੇ ਵਾਪਸ ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ, ਟਾਟਾ ਇਨਫੋਸਿਸ ਸਮੇਤ 8 ਵੱਡੀਆਂ IT ਕੰਪਨੀਆਂ ਤੇ ਗ੍ਰੀਨ ਕਾਰਡ ਫਾਈਲ ਕਰਨ ਤੇ ਲਾਈ ਪਾਬੰਦੀ। ਜੰਤਰ ਮੰਤਰ ਦੇ CGP ਦੇ ਪ੍ਰਦਰਸ਼ਨ ਚ ਸ਼ਾਮਲ ਹੋਣਗੇ ਅਰਵਿੰਦ ਕੇਜਰੀਵਾਲ, ਕਿਹਾ ਮੇਰਾ ਪਰਿਵਾਰ ਵੀ ਹੋਵੇਗਾ ਸ਼ਾਮਲ। CGP ਪ੍ਰੋਟੈਸਟ ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, ਮੈਟਰੋ ਤੇ ਰੇਲਵੇ ਸੇਵਾਵਾਂ ਨੂੰ ਨਾ ਕੀਤਾ ਜਾਵੇ ਮੁਕੰਮਲ ਤੌਰ ਤੇ ਬੰਦ। ਉੱਤਰ ਪ੍ਰਦੇਸ਼ ਦੇ ਸਾਰੇ 10 ਰਾਜ ਸਭਾ ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ। ਭਾਜਪਾ ਨੂੰ 8 ਤੇ ਸਮਾਜਵਾਦੀ ਪਾਰਟੀ ਨੂੰ ਮਿਲੀਆਂ 2 ਸੀਟਾਂ। ਹਾਈਕੋਰਟ ਨੇ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਸਰਕਾਰੀ ਘਰ ਤੇ ਕਬਜ਼ੇ ਦੇ ਖਿਲਾਫ ਪਟੀਸ਼ਨ ਕੀਤੀ ਰੱਦ। ਹੁਣ ਖਬਰਾਂ ਵਿਸਥਾਰ ਦੇ ਨਾਲ। ਅਮਰੀਕਾ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਕਾਗਨੀਜ਼ੈਟ, ਇਨਫੋਸਿਸ, ਟਾਟਾ, ਵਿਪਰੋ ਤੇ HCL ਸਮੇਤ ਕਈ ਵੱਡੀਆਂ ਕੰਪਨੀਆਂ ਨੂੰ 27 ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤੈ। ਇਸ ਕਦਮ ਦੇ ਨਾਲ ਅਮਰੀਕਾ ਦੇ ਵਿਚ H-1B ਵੀਜ਼ਾ ਤੇ ਕੰਮ ਕਰਨ ਵਾਲੇ ਭਾਰਤੀ ਕਰਮਚਾਰੀਆਂ ਦੇ ਲਈ ਗ੍ਰੀਨ ਕਾਰਡ ਅਰਜ਼ੀਆਂ ਚ ਦੇਰੀ ਹੋ ਸਕਦੀ ਹੈ। ਅਮਰੀਕੀ ਸਰਕਾਰ ਨੇ ਕਿਹਾ ਕਿ ਫੈਸਲਾ ਅਮਰੀਕੀ ਨੌਕਰੀਆਂ ਦੀ ਰੱਖਿਆ ਕਰਨ ਦੇ ਉਦੇਸ਼ ਦੇ ਨਾਲ ਲਿਆ ਗਿਐ। ਇਹ ਦਲੀਲ ਦਿੰਦਿਆਂ ਹੋਇਆਂ ਕਿ ਅਜਿਹੇ ਪ੍ਰੋਗਰਾਮ ਰਾਹੀਂ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੇ ਨਾਲ ਅਮਰੀਕੀ ਨਾਗਰਿਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪ੍ਰਭਾਵਿਤ ਹੋ ਸਕਦੇ ਨੇ। ਅਮਰੀਕੀ ਕਿਰਤ ਸਕੱਤਰ ਕੀਤ ਸੌਂਡਰਲਿੰਗ ਨੇ ਵੀਰਵਾਰ ਨੂੰ ਫੈਸਲੇ ਦਾ ਐਲਾਨ ਕੀਤਾ ਸੀ। ਹੋਰ ਪ੍ਰਭਾਵਿਤ ਕੰਪਨੀਆਂ ਦੇ ਵਿਚ ਕਥਿਤ ਤੌਰ ਤੇ ਕੈਪਜੈਮਿਨੀ, ਮਾਈਕਰੋਸਾਫਟ ਤੇ ਅਡੋਬ ਵਰਗੀਆਂ ਗਲੋਬਲ ਫਰਮਾਂ ਵੀ ਸ਼ਾਮਲ ਨੇ। ਉਨ੍ਹਾਂ ਦੇ ਨਾਲ US ਐਂਟੀ ਫਰਾਡ ਟਾਸਕ ਫੋਰਸ ਦੇ ਮੁਖੀ ਤੇ ਉਪਰਦਾਨ ਜੈਂਡੀ ਵੇਸ ਵੀ ਸਨ। ਉਨ੍ਹਾਂ ਕਿਹਾ ਕਿ ਮੈਂ ਦੁਨੀਆਂ ਦੀ ਸਭ ਤੋਂ ਵੱਡੀਆਂ IT ਆਊਟਸੋਰਸਿੰਗ ਕੰਪਨੀਆਂ ਦੇ ਵਿਚੋਂ ਕੋਗਨੀਜ਼ੈਟ, ਇਨਫੋਸਿਸ, ਟਾਟਾ, ਵਿਪਰੋ, HCL, ਕੈਪਜੈਮਿਨੀ ਨੂੰ ਸਥਾਈ ਕਿਰਤ ਪ੍ਰਮਾਣੀਕਰਨ ਪ੍ਰੋਗਰਾਮ ਤੋਂ ਮੁਅੱਤਲ ਕਰ ਰਿਹਾ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਇਨ੍ਹਾਂ ਕੰਪਨੀਆਂ ਤੋਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕਰੇਗੀ ਤੇ ਨਾ ਹੀ ਲੰਬਿਤ ਅਰਜ਼ੀਆਂ ਤੇ ਕੋਈ ਕਾਰਵਾਈ ਕਰੇਗੀ। ਇਸ ਦੇ ਨਾਲ ਭਾਰਤ ਨੂੰ ਤੇ ਇਨ੍ਹਾਂ ਕੰਪਨੀਆਂ ਨੂੰ ਤਗੜਾ ਝਟਕਾ ਲੱਗਾ। ਇਨ੍ਹਾਂ ਕੰਪਨੀਆਂ ਚ ਕੰਮ ਕਰਨ ਵਾਲੇ ਭਾਰਤੀ IT ਕਰਮਚਾਰੀਆਂ ਦੇ H-1B ਵੀਜ਼ੇ ਇਸ ਫੈਸਲੇ ਦੇ ਨਾਲ ਆਪਣੇ ਆਪ ਰੱਦ ਨਹੀਂ ਹੋਣਗੇ। ਹਾਲਾਂਕਿ ਉਨ੍ਹਾਂ ਦੇ ਗ੍ਰੀਨ ਕਾਰਡ ਦੀ ਪ੍ਰਕਿਰਿਆ ਦੇ ਵਿਚ ਦੇਰੀ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ 10 ਅਕਤੂਬਰ ਨੂੰ ਦਿੱਲੀ ਦੇ ਜੰਤਰ ਮੰਤਰ ਤੇ ਹੋਣ ਵਾਲੇ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਚ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਣਗੇ। ਇਹ ਪ੍ਰਦਰਸ਼ਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੀਤਾ ਗਿਐ। ਉਨ੍ਹਾਂ ਤੇ ਵੋਟ ਚੋਰੀ ਦੇ ਦੋਸ਼ ਲਾਏ ਗਏ ਨੇ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਇਸ ਪ੍ਰਦਰਸ਼ਨ ਚ ਵੱਡੀ ਗਿਣਤੀ ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਚ ਜੰਤਰ ਮੰਤਰ ਪਹੁੰਚਣ। ਇਹ ਕਿਸੇ ਵਿਅਕਤੀ ਜਾਂ ਪਾਰਟੀ ਦਾ ਮਾਮਲਾ ਨਹੀਂ, ਸਗੋਂ ਦੇਸ਼ ਦਾ ਮਾਮਲਾ। ਇਹ ਪ੍ਰਦਰਸ਼ਨ ਕੱਲ ਜੰਤਰ ਮੰਤਰ ਤੋਂ ਸ਼ੁਰੂ ਹੋ ਰਿਹਾ। ਮੈਂ ਜਾਵਾਂਗਾ, ਮੇਰਾ ਪੂਰਾ ਪਰਿਵਾਰ ਜਾਏਗਾ ਤੇ ਤੁਹਾਨੂੰ ਵੀ ਜਾਣਾ ਚਾਹੀਦਾ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ਼ ਚਾਵਲਾ 416-316-1515 4163031515।
1: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਰਕਾਰ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ 10 ਅਕਤੂਬਰ ਨੂੰ ਮੁੱਖ ਚੋਣ ਕਮਿਸ਼ਨਰ ਖਿਲਾਫ਼ ਹੋਣ ਵਾਲੇ ਪ੍ਰਦਰਸ਼ਨ ਕਾਰਨ ਦਿੱਲੀ ਮੈਟਰੋ ਤੇ ਰੇਲ ਸੇਵਾਵਾਂ ਨੂੰ ਮੁਕੰਮਲ ਤੌਰ ਤੇ ਬੰਦ ਨਾ ਕੀਤਾ ਜਾਵੇ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੈਮਾਲਾ ਬੈਗਚੀ ਅਤੇ ਜਸਟਿਸ ਵੀ ਮੋਨਾ ਦੇ ਬੈਂਚ ਨੇ ਕਿਹਾ ਕਿ ਅਸੀਂ ਇਹ ਵੀ ਸਪਸ਼ਟ ਕਰਦੇ ਹਾਂ ਕਿ ਮੈਟਰੋ ਦੀ ਆਵਾਜਾਈ ਤੇ ਕੋਈ ਮੁਕੰਮਲ ਪਾਬੰਦੀ ਨਹੀਂ ਹੋਏਗੀ। ਦਿੱਲੀ ਮੈਟਰੋ ਤੇ ਹੋਰ ਰੇਲ ਗੱਡੀਆਂ ਨੂੰ ਢੁਕਵੇਂ ਢੰਗ ਦੇ ਨਾਲ ਨਿਯਮਤ ਰੂਪ ਚ ਚਲਾਉਣ ਦੀ ਇਜਾਜ਼ਤ ਦੇਣ ਵਾਲਾ ਇਕ ਵਿਚਾਰਿਆ ਹੋਇਆ ਫੈਸਲਾ ਲਿਆ ਜਾ ਸਕਦਾ ਹੈ ਤਾਂ ਜੋ ਆਮ ਲੋਕਾਂ ਨੂੰ ਕੋਈ ਵੀ ਅਸੁਵਿਧਾ ਨਾ ਹੋਵੇ, ਅਜਿਹੇ ਫੈਸਲੇ ਦਾ ਖੋਲ ਕੇ ਪ੍ਰਚਾਰ ਕੀਤਾ ਜਾਵੇ। ਸਿਖਰਲੀ ਅਦਾਲਤ ਨੇ ਕਿਹਾ ਕਿ ਕਿਸੇ ਸੇਵਾ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣ ਨਾਲ ਉਸ ਨੂੰ ਲੋੜ ਮੁਤਾਬਕ ਨਿਯਮਾਂ ਅਧੀਨ ਚਲਾਉਣ ਚ ਬੜਾ ਵੱਡਾ ਫਰਕ ਹੁੰਦਾ ਹੈ। ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੀਆਂ ਸਾਰੀਆਂ 10 ਸੀਟਾਂ ਦਾ ਫੈਸਲਾ ਬਿਨਾਂ ਕਿਸੇ ਮੁਕਾਬਲੇ ਦੇ ਹੋ ਗਿਆ, ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ 8, ਸਮਾਜਵਾਦੀ ਪਾਰਟੀ ਦੇ 2 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਨੇ। ਬੁੱਧਵਾਰ ਨੂੰ ਪੜਤਾਲ ਦੌਰਾਨ 2 ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਬਾਅਦ ਹੀ ਚੋਣ ਦਾ ਨਤੀਜਾ ਤੈਅ ਹੋ ਗਿਆ ਸੀ। ਨਾਮ ਵਾਪਸ ਲੈਣ ਦੇ ਆਖਰੀ ਸਮੇਂ ਤੱਕ ਕਿਸੇ ਵੀ ਉਮੀਦਵਾਰ ਤੋਂ ਨਾਮ ਵਾਪਸ ਨਾ ਲਏ ਜਾਣ ਕਾਰਨ 10 ਸੀਟਾਂ ਦੇ ਲਈ ਮੈਦਾਨ ਚ ਪੂਰੇ ਯੋਗ ਉਮੀਦਵਾਰ ਹੀ ਰਹਿ ਗਏ ਸਨ, ਜਿਸ ਦੇ ਨਾਲ 16 ਅਕਤੂਬਰ ਹੋਣ ਵਾਲੀ ਵੋਟਿੰਗ ਦੀ ਲੋੜ ਹੀ ਖਤਮ ਹੋ ਗਈ। ਰਾਜ ਸਭਾ ਲਈ ਚੁਣੇ ਗਏ ਭਾਜਪਾ ਦੇ 8 ਉਮੀਦਵਾਰਾਂ ਚੋਂ ਰਾਜ ਮੰਤਰੀ ਧਰਮਪਾਲ ਸਿੰਘ ਅਤੇ ਇਸ ਦੇ ਨਾਲ ਹੋਰ ਵੀ ਕਈ ਦਿੱਗਜ ਭਾਜਪਾ ਦੇ ਆਗੂ ਸ਼ਾਮਲ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਵੱਲੋਂ ਚੰਡੀਗੜ੍ਹ ਚ ਸਰਕਾਰੀ ਘਰ ਦੇ ਵਿਚ ਲਗਾਤਾਰ ਕਬਜ਼ੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤੈ। ਬੈਂਚ ਨੇ ਸਪਸ਼ਟ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਸਰਕਾਰੀ ਰਿਹਾਇਸ਼ ਰੱਖਣ ਦੇ ਖਿਲਾਫ਼ ਸੁਪਰੀਮ ਕੋਰਟ ਦੇ ਆਮ ਨਿਰਦੇਸ਼ਾਂ ਦੀ ਵਰਤੋਂ ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਘਰ ਵਿਚ ਜਾਰੀ ਰੱਖਣ ਦੇ ਪ੍ਰਸ਼ਾਸਨ ਦੇ ਫੈਸਲੇ ਤੇ ਸਵਾਲ ਚੁੱਕਣ ਲਈ ਨਹੀਂ ਕੀਤੀ ਜਾ ਸਕਦੀ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਖਤਰੇ ਦੀ ਧਾਰਨਾ ਅਤੇ ਖੁਫੀਆ ਇਨਪੁਟ ਤੇ ਵਿਚਾਰ ਕਰਨ ਤੋਂ ਬਾਅਦ ਇਹ ਸੁਚੇਤ ਫੈਸਲਾ ਲਿਆ ਸੀ ਅਤੇ ਮਾਮਲਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੁਆਰਾ ਕਵਰ ਕੀਤੇ ਮਾਮਲੇ ਤੋਂ ਵੱਖਰਾ ਸੀ। ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਸ ਹਲਫ਼ਨਾਮੇ ਦਾ ਨੋਟਿਸ ਲਿਆ ਜਿਸ ਵਿਚ ਕਿਹਾ ਗਿਆ ਕਿ ਬੇਅੰਤ ਸਿੰਘ ਨੂੰ ਅੱਤਵਾਦੀ ਕਾਰਵਾਈਆਂ ਚ ਮਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਲਗਾਤਾਰ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰ ਰਿਹਾ। ਯੂਟੀ ਦੇ ਵਧੀਕ ਸਟੈਂਡਿੰਗ ਕੌਂਸਲ ਅਭਿਨਵ ਸੂਦ ਨੇ ਵਕੀਲ ਸੰਯਮ ਗਰਗ ਦੇ ਨਾਲ ਬੈਂਚ ਦੇ ਸਾਹਮਣੇ ਪੇਸ਼ ਹੋ ਕੇ 6 ਅਕਤੂਬਰ ਦਾ ਇਕ ਹਲਫ਼ਨਾਮਾ ਪੇਸ਼ ਕੀਤਾ ਜਿਸ ਵਿਚ ਕਿਹਾ ਗਿਆ ਕਿ ਹਾਊਸ ਅਲਾਟਮੈਂਟ ਕਮੇਟੀ ਨੇ ਤੇਜ ਪ੍ਰਕਾਸ਼ ਸਿੰਘ ਵੱਲੋਂ ਸੈਕਟਰ 5 ਵਾਲੇ ਘਰ ਤੇ ਲਗਾਤਾਰ ਰਹਿਣ ਦਾ ਵਿਚਾਰ ਕੀਤਾ। ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
4: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮਸ ਤੇ।
3: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
4: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
3: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
4: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-947-1320 6479101320
3: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919 ਤੇ।
4: ਤੇ ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
3: ਤਾਂ ਫਿਰ ਦੇਰ ਕਿਸ ਗੱਲ ਦੀ? ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
4: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
3: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
5: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42 ਏ, ਬ੍ਰਾਮਟਨ। ਕਾਲ 905-928-8557 ਅਨਾਜ ਮਾਰਟ।
6: HK Movers, home, offices, apartments and delivery, big or small, we move it all.
7: HK Movers,
6: local and long distance, we also ship cars, Kailor transport and moving services.
7: For service with a smile, give us a call.
6: Call Mr. Harminder 416-524-6704.
7: 416-524-6704 pe.
6: Visit 140 Advance Boulevard, unit number 10, Brampton.
8: Long distance moving specialist,
6: HK Movers.
9: HK Movers.
10: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% Canadian made, top quality sweets. Hun 3 locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1165 te 416-213-1165।
1: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
2: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
1: ਸੱਚੀ?
2: ਓ ਮੁੱਚੀ,
3: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
2: ਇਹਨਾਂ ਕੋਲ ਸਾਲਾਂ ਦਾ ਤਜਰਬਾ।
1: ਹੁਣ ਐਡਰੈਸ ਵੀ ਲਿਖਾ।
2: ਮੈਂ ਲਿਖ ਲਾ, 1 Good Mark Place, Etobicoke, Unit 5।
3: ਕਾਲ 647-706-9257, 647-706-9257।
4: ਨਵਰਾਤਰੀ ਸਪੈਸ਼ਲ ਅਨੋਖਾ ਅੰਦਾਜ਼ ਦੀ ਸਪੈਸ਼ਲ ਸੇਲ ਲੱਗਣ ਜਾ ਰਹੀ ਹੈ। ਲੇਡੀਜ਼, ਮੈਂਸ ਪਾਰਟੀ ਵੇਅਰ, ਬ੍ਰਾਈਡਲ ਲਹਿੰਗਾਸ, ਸੂਟਸ, ਸਾੜੀਸ, ਕੁੜਤੀਸ, ਅਨਸਟਿਚਡ ਸੂਟ ਮਟੀਰੀਅਲ ਲੈਣਾ ਹੋਵੇ ਤੇ ਅੱਜ ਹੀ ਆਓ। ਸੂਟਸ ਤੇ ਡਰੈਸਸ ਕਸਟਮਾਈਜ਼ ਵੀ ਕਰਵਾ ਸਕਦੇ ਹੋ। ਨਵਰਾਤਰੀ ਸਪੈਸ਼ਲ ਘਾਗਰਾ ਚੋਲੀ ਜਸਟ $50। ਮੋਰ ਦੈਨ 20 ਈਅਰਸ ਆਫ ਐਕਸਪੀਰੀਅੰਸ। ਮੈਂਸ਼ਨ CJMR ਐਂਡ ਗੈਟ 20% ਆਫ ਔਨ ਐਵਰੀ ਡਰੈਸ। ਅਨੋਖਾ ਅੰਦਾਜ਼, 6101 Mayfield Road, Unit 3, Brampton. Call 905-794-4005.

0: ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
1: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮਸ ਤੇ।
0: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
1: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
0: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
1: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-1320 647-910-1320
0: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919
1: ਤੇ। ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
0: ਤਾਂ ਫਿਰ ਦੇਰ ਕਿਸ ਗੱਲ ਦੀ, ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
1: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
0: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: ਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿਚ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਆਓ ਫਿਰ ਹੁਣ 1:30 ਹੋ ਚੁੱਕੇ ਨੇ। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੱਡੇ ਵੀਰ ਹੈਪੀ ਬੜਿਆਲ ਅਤੇ ਵੀਰ ਸੁੱਖਾ ਢੇਸੀ ਜੀ ਹੋਣਾ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ। ਟਰੱਕ ਦਾ ਕੰਮ ਕਰਾਉਣਾ ਹੋਵੇ, ਇੰਜਨ ਦਾ ਕੰਮ ਕਰਾਉਣਾ ਹੋਵੇ, ਟਰਾਂਸਮਿਸ਼ਨ ਰੀਬਿਲਡ ਕਰਨਾ ਹੋਵੇ, ਤਾਂ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਵੀਰ ਹੈਪੀ ਬੜਿਆਲ ਤੇ ਵੀਰ ਸੁੱਖਾ ਢੇਸੀ ਜੀ ਨੂੰ ਕਾਲ ਕਰ ਸਕਦੇ ਹੋ। ਵਨ ਗੁੱਡ ਮਾਰਕ ਪਲੇਸ ETOBICO ਦੇ ਵਿਚ 647-706-9257 ਸਵੀਟ ਮਹਿਲ ਤੋਂ ਸੁਖਰਾਜ ਕੰਗ ਹੋਣਾ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ। ਮੇਪਲ ਵਨ ਕਿਚਨ ਬਾਅਦ ਦੀ ਸਮੁੱਚੀ ਮੈਨੇਜਮੈਂਟ ਅਤੇ ਪ੍ਰੋਗਰਾਮ ਨੂੰ ਇਸ ਹਿੱਸੇ ਨੂੰ ਅਨਾਜ ਮਾਰਟ ਜੋ ਗਰੋਸਰੀ ਸਟੋਰ ਹੈ ਜੀ, ਉੱਥੇ ਹਾਲੇ ਵੀ ਸਬਜ਼ੀਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਲੈਣੀਆਂ ਹੋਣ ਤੁਸੀਂ ਤਾਂ ਅਨਾਜ ਮਾਰਟ ਜੋ ਕਿ ਏਅਰਪੋਰਟ ਅਤੇ ਮੇਫੀਲਡ ਦਾ ਪਲਾਜ਼ਾ ਜੀ, 6141 ਮੇਫੀਲਡ ਰੋਡ, ਯੂਨਿਟ ਨੰਬਰ 42A ਬਰੈਂਪਟਨ ਦੇ ਵਿਚ ਅਨਾਜ ਮਾਰਟ, 9050928857 ਤੇ ਕਾਲ ਕਰਕੇ ਤੁਸੀਂ ਵਿਜਿਟ ਵੀ ਕਰ ਸਕਦੇ ਹੋ। ਮੋਰਗੇਜ ਅਲਾਇੰਸ ਤੋਂ ਕੁਈਨ ਨੀਲਮ ਜੀ ਦੇ ਸਹਿਯੋਗ ਦੇ ਨਾਲ ਆਓ ਫਿਰ ਸ਼ਹਿਰ ਜਗਰਾਓ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜੀ। ਰਾਣਾ ਜੀ, ਇਕ ਵਾਰੀ ਫਿਰ ਤੋਂ ਬੇਨਤੀ ਕਰਦੀ ਕਿ ਬਰੈਂਪਟਨ ਦੇ ਵਿਚ ਤੁਸੀਂ ਅੱਜ ਵੋਟਿੰਗ ਐਡਵਾਂਸ ਸ਼ੁਰੂ ਹੋ ਚੁੱਕੀ ਹੈ, ਜ਼ਰੂਰ ਤੁਸੀਂ ਐਡਵਾਂਸ ਵੋਟਿੰਗ ਜੇ ਪਾ ਸਕਦੇ ਹੋ ਤਾਂ ਧੰਨਵਾਦੀ ਹੋਵਾਂਗੇ ਜੀ ਸਾਰੇ ਦੇ ਸਾਰੇ, ਬਿਕਾਜ਼ ਇਹ ਐਡਵਾਂਸ ਪੋਲਿੰਗ ਦੇ ਵਿਚ ਥੋੜਾ ਟਾਈਮ ਵੀ ਬਚ ਜਾਵੇਗਾ ਜੀ। ਅੱਜ ਹੈ ਵੀ ਸੈਟਰਡੇ ਹੈ, ਛੁੱਟੀ ਦਾ ਦਿਨ ਹੈ, ਤੁਸੀਂ ਜਾ ਕੇ ਆਪਣੇ ਮਨਪਸੰਦ ਕੈਂਡੀਡੇਟ ਨੂੰ ਜ਼ਰੂਰ ਗੋ ਆਊਟ ਐਂਡ ਵੋਟ। ਆਓ ਫਿਰ 905-813-1320 ਸਾਡੇ ਸਟੂਡੀਓ ਦੇ ਨੰਬਰ ਨੇ, ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਰਾਣਾ ਜੀ ਦੇ ਨਾਲ ਡਾਇਰੈਕਟ ਲਾਈਵ, ਤਾਂ 905-813-1320। ਰਾਣਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ। ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਅਸ਼ਪਾ ਜੀ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ?
4: ਬਿਲਕੁਲ ਤੰਦਰੁਸਤ ਆ, ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਚੜ੍ਹਦੀ ਕਲਾ ਦੇ ਵਿੱਚ।
3: ਲੋ ਜੀ ਸਰੋਤਿਓ, ਤੁਹਾਡੀ ਹੁਣ ਵਾਰੀ ਹੈ, ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ 905-813-1320। ਰਾਣਾ ਜੀ, ਗੱਲਬਾਤ ਕਰੀਏ ਥੋੜੀ ਜਿਹੀ ਪੋਲੀਟੀਕਲ ਲੈਵਲ ਦੀ ਆ, ਬਿਕਾਜ਼ ਇਲੈਕਸ਼ਨਸ ਆ ਰਹੇ ਨੇ ਜੀ, ਕਦੀ ਕਿੱਥੇ ਗੱਠਜੋੜ, ਕਦੀ ਕਿੱਥੇ ਕੋਈ ਟੁੱਟ ਜਾਂਦਾ ਆ, ਕਦੀ ਕੋਈ ਕੈਂਡੀਡੇਟ ਕਿੱਧਰ ਚੱਲ ਜਾਂਦਾ ਜੀ। ਪਰੰਤੂ ਆਪਾਂ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੀ ਪਾਰਟੀ ਆ ਵਾਰਿਸ ਪੰਜਾਬ ਦੀ ਗੱਲ ਕਰੀਏ ਤਾਂ ਕਹਿੰਦੇ ਉੱਥੇ ਇੱਕ ਗੱਠਜੋੜ ਹੋਈ ਹੈ ਜੀ।
4: ਬਿਲਕੁਲ ਬਿਲਕੁਲ ਅਰਸ਼ ਭਾਜੀ, ਸਭ ਨੂੰ ਪਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਖੰਡੂਰ ਸਾਹਿਬ ਤੋਂ MP ਸੀ ਤੇ ਹੁਣ ਦਿਬੜੂਗੜ੍ਹ ਜੇਲ੍ਹ ਦੇ ਵਿੱਚ, ਸਭ ਨੂੰ ਇਸ ਗੱਲ ਦਾ ਪਤਾ ਤੇ ਕਾਫੀ ਸਮਾਂ ਹੋ ਗਿਆ ਦਿਬੜੂਗੜ੍ਹ ਜੇਲ੍ਹ ਦੇ ਵਿੱਚ, ਪਰ ਉਹਨਾਂ ਦੀ ਪਾਰਟੀ ਸੀ ਜਿਹੜੀ ਵਾਰਸੇ ਪੰਜਾਬ ਦੇ ਮੁਖੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਏ ਤੇ ਵਾਰਸੇ ਪੰਜਾਬ ਨੂੰ ਹਾਲੇ ਤੀਕਰ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਨਹੀਂ ਕੀਤਾ ਗਿਆ
3: ਜੀ।
4: ਚੋਣ ਕਮਿਸ਼ਨ ਵੱਲੋਂ ਪਾਰਟੀ ਨੇ ਕੋਈ ਵੀ ਅਰਸ਼ ਭਾਜੀ ਆਪਾਂ ਬੀਤਣੀ ਗੱਲ ਕਰਕੇ ਹਟੇ ਸੀ, ਪਾਰਟੀ ਜਦੋਂ ਹੋਂਦ ਵਿੱਚ ਆਉਂਦੀ ਆ ਤਾਂ ਉਸਦੀ ਰਜਿਸਟ੍ਰੇਸ਼ਨ ਹੁੰਦੀ ਹੋਣੀ ਜ਼ਰੂਰੀ ਆ
3: ਜੀ,
4: ਤੇ ਫੇਰ ਹੀ ਉਹ ਪੰਜਾਬ ਦੇ ਵਿੱਚ ਚੋਣ ਲੜ ਸਕਦੀ ਹੈ, ਨਹੀਂ ਤਾਂ ਪਾਰਟੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਜਾਂਦੀ ਹੈ। ਪਰ ਸਾਰੇ ਉਮੀਦਵਾਰ ਆਜ਼ਾਦ ਨਹੀਂ ਲੜ ਸਕਦੇ, ਜੇਕਰ ਆਪਾਂ ਦੇਖੀਏ ਤਾਂ 117 ਦੇ 17 ਉਮੀਦਵਾਰ ਆਜ਼ਾਦ ਲੜਾਉਣੇ ਬਹੁਤ ਮੁਸ਼ਕਲ ਹੋ ਜਾਂਦਾ। ਇਸ ਕਰਕੇ ਜੇਕਰ ਪਾਰਟੀ ਨੂੰ ਹੋਂਦ ਵਿੱਚ ਲਿਆਉਣਾ ਤਾਂ ਪਾਰਟੀ ਦੀ ਰਜਿਸਟ੍ਰੇਸ਼ਨ ਹੋਣੀ ਬਹੁਤ ਜ਼ਰੂਰੀ ਆ। ਪਰ ਇਹਨਾਂ ਨੇ ਕੀਤਾ ਸੀ, ਭਾਈ ਅੰਮ੍ਰਿਤਪਾਲ ਸਿੰਘ ਹੋਣਾ ਨੇ ਆਪਣੀ ਮਾਣਯੋਗ ਅਦਾਲਤ ਦੇ ਵਿੱਚ ਐਪਲੀਕੇਸ਼ਨ ਵੀ ਦਾਇਰ ਕੀਤੀ ਸੀ ਕਿ ਸਾਡੀ ਪਾਰਟੀ ਨੂੰ ਰਜਿਸਟ੍ਰੇਸ਼ਨ ਕੀਤਾ ਜਾਵੇ। ਪਰ ਇੱਥੇ ਆਪਾਂ ਇਹ ਨਵੀਂ ਅਪਡੇਟ ਦੇ ਦਿੰਦੇ ਹਾਂ ਕਿ ਜਦੋਂ ਚੋਣ ਕਮਿਸ਼ਨ ਨੂੰ ਮਾਣਯੋਗ ਅਦਾਲਤ ਨੇ ਬੁਲਾਇਆ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਇਸ ਨਾਲ ਪੂਰੇ ਭਾਰਤ ਦੇ ਹਾਲਾਤ ਵਿਗੜ ਸਕਦੇ ਆ ਜੇਕਰ ਪਾਰਟੀ ਰਜਿਸਟ੍ਰੇਸ਼ਨ ਕਰ ਲਈ। ਦੇਖੋ, ਚੋਣ ਕਮਿਸ਼ਨ ਨੇ ਇਹ ਐਲੀਗੇਸ਼ਨ ਲਾਤੇ ਉਸ ਪਾਰਟੀ ਤੇ ਵਾਰਸੇ ਪੰਜਾਬ ਦੇ, ਕਿਤੇ ਕਿਤੇ ਨਾ ਕਿਤੇ ਸੁਰੱਖਿਆ ਜ਼ਰੂਰੀ ਆ, ਲੋਕਾਂ ਦੀ ਸੁਰੱਖਿਆ ਜ਼ਰੂਰੀ ਆ, ਜੇਕਰ ਪਾਰਟੀ ਨੂੰ ਰਜਿਸਟ੍ਰੇਸ਼ਨ ਕਰਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਮਾਹੌਲ ਜਾਂ ਭਾਰਤ ਦਾ ਮਾਹੌਲ ਖਰਾਬ ਹੋ ਸਕਦਾ। ਇਸ ਕਰਕੇ ਫਿਰ ਇਹ ਹਾਈ ਕੋਰਟ ਨੇ ਉਹਨਾਂ

0: ਐਪਲੀਕੇਸ਼ਨ ਹਾਲੇ ਤੱਕ ਦਾਇਰ ਨਹੀਂ ਕੀਤੀ, ਪਰ ਹਾਂ ਇੰਨਾ ਜ਼ਰੂਰ ਆ ਕਿ ਚੋਣ ਕਮਿਸ਼ਨ ਨੂੰ ਉਹਨਾਂ ਨੇ ਅਲਰਟ ਕਰ ਦਿੱਤਾ ਕਿ ਤੁਸੀਂ ਇਹਨਾਂ ਦੀ ਕੁਛ ਹੀ ਦਿਨਾਂ ਦੇ ਵਿੱਚ ਸਾਨੂੰ ਪੂਰੀ ਜਿਹੜੀ ਪੜਤਾਲ, ਚੋਣ ਪੜਤਾਲ ਕਰਕੇ ਸਾਨੂੰ ਪੂਰੀ ਤਰ੍ਹਾਂ ਦੱਸਿਆ ਜਾਵੇ ਪਾਰਟੀ ਦਾ। ਪਰ ਚੋਣ ਕਮਿਸ਼ਨ ਨੇ ਇਹ ਜਵਾਬ ਜ਼ਰੂਰ ਦਿੱਤਾ ਸੀ। ਹੁਣ ਗੱਲ ਰਹੀ ਆਪਾਂ ਨੂੰ ਪਾਰਟੀ ਦੀ ਜਿਹੜੀ ਗੱਠਜੋੜ ਦੀ ਗੱਲ ਕਰੀਏ, ਬੀਤੇ ਦਿਨੀ ਮੈਂ ਦੇਖਿਆ ਕਿ ਵਾਰਸ ਪੰਜਾਬ ਦੇ ਵਿੱਚ ਜਿਹੜੇ ਸ਼ਾਮਲ ਹੋਏ ਮਨਪ੍ਰੀਤ ਸਿੰਘ ਆਲੀ, ਜਿਹੜੇ ਆਪਾਂ ਨੂੰ ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਮੁੱਲਾਪੁਰ ਦਾ ਥਾਮੀ ਆ, ਤੇ ਜਿਨ੍ਹਾਂ ਨੂੰ ਫਰਾਉਣਾ ਆਪਾਂ ਹਰ ਵਾਰੀ ਦੇਖਿਆ ਵੀ ਜਿਹੜੀ ਪਾਰਟੀ ਚ ਮਰਜ਼ੀ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਉਹ ਕਾਫੀ ਲੰਬਾ ਸਮਾਂ ਰਹੇ ਆ, ਪਰ ਉਹ ਜਿੰਨੇ ਵਾਰੀ ਵੀ ਉਹ ਰਹੇ ਆ, ਚਾਹੇ ਸਰਕਾਰ ਕਿਸੇ ਦੀ ਬਣੀ ਆ, ਪਰ ਉਹਨਾਂ ਨੂੰ ਫਰਾਉਣ ਲਈ ਅੱਡੀ ਚੁੱਟੀ ਦਾ ਜ਼ੋਰ ਲੱਗ ਚੁੱਕਿਆ ਪਾਠਕਾਂ ਦਾ, ਪਰ ਉਹ ਹਰੇ ਨਹੀਂ, ਕਿਉਂਕਿ ਉਹਨਾਂ ਦਾ ਗਾੜ ਆ, ਉਹਨਾਂ ਦਾ ਰਹਿਸ਼ ਉੱਥੇ, ਉਹਨਾਂ ਦਾ ਆਪਣਾ ਜੱਦੀ ਘਰ ਉੱਥੇ ਆ ਆਲੀ ਦੇ ਵਿੱਚ, ਮੁੱਲਾਪੁਰ ਦੇ ਹਲਕੇ ਦੇ ਵਿੱਚ, ਤਾਂ ਲੋਕਾਂ ਦੇ ਕੰਮ ਵੀ ਆਉਂਦੇ। ਤਾਂ ਬੀਤੇ ਦਿਨ ਮੈਂ ਦੇਖਿਆ ਕਿ ਉਹਨਾਂ ਨੇ ਇੱਕ ਪ੍ਰੋਗਰਾਮ ਦੇ ਵਿੱਚ, ਲਾਈਵ ਦੇ ਵਿੱਚ ਇਹ ਗੱਲ ਜ਼ਰੂਰ ਕਹਿਤੀ ਕਿ ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਨਾਲ ਗੱਠਜੋੜ ਕਰਨਾ ਪੈਂਦਾ, ਤੇ ਕਹਿੰਦੇ ਬੀਤੇ ਸਮੇਂ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਰਜਿਸਟ੍ਰੇਸ਼ਨ ਨਹੀਂ ਕੀਤਾ ਗਿਆ ਸੀ, ਤਾਂ ਕਹਿੰਦੇ ਉਦੋਂ ਬਸਪਾ ਦੇ ਨਾਲ ਗੱਠਜੋੜ ਕੀਤਾ ਸੀ, ਤੇ ਕਹਿੰਦੇ ਜੇਕਰ ਸਾਨੂੰ ਵੀ ਰਜਿਸਟ੍ਰੇਸ਼ਨ ਨਾ ਕੀਤਾ ਗਿਆ ਤਾਂ ਬਸਪਾ ਦਾ ਇਸ਼ਾਰਾ ਜ਼ਰੂਰ ਕਰ ਗਏ ਵੀ ਸਾਨੂੰ ਵੀ ਫਿਰ ਗੱਠਜੋੜ ਦੀ ਲੋੜ ਪਵੇਗੀ, ਤੇ ਕਹਿੰਦਾ ਫਿਰ ਅਸੀਂ ਗੱਠਜੋੜ ਕਰਕੇ ਆਪਣੀ ਪਾਰਟੀ ਨੂੰ ਦੇ ਵੱਲੋਂ ਕੈਂਡੀਡੇਟ ਪੂਰੇ ਖੜੇ ਕਰਾਂਗੇ। ਪਰ ਗੱਲ ਹੁਣ ਇਹ ਆ ਕਿ ਮਨਪ੍ਰੀਤ ਸਿੰਘ ਅਯਾਲੀ ਦੇ ਬਿਆਨ ਤੋਂ ਬਾਅਦ
1: ਜੀ
0: ਪੂਰੀ ਸਿਆਸਤ ਦੇ ਵਿੱਚ ਪੂਰੀ ਹਲਚਲ ਹੋ ਗਈ ਕਿ ਕਿਤੇ ਨਾ ਕਿਤੇ ਵਾਰਸ ਪੰਜਾਬ, ਅਕਾਲੀ ਦਲ ਵਾਰਸ ਪੰਜਾਬ ਕਿਤੇ ਨਾ ਕਿਤੇ ਜੇਕਰ ਗੱਠਜੋੜ ਕਰਦੀ ਆ ਤਾਂ ਅਰਸ਼ ਭਾਜੀ ਪਾਰਟੀ ਨੂੰ ਵੱਡਾ ਹੰਗਾਰਾ ਮਿਲ ਸਕਦਾ, ਕਿਉਂ ਇਸ ਸਮੇਂ ਚਾਹੇ ਬਸਪਾ ਦੀ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਤੇ ਕੋਈ ਗੱਲਬਾਤ ਹੈ ਨਹੀਂ, ਚਾਹੇ ਉਹਦਾ ਵਜੂਦ ਇਸ ਟਾਈਮ ਹੈ ਨਹੀਂ, ਪਰ ਉਸਦਾ ਨਾਮ ਅੱਜ ਵੀ ਚੱਲਦਾ ਪਿਆ ਬਸਪਾ ਦਾ, ਚਾਹੇ ਉਹਨਾਂ ਦੇ ਉਮੀਦਵਾਰ ਜਿੱਤਣ ਚਾਹੇ ਨਾ ਜਿੱਤਣ। ਇੱਕ ਐਸਾ ਸਮਾਂ ਸੀ ਕਿ ਜਦੋਂ ਬਸਪਾ ਬਸਪਾ ਹੁੰਦੀ ਸੀ, ਇਹ ਤਾਂ ਸਭ ਦਾ ਟਾਈਮ ਆਉਂਦਾ ਜਾਂਦੇ ਰਹਿੰਦਾ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ, ਪਰ ਜੇਕਰ ਇਹ ਗੱਠਜੋੜ ਕਰ ਲੈਂਦੇ ਆ ਤਾਂ ਵੱਡਾ ਹੰਗਾਰਾ ਮਿਲ ਸਕਦਾ ਵਾਰਸ ਪੰਜਾਬ ਨੂੰ। ਜੇਕਰ ਵਾਰਸ ਪੰਜਾਬ ਦਾ ਗੱਠਜੋੜ, ਅਰਸ਼ ਭਾਜੀ ਚਰਚਾ ਦੇ ਵਿੱਚ ਪੂਰਾ ਚੱਲਿਆ ਹੋਇਆ, ਜੇਕਰ ਗੱਠਜੋੜ ਹੋ ਗਿਆ ਤਾਂ ਮੈਨੂੰ ਇੰਜ ਲੱਗਦਾ ਪਿਆ ਕਿ ਵਾਰਸ ਪੰਜਾਬ ਦੇ ਬਹੁਤ ਸਾਰੇ ਕੈਂਡੀਡੇਟ ਆਪਣੀਆਂ ਵਧੀਆ ਸੀਟਾਂ ਲੈ ਕੇ ਇੱਥੋਂ ਵਧੀਆ ਵੱਡੀ ਚੋਣ ਵੱਡੀ ਲੀਡ ਤੇ ਜਿੱਤਣਗੇ, ਤਾਂ ਜਿੱਤਣਗੇ ਕਿਉਂਕਿ ਬਸਪਾ ਇੱਕ ਮੰਨੀ ਹੋਈ ਪਾਰਟੀ ਆ, ਚਾਹੇ ਉਹ ਪੰਜਾਬ ਦੇ ਵਿੱਚ ਆਪਣਾ ਪੈਕਅਪ ਨਹੀਂ ਵੀ ਬਣਾ ਸਕੇ, ਆਪਣੇ ਸਟੈਂਡ ਨਹੀਂ ਕਰ ਸਕੇ, ਪਰ ਪੰਜਾਬ ਦੇ ਵਿੱਚ ਅੱਜ ਵੀ ਉਸਦਾ ਨਾਮ ਵੱਡੇ ਪੱਧਰ ਤੇ ਚੱਲਦਾ। ਜਿਵੇਂ ਕਹਿੰਦੇ ਹੁੰਦੇ ਕਿ ਜਿਵੇਂ ਬਹੁਤ ਸਾਰੇ ਲੀਡਰਾਂ ਦੇ ਨਾਮ ਆਪਾਂ ਕਹਿ ਦਈਏ, ਚਾਹੇ ਨਵਜੋਤ ਸਿੱਧੂ ਕਿਸੇ ਪਾਰਟੀ ਚ ਨਹੀਂ ਪਰ ਚਿਹਰਾ ਵੱਡਾ, ਨਵਜੋਤ ਸਿੱਧੂ ਦਾ ਨਾਮ ਉਸੇ ਤਰੀਕੇ ਬਸਪਾ ਦਾ ਨਾਮ ਵੱਡਾ ਵਾ। ਇਸ ਕਰਕੇ ਮਨਪ੍ਰੀਤ ਅਯਾਲੀ ਨੇ ਇਸ਼ਾਰਾ ਜ਼ਰੂਰ ਕਰਤਾ ਜਦੋਂ ਇੱਕ ਪੱਤਰਕਾਰ ਨੇ ਉਹਨੂੰ ਸਵਾਲ ਪੁੱਛਿਆ ਕਿ ਕੀ ਤੁਸੀਂ ਬਸਪਾ ਨਾਲ ਹੀ ਗੱਠਜੋੜ ਕਰਾਂਗੇ, ਉਹ ਕਹਿੰਦਾ ਜੇ ਸਮਾਂ ਆ ਗਿਆ ਤਾਂ ਸਾਨੂੰ ਐਸੀ ਨੌਬਤ ਆਊਗੀ ਤਾਂ ਅਸੀਂ ਇਸ ਲਈ ਜ਼ਰੂਰ ਸੋਚਾਂਗੇ, ਤੇ ਜਦੋਂ ਇਹ ਇਸ਼ਾਰਾ ਕਰ ਗਏ ਤਾਂ ਉੱਥੋਂ ਇਹ ਸਮਝ ਲੈਣਾ ਚਾਹੀਦਾ ਕਿ ਕਿਤੇ ਨਾ ਕਿਤੇ ਜੇਕਰ ਪਾਰਟੀ ਨੂੰ ਰਜਿਸਟ੍ਰੇਸ਼ਨ ਕਰਨ ਨੂੰ ਕਿਤੇ ਨਾ ਕਿਤੇ ਚੋਣ ਕਮਿਸ਼ਨ ਨੂੰ ਦਿੱਕਤ ਲੱਗਦੀ ਪਈ ਆ ਤਾਂ ਫਿਰ ਇਹ ਜ਼ਰੂਰ ਗੱਠਜੋੜ ਹੋ ਗਿਆ। ਪਰ ਅਰਸ਼ ਭਾਜੀ ਗੱਲ ਇਹ ਆ ਵੀ ਚੋਣ ਕਮਿਸ਼ਨ ਨੂੰ ਇਸ ਚੀਜ਼ ਨਹੀਂ ਬੋਲਣੀ ਚਾਹੀਦੀ ਸੀ ਕਿ ਜਿਸ ਤਰੀਕੇ ਉਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਆਪਣੀ ਸਟੇਟਮੈਂਟ ਦਿੱਤੀ ਆ ਕਿ ਬਈ ਭਾਈ ਪੂਰੇ ਪੰਜਾਬ ਨੂੰ ਖਤਰਾ, ਮੈਂ ਲੋਕਾਂ ਦੇ ਭਵਿੱਖ ਵਾਸਤੇ, ਸਭ ਨੂੰ ਪਤਾ ਕਿ ਲੋਕਾਂ ਦਾ ਭਵਿੱਖ, ਅੱਜ ਕੱਲ ਲੋਕ ਪੜ੍ਹੇ ਲਿਖੇ ਆ ਸਿਆਣੇ ਆ, ਕਿਤੇ ਚੋਣ ਕਮਿਸ਼ਨ ਲੋਕਾਂ ਦਾ ਭਵਿੱਖ ਨਹੀਂ ਬਚਾਉਂਦਾ ਫਿਰਦਾ ਤੇ ਨਾ ਚੋਣ ਕਮਿਸ਼ਨ ਲੋਕਾਂ ਦਾ ਭਵਿੱਖ ਬਚਾ ਸਕਦਾ। ਜੇ ਹੁਣ ਇਹ ਭਵਿੱਖ ਦੀ ਗੱਲ ਕਰੀਏ ਤਾਂ ਹਰ ਰੋਜ਼ ਪੰਜਾਬ ਦੇ ਵਿੱਚ ਲੱਖਾਂ ਵਾਰਦਾਤਾਂ, ਹਜ਼ਾਰਾਂ ਵਾਰਦਾਤਾਂ ਹੁੰਦੀਆਂ ਤੇ ਚੋਣ ਕਮਿਸ਼ਨ ਉਦੋਂ ਕਿਹੜਾ ਸੁੱਤਾ ਪਿਆ ਵਾ, ਉਹਨੂੰ ਲੋਕਾਂ ਦੇ ਉਦੋਂ ਭਵਿੱਖ ਦੀ ਕਿਵੇਂ ਚੇਤਾ ਆ ਗਿਆ? ਉਦੋਂ ਨੀ ਚੋਣ ਕਮਿਸ਼ਨ ਨੂੰ ਪਤਾ ਵੀ ਬਈ ਲੋਕਾਂ ਦਾ ਭਵਿੱਖ ਖਤਰੇ ਦੇ ਵਿੱਚ, ਜੇ ਚੋਣ ਕਮਿਸ਼ਨ ਇਸ ਜ਼ਿੰਮੇਵਾਰੀ ਤੇ ਲੈਂਦਾ ਵੀ ਮੈਂ ਲੋਕਾਂ ਦਾ ਭਵਿੱਖ ਵੇਖ ਰਿਹਾ, ਮੈਂ ਲੋਕਾਂ ਦਾ ਆਉਣ ਵਾਲਾ ਸਮਾਂ ਵੇਖ ਰਿਹਾ, ਤਾਂ ਐਡੀ ਕਿਹੜੀ ਟੈਨਸ਼ਨ ਹੋਈ ਪਈ ਚੋਣ ਕਮਿਸ਼ਨ ਨੂੰ, ਜਿਹੜਾ ਆਪਣਾ ਸਮਾਂ ਛੱਡ ਕੇ ਲੋਕਾਂ ਦਾ ਸਮਾਂ, ਇੱਥੇ ਲੋਕਾਂ ਦਾ ਆਪਣੇ ਲਈ ਸੋਚਣ ਦਾ ਟਾਈਮ ਨੀ, ਇਹ ਚੋਣ ਕਮਿਸ਼ਨ ਪੂਰੇ ਭਾਰਤ ਲਈ ਸੋਚਦਾ ਪਿਆ ਵਾ। ਇਹ ਸਿਰਫ ਇੱਕ ਪੋਲੀਟੀਕਲ ਦਬਾਅ ਹੁੰਦਾ, ਪੋਲੀਟੀਕਲ ਦਬਾਅ ਦੇ ਕਰਕੇ ਪਾਰਟੀ ਨੂੰ ਰਜਿਸਟ੍ਰੇਸ਼ਨ ਨਾ ਕੀਤਾ ਜਾਵੇ, ਦੂਸਰੀਆਂ ਪਾਰਟੀਆਂ ਨੂੰ ਕਹੀਂ ਨਾ ਕਹੀਂ ਪਰ ਖਤਰਾ ਹੋ ਜਾਂਦਾ। ਪਰ ਮੈਨੂੰ ਅੱਜ ਇੱਕ ਗੱਲ ਅਰਸ਼ ਭਾਜੀ ਯਾਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਇਹ ਸਟੇਟਮੈਂਟ ਦਿੱਤੀ ਸੀ ਕਿ ਜਿੰਨਾ ਤੁਸੀਂ ਵਾਰਸ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਉਨਾ ਹੀ ਪਾਰਟੀ ਵਿੱਚ ਨਿਖਾਰ ਆਊਗਾ ਤੇ ਉੱਭਰ ਕੇ ਉਨਾ ਹੀ ਵਧੀਆ ਉਹਦਾ ਰੋਲ ਪੰਜਾਬ ਦੇ ਵਿੱਚ ਅਦਾ ਹੋ ਜਾਣਾ। ਤੇ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਤੇ ਹੁਣ ਇਸ ਗੱਲ ਤੇ ਵੀ ਹਾਮੀ ਭਰੀ ਸੀ ਕਿ ਜੇਕਰ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਬੰਦ ਰੱਖੋਗੇ ਤਾਂ ਉਹ ਆਪਣੀ ਪਾਰਟੀ ਖੜੀ ਕਰ ਜੂਗਾ, ਕਹਿੰਦਾ ਜੇ ਤੁਸੀਂ ਛੱਡ ਦੋਗੇ ਉਹਨੂੰ ਬਾਹਰ ਕੱਢ ਦੋਗੇ ਤਾਂ ਸ਼ਾਇਦ ਉਹ ਪਾਰਟੀ ਆਪਦੀ ਨਾ ਖੜੀ ਕਰੇ, ਤੇ ਕਹਿੰਦਾ ਜਿੰਨਾ ਉਸ ਪਾਰਟੀ ਨੂੰ ਤੁਸੀਂ ਲੁਕੋ ਕੇ ਦੱਬਣ ਦੀ ਕੋਸ਼ਿਸ਼ ਕਰੋਗੇ ਉਹਨਾਂ ਹੀ ਪਾਰਟੀ ਉਹਨਾਂ ਹੀ ਉੱਪਰ ਨੂੰ ਆਓਗੀ। ਕਿਉਂਕਿ ਆਪਾਂ ਅਕਸਰ ਹੀ ਵੇਖਿਆ ਕਿ ਜਿਸ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਬੰਦਾ ਉਨਾ ਹੀ ਫੇਮਸ ਹੋ ਜਾਂਦਾ। ਇਸ ਗੱਲ ਨੂੰ ਮੈਂ ਅੱਜ ਵੀ ਕਹਿੰਦਾ ਅਰਸ਼ ਭਾਜੀ 120% ਮੈਂ ਆਪਣੇ ਤਜਰਬੇ ਨਾਲ ਦੇਖਦਾ, ਜੇ ਅੰਮ੍ਰਿਤਪਾਲ ਬਾਹਰ ਹੁੰਦਾ ਤਾਂ ਮੈਨੂੰ ਲੱਗਦਾ ਨੀ ਸੀ ਇੰਨੀ ਜਲਦੀ ਚੋਣ ਇੰਨੀ ਵੱਡੀ ਲੀਡਰ ਜਿੱਤ ਜਾਂਦਾ, ਸਿਰਫ ਉਹਨੂੰ ਅੰਦਰ ਤਾਰਿਆ ਉਹਦੀ ਜਿਹੜੀ ਹਵਾ ਚੇਂਜ ਹੋ ਗਈ। ਔਰ ਜੇ ਸਰਬਜੀਤ ਸਿੰਘ ਖਾਲਸਾ ਉਸਦੇ ਨੇ ਇੰਟਰਵਿਊ ਚ ਨਾ ਰੋਂਦਾ ਤਾਂ ਮੈਨੂੰ ਲੱਗਦਾ ਨੀ ਸੀ ਅੱਜ ਇੱਥੇ ਜਿੱਤ ਹੁੰਦਾ, ਕਿਉਂਕਿ ਉੱਥੇ ਉਹਦੇ ਬਰਾਬਰ ਕਰਮਜੀਤ ਅਨਮੋਲ ਖੜਾ ਹੋਇਆ ਸੀ ਤੇ ਕਰਮਜੀਤ ਅਨਮੋਲ ਦੀ ਪੂਰੀ ਲਹਿਰ ਬਣੀ ਹੋਈ ਸੀ, ਤੇ ਜੇ ਉਹ ਇੰਟਰਵਿਊ ਚ ਇੱਕ ਚ ਨਾ ਰੋਂਦਾ ਉਸੇ ਰਾਤ ਹੀ ਨਾ ਰੋਂਦਾ ਤਾਂ ਰਾਤੋ ਰਾਤ ਦੀ ਹਵਾ ਬਦਲ ਗਈ। ਇਹ ਸਿਰਫ ਇੱਕ ਇਹ ਹੁੰਦਾ ਵੀ ਮੌਕੇ ਤੇ ਕਈ ਵਾਰੀ ਕਿੱਧਰ ਨੂੰ ਗੇਮ ਘੁੰਮ ਜੇ ਕਿਸੇ ਨੂੰ ਪਤਾ ਲੱਗਦਾ। ਜੀ
1: 905-813-1320 ਤੁਸੀਂ ਮੇਰੇ ਸੈੱਲ ਫੋਨ ਤੇ ਨਾ ਕਾਲ ਕਰੋ ਗਾਇਜ਼, ਤੁਸੀਂ ਔਨ ਏਅਰ ਆ ਕੇ ਆਪਣੇ ਵਿਚਾਰ ਔਨ ਏਅਰ ਦੇ ਸਕਦੇ ਹੋ। OSD ਰਾਜਵੀਰ ਦਮਨ ਦੀਆਂ ਕਹਿ ਲੋ ਕਿ ਵਧੀਕੀਆਂ ਮੁਸ਼ਕਿਲਾਵਾਂ ਵੱਧ ਰਹੀਆਂ ਨੇ ਜੀ, ਕੋਈ ਰਾਹਤ ਨੀ ਮਿਲ ਰਹੀ?
0: ਬਿਲਕੁਲ ਬਿਲਕੁਲ ਅਰਸ਼ ਭਾਜੀ, ਸਭ ਨੂੰ ਪਤਾ ਕਿ ਮੁੱਖ ਮੰਤਰੀ ਦੇ OSD ਰਾਜਵੀਰ ਘੁੰਮਣ ਜੀ ਕਾਫੀ ਦਿਨਾਂ ਤੋਂ ਇੱਕ ਵਿਵਾਦਿਤ ਸਮੇਂ ਦੇ ਵਿੱਚ ਚੱਲ ਰਹੇ FIR ਦਰਜ ਹੋਈ ਹੋਈ ਆ ਤੇ ਸੰਗੀਨ ਧਰਾਵਾਂ ਦੇ ਤਹਿਤ FIR ਦਰਜ ਹੋਈ ਹੈ, ਜਿੱਥੇ ਮਾਣਯੋਗ ਹਾਈਕੋਰਟ ਨੇ ਉਹਨਾਂ ਨੂੰ CBI ਨੂੰ 2 ਮਹੀਨੇ ਦਾ ਟਾਈਮ ਦਿੱਤਾ ਸੀ ਪਰ CBI ਨੇ ਇੰਨੀ ਜਲਦੀ ਕੀਤੀ ਕਿ 2-3 ਦਿਨਾਂ ਦੇ ਵਿੱਚ ਹੀ FIR ਦਰਜ ਕਰਤੀ। ਹੁਣ ਗੱਲ ਇਹ ਆ ਵੀ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਸਭ ਨੂੰ ਪਤਾ ਲੈਪਟਾਪ ਵੀ ਜਲੰਧਰੋਂ ਬਰਾਮਦ ਹੋ ਗਏ, ਸਭ ਕੁਛ ਹੋ ਗਿਆ। ਇਸ ਤੋਂ ਬਾਅਦ ਮਾਣਯੋਗ ਵਾਰ ਵਾਰ ਹਾਈਕੋਰਟ ਦਾ ਦਰਵਾਜ਼ਾ ਖੜਕਾਈ ਜਾਂਦੇ ਆ ਤੇ ਹਾਈਕੋਰਟ ਜਸਟਿਸ ਕਹਿੰਦੇ, ਜੱਜ ਸਾਹਿਬ ਕਹਿੰਦੇ ਵੀ ਤੁਸੀਂ ਚੀਫ਼ ਜਸਟਿਸ ਕੋਲੇ ਚਲੇ ਜਾਓ, ਚੀਫ਼ ਜਸਟਿਸ ਕਹਿੰਦੇ ਵੀ ਮੇਰੀ ਇੰਨੀ ਪਾਵਰ ਹੀ ਹੈ ਨੀ, ਉਹ ਸੁਪਰੀਮ ਕੋਰਟ ਭੇਜ ਦਿੰਦੇ, ਇਹ ਸੁਪਰੀਮ ਕੋਰਟ ਰਾਤ ਨੂੰ ਉੱਠ ਗਏ। ਪਰ ਮੈਨੂੰ ਇੱਕ ਗੱਲ ਯਾਦ ਆ ਕਿ ਮਾਨ ਸਾਹਿਬ ਕਹਿੰਦੇ ਸਾਨੂੰ ਤਾਂ ਕਲੀਨ ਚਿੱਟ ਦੇ ਗਏ, ਸਾਡੇ ਕੋਲੋਂ ਕੁਛ ਮਿਲਿਆ ਹੀ ਨੀ। ਹੁਣ ਅਰਸ਼ ਭਾਜੀ ਸੋਚਣ ਵਾਲੀ ਗੱਲ ਇਹ ਆ ਕਿ ਜੇਕਰ ਰਾਜਵੀਰ ਘੁੰਮਣ ਨੂੰ ਕਲੀਨ ਚਿੱਟ ਦਿੱਤੀ ਹੋਈ ਆ ਤਾਂ ਮੈਨੂੰ ਲੱਗਦਾ ਉਹਦੇ ਪੋਸਟਰ ਵੀ ਲੱਗ ਗਏ, ਨੋਟਿਸ ਲੱਗੇ ਹੋਏ ਸਾਰੇ ਸ਼ਹਿਰਾਂ ਦੇ ਵਿੱਚ ਕਿ ਰਾਜਵੀਰ ਘੁੰਮਣ ਦੀ ਗ੍ਰਿਫਤਾਰੀ। ਤੇ ਜੇਕਰ ਉਹਨਾਂ ਨੇ ਕਲੀਨ ਚਿੱਟ ਹੀ ਦਿੱਤੀ ਸੀ CBI ਨੇ ਤੇ ਫਿਰ ਮਾਨ ਸਾਹਿਬ ਕਲੀਨ ਚਿੱਟ ਉਹਨਾਂ ਨੂੰ ਦਿਖਾ ਦੇਵੇ, ਭਾਈ ਤੁਸੀਂ ਤਾਂ ਮੈਨੂੰ ਕਲੀਨ ਚਿੱਟ ਦਿੱਤੀ ਹੋਈ ਆ। ਦੂਸਰੇ ਪਾਸੇ ਤੁਸੀਂ OSD ਸਾਹਿਬ ਦੇ ਜਿਹੜੇ ਨੋਟਿਸ ਆ ਉਹ ਲਾਈ ਜਾਂਦੇ ਕੰਨਾਂ ਤੇ ਲਾ ਰਹੇ ਹੋ ਤੇ ਫਿਰ ਇੰਨੀ ਕਹਿੰਦੀ ਕਿ ਹਰ ਜਣ ਨੋਟਿਸ ਦਿਖਾ ਦੇਵੇ ਕਿ ਭਾਈ ਵੀ ਸਾਨੂੰ ਤਾਂ ਕਲੀਨ ਚਿੱਟ ਆ। ਇਹ ਝੂਠ ਨਾਲ ਜ਼ਿਆਦਾ ਟਾਈਮ ਨੀ ਅਰਸ਼ ਭਾਜੀ ਚੱਲਦੇ ਹੁੰਦੇ, ਜੇਕਰ ਤੁਸੀਂ ਜੋ ਹੈ ਰਿਐਲਿਟੀ ਬੋਲੋ, ਜੋ ਹੈ ਜੋ ਹੋਇਆ। ਪਰ ਤੁਸੀਂ ਇੱਥੇ ਕਿਤੇ ਕਹਿ ਦਿੰਦੇ ਕਿ ਅਸੀਂ ਦਰਵਾਜ਼ੇ ਖੜਕਾਏ ਸੁਪਰੀਮ ਕੋਰਟ ਨੂੰ ਰਾਤ ਨੂੰ, ਜੇ ਤੁਸੀਂ ਇੰਨੇ ਸੱਚੇ ਹੋ ਤਾਂ ਰਾਤ ਨੂੰ 2-2 ਵਜੇ ਉੱਠ ਕੇ ਤੁਸੀਂ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਉਂਦੇ ਹੋ ਵੀ ਭਾਈ ਰੋਕਿਆ ਜਾਵੇ CBI ਨੂੰ, ED ਨੂੰ ਰੋਕਿਆ ਜਾਵੇ ਜਾਂ ਫਲਾਨੇ ਬੰਦੇ ਨੂੰ ਰੋਕਿਆ ਜਾਵੇ, ਸਾਡੇ ਰੇਡ ਦਾ ਛਾਪੇਮਾਰੀ ਨਾ ਕੀਤੀ ਜਾਵੇ, ਤਾਂ ਫਿਰ ਤੁਹਾਨੂੰ ਕਿਹੜੀ ਵਿਪਤਾ ਜਦੋਂ ਤੁਹਾਨੂੰ ਕਲੀਨ ਚਿੱਟ ਹੀ ਮਿਲ ਗਈ? ਇੱਕ ਪਾਸੇ ਮਾਨ ਸਾਹਿਬ ਵੀਡੀਓ ਦੇ ਵਿੱਚ ਇਹ ਕਹਿ ਗਏ ਕਿ ਸਾਨੂੰ ਕਲੀਨ ਚਿੱਟ ਮਿਲ ਚੁੱਕੀ ਆ, ਪਾਰਟੀਆਂ ਜਿਹੜੀਆਂ ਵਿਰੋਧੀ ਦੇ ਰਾਹੀਂ ਸਾਨੂੰ ਜਾਣ ਕੇ ਖਰਾਬ ਕਰ ਰਹੀਆਂ। ਦੂਸਰੇ ਪਾਸੇ ਮਾਨ ਸਾਹਿਬ ਨੂੰ ਪਤਾ ਕਿ ਅੱਜ ਹੀ ਉਸ ਤੇ ਨੋਟਿਸ ਲੱਗਦੇ ਪਏ ਆ, ਕਲੀਨ ਚਿੱਟ ਤਾਂ ਤੁਹਾਨੂੰ ਉਸੇ ਦਿਨ ਹੀ ਮਿਲ ਗਈ ਸੀ, ਜੇ ਕਲੀਨ ਚਿੱਟ ਮਿਲ ਗਈ ਫਿਰ ਤੁਹਾਡੇ ਨੋਟਿਸ ਲਾਉਣ ਦੀ ਕੀ ਲੋੜ ਪੈਗੀ? ਠੀਕ ਹੈ, ਇਸ ਕਰਕੇ ਪੰਜਾਬ ਦੇ ਲੋਕਾਂ ਨਾ ਇੰਨਾ ਗੁੰਮਰਾਹਬਾਜ਼ੀ ਨਹੀਂ ਚੱਲਦੀ ਕਿਸੇ ਵੀ ਲੀਡਰ ਚਾਹੇ, ਬਿਲਕੁਲ ਮੈਂ ਕਹਿੰਦਾ ਕੋਈ ਵੀ ਸਰਕਾਰ ਹੈ ਲੀਡਰਾਂ ਨੇ ਝੂਠ ਹੀ ਬੋਲੇ ਪੰਜਾਬ ਦੇ ਲੋਕਾਂ ਨਾਲ, ਪਰ ਏਡੇ ਏਡੇ ਝੂਠ ਨੇ ਬੋਲੇ, ਥੋੜੇ ਬਹੁਤੇ ਬੋਲੇ ਹੋਣਗੇ, ਚਾਹੇ ਬਾਦਲ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਸੀ, ਚਾਹੇ ਜੋ ਮਰਜ਼ੀ ਸੀ ABC ਜੋ ਵੀ ਆਏ, ਅਗਲਿਆਂ ਦਾ ਪਤਾ ਨੀ ਜਿਹਨਾਂ ਨੇ ਆਉਣਾ ਕਿਸੇ ਹੋਰ ਨੇ, ਪਰ ਇਹਨਾਂ ਨੇ ਵੀ ਝੂਠ ਬੋਲੇ, ਪਰ ਏਡੇ ਏਡੇ ਝੂਠ ਨੀ ਬੋਲੇ, ਹੱਦੋਂ ਵੱਧ ਝੂਠ। ਤੁਸੀਂ ਕਹੋਗੇ ਵੇਖੇ ਭਾਈ ਸਾਡਾ ਬੰਦਾ ਹੈ ਗਲਤ ਸੀ, ਸਾਡਾ ਬੰਦਾ ਭ੍ਰਿਸ਼ਟਾਚਾਰੀ ਸੀ, ਅਸੀਂ ਆਪਣਾ ਬੰਦਾ ਵੀ ਗ੍ਰਿਫਤਾਰੀ ਕਰਾਉਣ ਨੂੰ ਤਿਆਰ ਹਾਂ
1: ਜੀ।
0: ਹੁਣ ਗੱਲ ਇਹ ਸਵਾਲ ਇਹ ਉੱਠੀ ਕਿ ਵਿਰੋਧੀ ਧਿਰਾਂ ਕਹਿੰਦੀਆਂ ਕਿ ਇਹ CM ਹਾਊਸ ਦੇ ਵਿੱਚ ਹੀ ਲੁਕਿਆ ਹੋਇਆ ਤੇ ਬਾਹਰ ਪੰਜਾਬ ਪੁਲਿਸ, ਹਜ਼ਾਰਾਂ ਪੰਜਾਬ ਪੁਲਿਸ ਖੜੀ ਹੋਈ ਆ ਤਾਂ ਜੋ CBI ਨੂੰ ਅੰਦਰ ਨਾ ਵੜਨ ਦਿੱਤਾ ਜਾਵੇ। ਕਹਿੰਦੇ ਵੀ ਰਾਜਵੀਰ ਉੱਥੇ ਹੀ ਲੁਕਿਆ ਹੋਇਆ, ਜੇਕਰ ਮਾਨ ਸਾਹਿਬ ਨੇ ਆਪਣੇ ਚਰਨਾਂ ਚ ਲੁਕੋਇਆ ਹੋਇਆ ਤਾਂ ਉਹ ਕੱਢ ਕੇ ਫੜਾ ਦੇਵੇ ਉਹਨੂੰ ਰਾਜਵੀਰ ਨੂੰ। ਵੱਡੀ ਗੱਲ ਇਹ ਕਿ ਜਦੋਂ ਅਰਸ਼ ਭਾਜੀ ਪੰਜਾਬ ਦੇ ਵਿੱਚ CBI ਐਂਟਰ ਹੁੰਦੀ ਆ ਤੇ ਦਿੱਲੀ ਦੀਆਂ 3 ਕੋਠੀਆਂ ਖਾਲੀ ਹੋ ਜਾਂਦੀਆਂ, ਫਿਰ ਦਿੱਲੀ ਵਾਲਿਆਂ ਨੂੰ ਭੱਜਣ ਦੀ ਕੀ ਲੋੜ ਪੈਗੀ? ਜੇ ਉਹ ਸਹੀ ਸੀ ਨਾ, ਜੇ ਗੈਤਰੀ ਬਿਸ਼ਨੋਈ ਆਪਣੇ ਬਾਪ ਦੇ ਫਾਦਰ ਸਾਹਿਬ ਦੇ ਇਲਾਜ ਵਾਸਤੇ ਉੱਥੇ ਬੈਠੀ ਸੀ, ਉਹਨਾਂ ਦੇ ਫਾਦਰ ਸਾਹਿਬ ਨੂੰ ਕੋਈ ਪ੍ਰੋਬਲਮ ਸੀ ਤਾਂ ਉਹ ਬੈਠੀ ਰਹਿੰਦੀ, ਉਹਨਾਂ ਨੂੰ ਭੱਜਣ ਦੀ ਕੀ ਲੋੜ ਪੈਗੀ ਕੋਠਾ ਛੱਡ ਕੇ? ਉਹ ਤਾਂ ਕੋਠਾ ਚ ਬੈਠੇ ਰਹਿੰਦੇ ਨਾ, ਉਹਨਾਂ ਨੂੰ ਤਾਂ ਕਿਸੇ ਨੇ ਛੇੜਿਆ ਨੀ, ਉਹ ਤਾਂ ਆਪਣੇ ਫਾਦਰ ਸਾਹਿਬ ਦਾ ਇਲਾਜ ਕਰਾਉਣ ਲਈ ਆਈ ਹੋਈ ਹੈ ਨਾ, ਤੇ ਪੇਸ਼ੈਂਟ ਨੂੰ ਤਾਂ ਛੇੜਦੀ ਨੀ CBI ਵਾਲੇ, ਨਾ CBI ਨੇ ਉਹਨਾਂ ਦੀ ਗੱਲ ਕੀਤੀ ਆ, ਤੇ ਉਹਨਾਂ ਨੂੰ ਐਵੇਂ ਭਜਦਾ ਪੈ ਗਈਆਂ, ਉਹਨਾਂ ਨੇ ਚੱਕੇ ਆਪਣੇ ਬੈਗ ਰਾਤੋ ਰਾਤ ਹੀ ਨਿਕਲ ਗਏ। ਹੁਣ ਗੱਲ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵਿਵਾਦਾਂ ਵਿੱਚ ਘੇਰਦੀਆਂ ਪਈਆਂ, ਸ਼ੰਕਾ ਦੇ ਸਵਾਲ ਖੜੇ ਕਰ ਰਹੀਆਂ ਸਾਰੀਆਂ ਗੱਲਾਂ, ਜੇਕਰ ਕਾਮਨ ਕਰੀਏ ਨਾ ਸਾਰੀਆਂ ਗੱਲਾਂ ਨੂੰ, ਤੇ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਇੰਝ ਲੱਗਦਾ ਪਿਆ ਕਿ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ, ਜਿਵੇਂ ਕਿ ਰਾਜਵੀਰ ਘੁੰਮਣ ਤੋਂ ਬਾਅਦ ਹੋਰ ਵੀ ਜਿਹੜੇ ਸਿਆਸੀ ਲੀਡਰ ਉਹ ਵੀ ਉਲਝਦੇ ਇਸ ਦੇ ਨਾਲ ਤਾਲੀ ਦੇ ਵਿੱਚ ਨਜ਼ਰ ਆਉਣਗੇ
1: ਜੀ। ਕਾਲਰਸ ਕਾਲ ਕਰ ਰਹੇ ਨੇ ਸਾਨੂੰ, ਹੁਣ ਆਪਾਂ ਆਨਲਾਈਨ ਲਈਏ 905-813-1320 905-813-1320। ਬੜੀ ਤਾਦਾਦ ਦੇ ਵਿਚ ਸਾਡੇ ਸਰੋਤੇ ਫੋਨ ਦੇ ਜ਼ਰੀਏ ਸੁਣ ਸਕਦੇ ਹੋ ਜੀ, 647-910-1320 647-910-1320। ਲੋ ਜੀ ਆਪਾਂ ਲਈਏ ਕਾਲ ਆਉਂਦੀ, ਸਤਿ ਸ਼੍ਰੀ ਅਕਾਲ
2: ਅਰਸ਼ਵੀਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ
2: ਰਾਣਾ ਭਾਜੀ ਨੂੰ ਵੀ, ਸਤਿ ਸ਼੍ਰੀ ਅਕਾਲ। ਰਾਣਾ ਭਾਜੀ ਦੀ ਮੈਨੂੰ ਇੱਕ ਗੱਲ ਬੜੀ ਪਸੰਦ ਆਈ ਹੈ, ਜਿਹੜਾ ਕਿਸੇ ਨੂੰ ਬੰਦੇ ਨੂੰ ਜਿੰਨਾ ਵੀ ਆਪਾਂ ਦਵਾਈਏ ਨਾ ਉਹ ਜ਼ਿਆਦਾ ਉਭਰਦਾ, ਇਹ ਗੱਲ ਬਿਲਕੁਲ ਸਹੀ ਹੈ। ਤੇ ਅਗਲੀ ਗੱਲ ਇਹ ਵੇ, ਹੁਣ ਵੇਖੋ ਜਿੰਨੀਆਂ ਵੀ ਪਾਰਟੀਆਂ ਨੇ ਆਪਣੀਆਂ, ਬੀਜੇਪੀ ਹੋਈ, ਕਾਂਗਰਸ ਹੋਈ, ਅਕਾਲੀ ਹੋਏ, ਸਾਰੇ ਭਗਵੰਤ ਮਾਨ ਦੇ ਪਿੱਛੇ ਹੋਏ ਨੇ, ਪਿੱਛੇ ਪਏ ਸੀ। ਤੇ ਉਹ ਵੇਖ ਲੋ ਉਨਾ ਹੀ ਉਹਦੀ ਰੈਲੀ, ਕੋਈ ਵੀ ਰੈਲੀ ਉਹਦੀ ਚੱਕ ਕੇ ਦੇਖ ਲੋ, ਉਹਦੀ ਰੈਲੀ ਦੇ ਵਿੱਚ ਇੰਨਾ ਇਕੱਠ ਹੁੰਦਾ, ਲੋਕੀ ਉਹਨਾਂ ਨੂੰ ਭਰਮਾ ਹੁੰਗਾਰਾ ਦਿੰਦੇ, ਕਿਉਂਕਿ ਉਹਨੇ ਜਿਹੜੀ ਇਹ ਤੂੰ ਤੂੰ ਕਰਾਈ ਨਾ ਲੋਕਾਂ ਦੇ, ਇਹ ਉਹਦੇ ਕਰਕੇ ਉਹਨੂੰ ਜ਼ਿਆਦਾ ਹੁੰਗਾਰਾ ਮਿਲ ਰਿਹਾ। ਬਾਕੀ ਜਿਹੜਾ ਇਹ ਝੂਠ ਬੋਲਦੇ ਨੇ ਨਾ, ਇਹ ਰਾਣਾ ਭਾਜੀ ਦੀ ਗੱਲ ਬਿਲਕੁਲ ਸਹੀ ਹੈ, ਇਹਦਾ ਹਰਜਾਨਾ ਭਰਨਾ ਪੈਂਦਾ ਇਹਨਾਂ ਨੂੰ, ਇਹ ਥੋੜਾ ਜਿਹਾ ਸੋਚ ਸਮਝ ਕੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ। ਤੇ ਬਾਕੀ ਅਰਸ਼ ਭਾਜੀ ਚੜ੍ਹਦੀ ਕਲਾ ਚ ਰਹੋ, ਰਾਣਾ ਭਾਜੀ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ, ਬਹੁਤ ਵਧੀਆ।
1: ਥੈਂਕ ਯੂ ਜੀ। 905-813-1320 905-813-1320 ਤੁਸੀਂ ਵੀ ਹੁਣ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਰੋਤੇ, ਤੁਸੀਂ ਕਾਲ ਕਰ ਸਕਦੇ ਹੋ। ਰਾਣਾ ਜੀ ਗੱਲਬਾਤ ਕਰੀਏ ਜੀ, ਹੁਣ ਆਪਾਂ ਭਗਵੰਤ ਮਾਨ ਜੀ ਦੀ, ਸੀਐਮ ਸਾਹਿਬ ਜੋ ਇਸ ਵੇਲੇ ਮੌਜੂਦਾ ਨੇ, ਤੇ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜਨਗੇ ਭਾਈ ਅੰਮ੍ਰਿਤਪਾਲ ਸਿੰਘ।
0: ਬਿਲਕੁਲ ਬਿਲਕੁਲ ਅਸ ਭਾਜੀ, ਭਗਵੰਤ ਮਾਨ ਤੇ ਸੁਖਬੀਰ ਬਾਦਲ ਦੇ ਖਿਲਾਫ, ਦੋਨਾਂ ਦੇ ਖਿਲਾਫ ਹੀ ਚੋਣ ਲੜਨ ਦੀ ਭਾਈ ਅੰਮ੍ਰਿਤਪਾਲ ਸਿੰਘ ਜੀ ਐਲਾਨ ਕਰਨ ਨੂੰ ਤਿਆਰ ਹੋਏ ਆ। ਬੀਤੇ ਦਿਨੀ ਦਿੱਲੀ ਦੇ ਸੋਰੀ ਚੰਡੀਗੜ੍ਹ ਦੇ ਵਿਚ ਇੱਕ ਵੱਡੀ ਮੀਟਿੰਗ ਕੀਤੀ ਗਈ ਵਾਰਸ ਪੰਜਾਬ ਵੱਲੋਂ, ਜਿਸ ਦੇ ਵਿਚ ਪਹਿਲਾਂ ਇਹ ਨਿਸ਼ਾਨਾ ਲਾਇਆ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਰਾਮਪੁਰਾ ਫੂਲ ਤੋਂ ਚੋਣ ਲੜਨਗੇ, ਕਿਉਂਕਿ ਜਦੋਂ ਭਾਈ ਸਰਬਜੀਤ ਸਿੰਘ MP ਖੜੇ ਸੀ ਤਾਂ ਰਾਮਪੁਰਾ ਫੂਲ ਤੋਂ ਵੱਡੀ ਵੱਡੀ ਵੋਟ ਪਈ ਸੀ। ਤਾਂ ਗੱਲ ਹੁਣ ਇਹ ਆ ਕਿ ਹੁਣ ਇਹ ਗਿਆਫੇ ਲਾਏ ਜਾ ਰਹੇ ਕਿ ਜਿਹੜੀ ਰਾਮਪੁਰਾ ਫੂਲ ਦੀ ਵੋਟ ਆ ਉਹ ਬਹੁਤ ਸਾਰੀ ਵਾਰਸ ਪੰਜਾਬ ਨੂੰ ਪਈ ਸੀ ਜਦੋਂ ਪੂਰਾ ਹਿਸਾਬ ਕਿਤਾਬ ਲੇਖਾ ਜੋਖਾ ਹੋਇਆ। ਤਾਂ ਹੁਣ ਇਹਨਾਂ ਨੇ ਇਹ ਸੋਚਿਆ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਰਾਮਪੁਰਾ ਫੂਲ ਤੋਂ ਚੋਣ ਲੜਾਵਾਂਗੇ, ਪਰ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ, ਮੁੱਖ ਮੰਤਰੀ ਭਗਵੰਤ ਮਾਨ ਜਾਂ ਸੁਖਬੀਰ ਬਾਦਲ ਟਿੱਪਣੀਆਂ ਕਰਦੇ ਆ ਰਹੇ ਅੰਮ੍ਰਿਤਪਾਲ ਤੇ, ਤਾਂ ਉਹਨਾਂ ਦੇ ਪਿਤਾ ਨੇ ਤਰਸੇਮ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਕਿਸੇ ਤਰੀਕੇ ਨਾਲ ਵੀ ਰਾਬਤਾ ਕਾਇਮ ਕੀਤਾ, ਤਾਂ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜਿੱਥੋਂ ਵੀ ਇਹ ਚੋਣ ਲੜਨਗੇ, ਗਿੱਦੜਬਾਹੇ ਤੋਂ ਚੋਣ ਲੜਨਗੇ ਜਾਂ ਲੰਬੀ ਤੋਂ ਲੜਨਗੇ ਜਾਂ ਧੂਰੀ ਤੋਂ ਲੜਨਗੇ, ਚਾਹੇ ਮੁੱਖ ਮੰਤਰੀ ਭਗਵੰਤ ਮਾਨ ਚਾਹੇ ਸੁਖਬੀਰ ਬਾਦਲ, ਮੈਂ ਇਹਨਾਂ ਦੇ ਖਿਲਾਫ ਚੋਣ ਲੜਾਂਗਾ, ਮੈਦਾਨ ਦੇ ਵਿੱਚ ਉਤਰੂੰਗਾ। ਪਰ ਜੇਕਰ ਅਰਸ਼ ਭਾਜੀ ਵਾਰਸ ਪੰਜਾਬ ਦੀ ਇਸ ਗੱਲਾਂ ਤੇ ਮੋਹਰ ਲੱਗ ਜਾਂਦੀ ਨਾ, ਤਾਂ ਸਿਆਸਤ ਇੰਨੀ ਗਰਮਾਇਆ ਹੋਊਗਾ ਮੈਚ, ਮੈਨੂੰ ਇੰਝ ਲੱਗਦਾ ਪਿਆ ਕਿ ਇਸ ਮੈਚ ਨੂੰ ਦੇਖਣ ਵਾਲੇ ਜਿਵੇਂ ਪਾਕਿਸਤਾਨ ਨਾਲ ਇੰਡੀਆ ਦਾ ਮੈਚ ਦੇਖਣ ਲਈ ਨਾ ਹਜ਼ਾਰਾਂ ਬੰਦਾ ਲੱਖਾਂ ਬੰਦਾ ਦੀ ਤਾਦਾਦ ਚ ਆਉਂਦੀਆਂ LCD ਹੋਟਲਾਂ ਦੇ ਲੱਗੀਆਂ ਹੁੰਦੀਆਂ, ਤੇ ਇਸ ਮੈਚ ਦਾ ਰਿਜ਼ਲਟ ਸੁਣਨ ਲਈ ਨਾ LCD ਲੋਕਾਂ ਨੇ ਹੋਟਲਾਂ ਚ ਲਾ ਕੇ ਬਹਿ ਜਾਣਾ ਉਸ ਦਿਨ, ਕਿਉਂਕਿ ਅੰਮ੍ਰਿਤਪਾਲ ਸਿੰਘ ਦਾ ਜੇਕਰ ਆਪ ਦੀ ਗੱਲ ਕਰੀਏ ਤਾਂ ਚਾਹੇ ਉਹ ਦਿਵੜੂ ਗੱਲ ਜੇਲ੍ਹ ਦੇ ਵਿੱਚ ਆ, ਪਰ ਜੋ ਇਸ ਟਾਈਮ ਉਹਨਾਂ ਦੀ ਪਾਰਟੀ ਜੋ ਪਹਿਲਾਂ ਉਹਨਾਂ ਦਾ ਵਜੂਦ ਰਿਹਾ, ਜੋ ਪਹਿਲੀ ਵਾਰ ਉਹਨਾਂ ਨੇ ਚੋਣ ਲੜੀ, ਤਾਂ ਸਭ ਨੂੰ ਪਤਾ ਕਿ ਰਿਕਾਰਡ ਤੋੜ ਤਹਿ ਤੋੜ ਉਹਨਾਂ ਨੇ ਲੀਡ ਨਾ ਜਿੱਤੇ 20 ਲੱਖ ਵੋਟ ਤੋਂ ਪਹਿਲਾਂ ਹੀ। ਪਰ ਵੱਡੀ ਗੱਲ ਇਹ ਕਿ ਗਿਣਤੀ ਹੋਣ ਸਾਰ 9500 ਵੋਟ ਤੋਂ ਪਹਿਲਾਂ ਅੱਗੇ ਹੋ ਗਿਆ ਸੀ, ਗਿਣਤੀ ਸਟਾਰਟਿੰਗ ਤੇ ਗਿਣਤੀ ਦੇ 3 ਮਿੰਟਾਂ ਦੇ ਵਿੱਚ ਉਹ 9500 ਵੋਟ ਅੱਗੇ ਲੰਘ ਗਿਆ ਸੀ, ਤੇ ਉਹ ਲੰਘਣ ਤੋਂ ਬਾਅਦ ਅੰਦਾਜ਼ਾ ਇਹ ਲਾ ਲਿਆ ਗਿਆ ਸੀ ਕਿ ਜਦੋਂ ਉਹ ਕਹਿੰਦੇ ਸੀ ਵੀ ਇੱਕ ਆਜ਼ਾਦ ਉਮੀਦਵਾਰ ਅੱਗੇ ਆ, ਤਾਂ ਮੈਂ ਉਦੋਂ ਹੀ ਸੋਚ ਲਿਆ ਸੀ ਤੇ ਮੈਂ ਉਹਦੇ ਦੱਸਤਾ ਸੀ ਆਪਣੇ ਮਿੱਤਰ ਨੂੰ, ਮੈਂ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਅੱਗੇ ਆ ਤੇ ਮੈਂ ਕਿਹਾ ਇਹਦੀ ਇਹ ਲੀਡ ਹੁਣ ਤੋਂ ਹੋਣ ਬਣ ਗਈ ਨਾ, ਮੈਂ ਕਿਹਾ ਇਹ ਟੁੱਟਣੀ ਨੀ ਲੀਡ, ਤਾਂ 2 ਘੰਟਿਆਂ ਦੇ ਵਿੱਚ 9 ਲੱਖ ਵੋਟ ਤੋਂ ਅੱਗੇ ਚੱਲ ਰਿਹਾ ਸੀ। ਤਾਂ ਉੱਥੋਂ ਵੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇੱਕੋ ਆਜ਼ਾਦ ਉਮੀਦਵਾਰ ਆ, ਚਾਹੇ ਹੋਰ ਵੀ ਆਜ਼ਾਦ ਖੜੇ ਸੀ ਜਿਹੜੇ 1000-1200 ਤੋਂ ਅੰਦਰ ਉੱਪਰ ਚੱਲ ਰਹੇ ਸੀ, ਤਾਂ ਇਹ ਇੱਕੋ ਆਜ਼ਾਦ ਉਮੀਦਵਾਰ ਸੀ ਜਿਸ ਤੇ ਵੱਡਾ ਕਿਆਫਾ ਸੀ ਕਿ ਇਹ ਵੋਟ ਪੱਕੀ ਉਹਨਾਂ ਦੀ ਆ, ਇਹ ਸੀਟ ਪੱਕੀ ਉਹਨਾਂ ਦੀ ਆ। ਜੇਕਰ ਉਸੇ ਤਰੀਕੇ ਨਾਲ ਸੁਖਬੀਰ ਬਾਦਲ ਜਾਂ ਭਗਵੰਤ ਮਾਨ ਦੇ ਖਿਲਾਫ ਸੰਗਰੂਰ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਦੇ ਆ, ਅਰਸ਼ ਭਾਜੀ ਮੈਨੂੰ ਇੰਝ ਲੱਗਦਾ ਪਿਆ ਕਿ ਲੋਕ ਪੂਰੇ ਪੰਜਾਬ ਦੀਆਂ ਨਿਗਾਹ ਉਸ ਸੀਟ ਤੇ ਲੱਗ ਜਾਣੀ ਆ ਜੇਕਰ ਭਗਵੰਤ ਮਾਨ ਦੇ ਖਿਲਾਫ ਖੜ ਗਿਆ, ਤਾਂ ਜੇਕਰ ਅੰਮ੍ਰਿਤਪਾਲ ਸੁਖਬੀਰ ਬਾਦਲ ਦੇ ਖਿਲਾਫ ਖੜ ਗਿਆ ਤਾਂ ਸਾਰੀਆਂ ਦੀਆਂ ਸਾਰੇ ਲੋਕਾਂ ਦੀਆਂ ਨਜ਼ਰਾਂ ਉਸੇ ਸੀਟ ਤੇ ਲੱਗ ਜਾਣੀਆਂ ਜਿਸ ਸੀਟ ਤੇ ਚੋਣ ਲੜੂਗਾ ਭਾਈ ਅੰਮ੍ਰਿਤਪਾਲ ਸਿੰਘ, ਕਿਉਂਕਿ ਚਾਹੇ ਉਹ ਜਿਸ ਤਰੀਕੇ ਨਾਲ ਮਰਜ਼ੀ ਦੁਨੀਆਂ ਉਸ ਨੂੰ ਦੇਖ ਰਹੀ ਆ, ਜਿਹੜੀ ਨਿਗਾਹ ਨਾਲ ਮਰਜ਼ੀ ਦੇਖ ਰਹੀ ਆ, ਚਾਹੇ ਪੋਲੀਟੀਕਲ ਪਾਰਟੀਆਂ ਉਸਨੂੰ ਹੋਰ ਨਜ਼ਰੀਏ ਨਾਲ ਦੇਖ ਰਹੇ ਕਿ ਭਾਈ ਇਸਨੇ ਐਂ ਕੀਤਾ ਜੋ ਕੀਤਾ, ਪਰ ਲੋਕਾਂ ਦਾ ਆਕਰਸ਼ਿਤ ਜਿਹੜਾ ਅੰਦਰ ਆਕਰਸ਼ਿਤ ਆ ਨਾ, ਮੈਂ ਉਸਦਾ ਇਕੱਠ ਠਾਠਾ ਮਾਰਦਾ ਇਕੱਠ ਮੈਂ ਬੀਤੇ ਦਿਨ ਦੇਖਿਆ ਕਿ ਜਿੰਨਾ ਕੁ ਮਾਨ ਸਾਹਿਬ ਲਈ ਇਕੱਠ ਹੋਇਆ ਸੀ ਓਨਾ ਕੀ ਇਕੱਠ ਭਾਈ ਅੰਮ੍ਰਿਤਪਾਲ ਸਿੰਘ ਦੇ
1: राणा जी फिर उथे आ गई तुसी जिहड़ी गल कीती सी कुछ टाइम पहलो कि इस वेले भाई अमृतपाल सिंह जी जेल दे विच ने ਤਾਂ ਕਰਕੇ ਉਨ੍ਹਾਂ ਦੀ ਕਹਿ ਲੋ ਕਿ ਚੜਾਈ ਹੈ ਜੀ ਤੇ ਜੇ ਬਾਹਰ ਆ ਜਾਂਦੇ ਤੇ ਸ਼ਾਇਦ ਉਹ ਇਕੱਠ ਨਾ ਹੁੰਦਾ ਤੁਹਾਨੂੰ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਕਪੈਸਿਟੀ ਹੈਗੀ ਹੈ ਕਿ ਉਹ ਸੀ ਐਮ ਸਾਹਿਬ ਬਣ ਸਕਣ
0: ਦੇਖੋ ਅਰਸ਼ ਭਾਜੀ ਕਿਸੇ ਬੰਦੇ ਨੂੰ ਹੁਣ ਜੇਕਰ ਆਪਾਂ ਗੱਲ ਦੇਖੀਏ ਤਾਂ ਭਗਵੰਤ ਮਾਨ ਦੀਆਂ ਸਾਰੀਆਂ ਵੀਡੀਓ ਕੱਢ ਕੇ ਦੇਖ ਲੋ ਕਿਸੇ ਨੂੰ ਲੱਗਦਾ ਸੀ ਵੀ ਸੀਐਮ ਬਣਨ ਦਾ ਚਿਹਰਾ ਹੈਗਾ ਇਹਨਾਂ ਦੇ ਵਿੱਚ
1: ਇਹ ਵੀ ਗੱਲ ਹੈ
0: ਟੈਲੈਂਟ ਹੈ ਟੈਲੈਂਟ ਹੈ ਸਾਰੀ ਜ਼ਿੰਦਗੀ ਇਹਨਾਂ ਨੇ ਕਮੇਡੀ ਵੀ ਕੀਤੀ ਕਮੇਡੀ ਦੇ ਸਿਰ ਤੇ ਕਮਾਈ ਕੀਤੀ ਤੇ ਅੱਜ ਵੀ ਉਹੀ ਇਹਨਾਂ ਨੂੰ ਲੋਕਾਂ ਪ੍ਰਤੀ ਸੀਰੀਅਸ ਮੈਨੂੰ ਇੰਝ ਲੱਗਦਾ ਪਿਆ ਚਾਹੇ ਮੈਨੂੰ ਪਤਾ ਬਹੁਤ ਸਾਰੇ ਲੋਕ ਉਹਨਾਂ ਨੂੰ ਚਾਹੁਣ ਵਾਲੇ ਭਗਵੰਤ ਮਾਨ ਨੂੰ ਤੇ ਟਿੱਪਣੀਆਂ ਕਰਨ ਨੂੰ ਵੀ ਲੋਕੀ ਤਿਆਰ ਹੀ ਬੈਠੇ ਹੋਣਗੇ ਬਹੁਤ ਸਾਰੇ ਲੋਕਾਂ ਨੂੰ ਇੰਝ ਲੱਗਦਾ ਪਿਆ ਪਰ ਦੇਸ਼ ਚਲਾਉਣਾ ਹੱਥ ਨੇ ਜੋ ਰਾਜ ਮੈਂ ਅੱਜ ਵੀ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਪੰਜਾਬ ਤੇ ਚਾਹੇ ਉਹ ਜਿਵੇਂ ਮਰਜ਼ੀ ਰਹੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੇ ਜੋ ਰਾਜ ਕੀਤਾ ਚਾਹੇ ਸੁਖਬੀਰ ਬਾਦਲ ਨਹੀਂ ਕਰ ਸਕਿਆ ਪਰ ਜੋ ਰਾਜ ਉਹਨਾਂ ਨੇ ਕੀਤਾ ਮੈਨੂੰ ਲੱਗਦਾ ਉਹ ਨਹੀਂ ਕਰ ਹੋਇਆ ਕਿਸੇ ਤੋਂ ਨਹੀਂ ਕਰ ਹੋਇਆ ਸੜਕਾਂ ਬਹੁਤ ਸਾਰੀਆਂ ਪੰਜਾਬ ਦੀਆਂ ਪ੍ਰਕਾਸ਼ ਸਿੰਘ ਬਾਦਲ ਨੇ ਬਣਵਾਈਆਂ ਅੱਜ ਵੀ ਉਹਨਾਂ ਦੇ ਬੋਰਡ ਲੱਗਦੇ ਪਏ ਆ ਜਿਹੜੀ ਯਾਤਰਾ ਅੱਜ ਰੋਂਦਾ ਪਿਆ ਯਾਤਰਾ ਸ਼ੁਰੂ ਕਰਕੇ ਤੇ ਮੈਂ ਯਾਤਰਾ ਕੱਢੀ ਆ ਇਹ ਤੀਰਥ ਯਾਤਰਾ ਬਹੁਤ ਟਾਈਮ ਦੀ ਪ੍ਰਕਾਸ਼ ਸਿੰਘ ਬਾਦਲ ਨੇ ਕੱਢੀ ਹੋਈ ਆ ਇਹਦੇ ਚ ਦੋ ਕਿਲੇ ਕੋਈ ਗ੍ਰਹਿਸ਼ਕ ਪਾਣੀ ਕਬੱਡੀ ਕੱਪ ਨੂੰ ਪਹਿਲ ਦਿੱਤੀ ਹੋਈ ਆ ਤੇ 1 ਕਰੋੜ ਰੁਪਇਆ ਠੀਕ ਹੈ ਨਾ ਅੱਜ ਭਗਵੰਤ ਮਾਨ ਦੇ ਜਨਮ ਦਿਨ ਤੇ 6-6 ਕਰੋੜ ਦੇ ਸ਼ੋਅ ਕਰਾਉਂਦਾ ਤਾਂ ਉਦੋਂ ਜਦੋਂ ਭਗਵੰਤ ਇਹ 1 ਕਰੋੜ ਦਾ ਕੱਪ ਕਰਾਉਂਦੇ ਕਬੱਡੀ ਕੱਪ ਤਾਂ ਉਦੋਂ ਭਗਵੰਤ ਮਾਨ ਜੀ ਟਿੱਪਣੀਆਂ ਕਰਦੇ ਸੀਗੇ ਪੰਜਾਬ ਦਾ ਪੈਸਾ ਕਿੱਧਰ ਨੂੰ ਜਾਂਦਾ ਲੋਕੀ ਵਿਰੋਧੀ ਦਿੰਦੇ ਆ ਤੇ ਅੱਜ 6-6 ਕਰੋੜ ਰੁਪਏ ਇੱਕ ਆਪਾਂ ਲੱਚਰ ਪੁਣੇ ਚ ਦਿੰਦੇ ਆ ਉਹ ਵੀ ਉਸ ਸ਼ਹੀਦੀ ਜਨਮ ਦਿਨ ਤੇ ਉਸ ਸ਼ਹੀਦੀ ਜਨਮ ਦਿਨ ਤੇ ਜਿਹਨੇ ਜਿਹਦੀ ਆਪਾਂ ਸੋਚ ਨੂੰ ਲੈ ਕੇ ਕਹਿੰਦੇ ਵੀ ਆਪਾਂ ਸੋਚ ਉਹ ਲੈ ਕੇ ਤੁਰੇ ਆ ਪੱਗ ਉਹ ਜੀ ਬੰਨੀ ਆ ਜੈਲੋ ਕਲਰ ਦੀ ਪੱਗ ਬੰਨੀ ਹੋਈ ਆਪਾਂ ਉਹ ਕਿਹਾ ਵੀ ਅਸੀਂ ਐਸੀ ਐਸੀ ਸੋਚ ਲੈ ਕੇ ਤੁਰੇ ਆ ਭਗਤ ਸਿੰਘ ਬਾਰੀ ਤਾਂ ਆਪਾਂ ਜਨਮ ਦਿਨ ਤੇ ਉਹਦੇ ਕੀ ਆਪਾਂ ਨੇ ਚਾਰ ਪੁਣਾ ਕੀਤਾ ਹੋਇਆ ਲੱਚਰ ਪੁਣਾ ਕੀਤਾ ਹੋਇਆ ਉੱਥੇ ਕੁੜੀਆਂ ਨੂੰ ਨਚਾਉਣੇ ਆਪਾਂ ਬਾਂਹ ਫਟਫੜ ਕੁੜੀਆਂ ਨੱਚਦੀਆਂ ਠੀਕ ਆ ਕੀ ਭਗਤ ਸਿੰਘ ਦੀ ਐਸੀ ਸੋਚ ਥੋੜੋ ਸੀ ਵੀ ਮੇਰੇ ਜਨਮ ਦਿਨ ਤੇ 6 ਕਰੋੜ ਰੁਪਇਆ ਲਾ ਕੇ ਕੁੜੀਆਂ ਨੂੰ ਉੱਥੇ ਸਕਲਟਾਂ ਪਾ ਪਾ ਕੇ ਨਚਾਓ ਇਹ ਕੋਈ ਸੋਚ ਥੋੜੋ ਸੀ ਭਗਵੰਤ ਮਾਨ ਦੀ
1: ਇਸ
0: ਕਰਕੇ ਜੇਕਰ ਜੀ ਜੀ ਜੇਕਰ ਆਪਾਂ ਉਸੀ ਗੱਲ ਕਰਦੇ ਕਿ ਜੇਕਰ ਇਸ ਸੁਖਬੀਰ ਬਾਦਲ ਦੇ ਖਿਲਾਫ਼ ਚੋਣ ਲੜਦਾ ਤਾਂ ਸਭ ਤੋਂ ਵੱਖਰਾ ਮਜ਼ਾ ਇਸ ਸੀਟ ਤੇ ਹੋਣਾ ਤੇ ਜੇਕਰ ਪਾਰਟੀ ਇਸ ਚੀਜ਼ ਤੇ ਮੋਹਰ ਲਾ ਦਿੰਦੀ ਆ ਚਾਹੇ ਸੁਖਬੀਰ ਬਾਦਲ ਤੇ ਚਾਹੇ ਭਗਵੰਤ ਮਾਨ ਦੇ ਤੇ ਅਰਸ਼ ਭਾਜੀ ਮੈਂ ਅੱਜ ਵੀ ਕਹਿੰਦਾ ਕਿ ਜੇਕਰ ਉਹ ਜੇਲ੍ਹ ਦੇ ਵਿੱਚ ਬੰਦ ਰਹਿ ਗਿਆ ਤਾਂ ਲਹਿਰ ਕਿੱਧਰ ਨੂੰ ਚੱਲ ਪਵੇ ਲੋਕਾਂ ਦਾ ਕੋਈ ਪਤਾ ਨਹੀਂ ਤੇ ਮੁੜ ਕੇ ਬੰਦਾ ਕਹਿੰਦਾ ਵੀ ਯਾਰ ਇਹ ਗੱਲ ਨਹੀਂ ਹੋਣੀ ਚਾਹੀਦੀ ਸੀ ਠੀਕ ਹੈ ਨਾ ਜਿਵੇਂ ਅੱਜ ਵੀ ਬਹੁਤ ਸਾਰੀਆਂ ਆਮ ਆਦਮੀ ਪਾਰਟੀ ਨਾ ਕਮੀਆਂ ਕੱਢ ਕੇ ਗਲਤੀਆਂ ਕਰ ਜਾਂਦੀ ਤੇ ਬਾਅਦ ਦੇ ਵਿੱਚ ਪਤਾ ਨੀ ਮੈਨੂੰ ਉਹਨਾਂ ਦਾ ਪਛਤਾਵਾ ਹੁੰਦਾ ਜਾਂ ਉਹਨਾਂ ਨੂੰ ਨਹੀਂ ਹੁੰਦਾ ਪਰ ਸੋਚਦੇ ਜ਼ਰੂਰ ਹੋਣਗੇ ਬੈਠ ਕੇ ਕਿ ਜੇਕਰ ਹੁਣ ਜੇਕਰ ਆਪਾਂ ਇਸੇ ਗੱਲ ਤੇ ਕਰੀਏ ਕਿ ਜਿਸ ਦਿਨ ਈਡੀ ਨੇ ਰਾਜਵੀਰ ਦੇ ਖਿਲਾਫ ਪਰਚਾ ਦਰਜ ਕਰਨ ਨੂੰ ਕਿਹਾ ਸੀ ਘਪਲੇ ਨੂੰ ਫੜਿਆ ਸੀ ਜਿਸ ਦਿਨ ਗੁਲਾਟਾ ਦੇ ਘਪਲੇ ਨੂੰ ਫੜਿਆ ਸੀ ਜੇਕਰ ਈਡੀ ਨੂੰ ਉਸੇ ਦਿਨ ਹੀ ਪਰਚਾ ਡੀਜੀਪੀ ਗੌਰਵ ਯਾਦਵ ਪਰਚਾ ਦਰਜ ਕਰ ਦਿੰਦਾ ਤਾਂ ਅੱਜ ਸੀਬੀਆਈ ਦੀ ਐਂਟਰੀ ਨਾ ਹੁੰਦੀ ਤੇ ਨਾ ਛਾਪੇਮਾਰੀ ਹੁੰਦੀ ਪੰਜਾਬ ਦੀ ਡੀਜੀਪੀ ਇਹਨਾਂ ਦਾ ਸੀ ਤੇ ਡੀਜੀਪੀ ਪਰਚਾ ਕਰ ਦਿੰਦਾ ਤੇ ਗ੍ਰਿਫਤਾਰੀਆਂ ਚਾਹੇ ਕਰਦਾ ਚਾਹੇ ਨਾ ਕਰਦਾ ਇਹਨਾਂ ਦੇ ਹੱਥ ਡੋਰ ਸੀ ਚਾਹੇ ਉਹ ਕਹਿ ਦਿੰਦਾ ਭਾਈ ਤੁਸੀਂ ਤੁਰੇ ਫਿਰੋ ਮੈਂ ਪਰਚਾ ਦਰਜ ਕਰਤਾ ਫਾਰਮੈਲਿਟੀ ਪੂਰੀ ਕਰਤੀ ਕੱਲ ਨੂੰ ਈਡੀ ਨੂੰ ਕਹਿਣ ਜੋਗਾ ਸੀ ਕਿ ਤੁਸੀਂ ਮੈਨੂੰ ਪਰਚੇ ਦੇ ਹੁਕਮ ਦਿੱਤੇ ਮੈਂ ਪਰਚਾ ਦਰਜ ਕਰਤਾ ਜੀ ਹੁਣ ਵੱਧ ਕੀ ਕਰਾਂ ਇਹਨਾਂ ਕੋਲ ਸਵਾਲ ਸੀ ਪਰ ਜਦੋਂ ਡੀਜੀਪੀ ਨੇ ਕਹਿਤਾ ਵੀ ਮੈਂ ਮੁੱਖ ਮੰਤਰੀ ਸਾਹਿਬ ਦੇ ਬੰਦੇ ਦੇ ਪਰਚਾ ਨਹੀਂ ਦਰਜ ਕਰਨਾ ਤਾਂ ਈਡੀ ਨੇ ਦਰਵਾਜ਼ਾ ਹਾਈਕੋਰਟ ਦਾ ਖੜਕਾ ਲਿਆ ਤੇ ਫਿਰ ਇਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਜੇ ਉਦੋਂ ਹੀ ਪਰਚਾ ਦਰਜ ਕਰਾ ਜਾਂਦੇ ਤੇ ਅੱਜ ਇਸ ਚੀਜ਼ ਨੂੰ ਪਛਤਾਉਂਦੇ ਹੋਣਗੇ ਕੱਲੇ ਬੈਠ ਕੇ ਕਹਿੰਦੇ ਹੋਣਗੇ ਕਿ ਯਾਰ ਜੀ ਉਦੋਂ ਹੀ ਪਰਚਾ ਕਰਾ ਲੈਂਦੇ ਨਾ ਫਾਰਮੈਲਿਟੀ ਜੀ ਹੋ ਜਾਣੀ ਸੀ ਪੰਜਾਬ ਪੁਲਿਸ ਕੋਲ ਕੇਸ ਰਹਿ ਜਾਣਾ ਸੀ ਪੰਜਾਬ ਪੁਲਿਸ ਇਹਨਾਂ ਦੀ ਸੀ ਪੰਜਾਬ ਦਾ ਮੁਖੀ ਡੀਜੀਪੀ ਇਹਨਾਂ ਦਾ ਸੀ ਗੌਰਵ ਯਾਦਵ ਚਾਹੇ ਫੜਦਾ ਚਾਹੇ ਨਾ ਫੜਦਾ ਤੁਰੇ ਫਿਰਦੇ ਜਿੱਥੇ ਮਰਜ਼ੀ ਤੁਰੇ ਫਿਰਦੇ ਇੰਨਾ ਕੁਛ ਹੋਣਾ ਹੀ ਨਹੀਂ ਸੀ ਪੰਜਾਬ ਚ ਭੂਚਾਲ ਪੈਣਾ ਹੀ ਨਹੀਂ ਸੀ ਇਹਨਾਂ ਨੇ ਹੋਰ ਤਰੀਕੇ ਨਾਲ ਚੱਲੇ ਚਲੋ ਸਮਾਂ ਦੱਸੂਗਾ ਆਉਣ ਵਾਲਾ ਸੰਕੇਤ
1: ਜੀ 905-813-1320 ਤੁਸੀਂ ਇਸ ਵੇਲੇ ਸੁਣ ਰਹੇ ਹੋ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਓ ਤੋਂ 905-813-1320 ਲਾਈਨਸ ਅਸੀਂ ਓਪਨ ਕਰ ਦਿੱਤੀਆਂ ਨੇ ਤੁਸੀਂ ਕੋਈ ਵੀ ਸਵਾਲ ਜਾਂ ਟਿੱਪਣੀ ਕਰਨਾ ਚਾਹੁੰਦੇ ਹੋ ਤੁਸੀਂ ਆਉਣੇ ਰਾ ਕੇ ਕਰ ਸਕਦੇ ਹੋ ਰਾਣਾ ਜੀ ਇੱਕ ਬਹੁਤ ਦੁੱਖ ਵਾਲੀ ਖਬਰ ਆ ਰਹੀ ਹੈ ਜੀ ਮੋਗੇ ਤੋਂ ਕਿ ਇੱਕ ਸੜਕ ਹਾਦਸੇ ਦੇ ਵਿੱਚ ਮਾਂ ਤੇ ਦੋ ਨੌਜਵਾਨ ਪੁੱਤਰਾਂ ਦੀ ਹੋਈ ਮੌਤ ਕੀ ਹੋਇਆ ਕੀ ਜੀ
0: ਬਿਲਕੁਲ ਬਿਲਕੁਲ ਅਰਸ਼ ਭਾਜੀ ਪਹਿਲਾਂ ਤਾਂ ਜਿੰਨੇ ਵੀ ਮੇਰੇ ਦਰਸ਼ਕ ਵੀਰ ਹਨ ਖਬਰ ਨੂੰ ਸੁਣ ਰਹੇ ਤਾਂ ਮੈਂ ਇਹ ਖਬਰ ਚਲੋ ਹੈ ਤਾਂ ਦੂਸਰੀ ਖਬਰ ਜੀ ਪਰ ਇਹ ਬੋਲਣੀ ਤਾਂ ਜ਼ਰੂਰੀ ਹੋ ਗਈ ਕਿ ਇੱਕੋ ਦਿਨ ਦੇ ਵਿੱਚ 25 ਸਾਲ ਤੋਂ ਥੱਲੇ ਐਕਸੀਡੈਂਟ ਦੇ ਨਾਲ 9 ਮੌਤਾਂ ਹੁੰਦੀਆਂ ਪੰਜਾਬ ਦੇ ਵਿੱਚ 25 ਸਾਲ ਤੋਂ ਥੱਲੇ ਮੁੰਡਿਆਂ ਦੀਆਂ, ਜਿਨ੍ਹਾਂ ਦੀ ਉਮਰ 25 ਸਾਲ ਤੋਂ ਥੱਲੇ ਸੀ, ਕੋਈ 21 ਸਾਲ ਦਾ, ਕੋਈ 22 ਸਾਲ ਦਾ। ਵੀ ਕੱਲ 3 ਨੌਜਵਾਨਾਂ ਦੀ ਮੌਤ ਹੁੰਦੀ ਹੈ ਜਿਹੜੇ 22-23 ਸਾਲ ਦੇ ਸੀ, ਜਦੋਂ ਬਾਬਾ ਬੁੱਢਾ ਜੀ ਦਾ ਜੋੜ ਮੇਲਾ ਸੀਗਾ ਉੱਥੇ ਜਾਂਦੇ ਪਏ ਸੀ ਮੋਟਰਸਾਈਕਲ ਤੇ। ਤੇ ਬੀਤੇ ਦਿਨ ਹੀ ਮੌਤ ਹੁੰਦੀ ਹੈ ਦੋ, ਇੱਕ 21 ਸਾਲ ਦਾ ਮੁੰਡਾ, ਇੱਕ 19 ਸਾਲ ਦਾ ਮੁੰਡਾ, ਸੜਕ ਹਾਦਸੇ ਸਿੰਘਾਂ ਵਾਲੇ ਪਿੰਡ ਦੇ ਵਿੱਚ ਬਾਗੇ ਪੁਰਾਣੇ ਦੇ। ਔਰ ਵੱਡੀ ਗੱਲ ਇਹ ਕਿ ਜਿਹੜੇ ਬਾਗੇ ਪੁਰਾਣੇ ਮੌਤ ਹੁੰਦੀ ਆ, ਇਹਦਾ ਇੱਕ ਭਰਾ ਬਲੋਗਰ ਸੀ, ਬਹੁਤ ਮਸ਼ਹੂਰ ਬਲੋਗਰ ਸੀ, ਸਤਵਿੰਦਰ ਨਵਾਬ, ਉਹਦਾ ਛੋਟਾ ਭਰਾ ਸੀਗਾ 19 ਕੁ ਸਾਲ ਦਾ, ਤੇ ਉਸ ਦੀ ਸੁਖਜਿੰਦਰ ਨਵਾਬ, ਉਸ ਦੀ ਮੌਤ ਹੋ ਜਾਂਦੀ ਐਕਸੀਡੈਂਟ ਦੇ ਵਿੱਚ। ਅਰਸ਼ ਭਾਜੀ ਗੱਲ ਇਹ ਆ ਕਿ ਆਪਾਂ ਨੂੰ ਸਭ ਨੂੰ ਪਤਾ, ਕਾਨੂੰਨ ਬਣਨਾ ਚਾਹੀਦਾ ਕਿ 20 ਸਾਲ ਤੋਂ ਥੱਲੇ ਬੱਚੇ ਨੂੰ ਮੋਟਰਸਾਈਕਲ ਨਹੀਂ ਦੇਣਾ ਚਾਹੀਦਾ। ਬੱਚੇ ਇੰਨੀ ਤੇਜ਼ ਮੋਟਰਸਾਈਕਲ ਚਲਾਉਂਦੇ, ਖਬਰ ਸਾਂਝੀ ਤਾਂ ਕਰਨ ਲੱਗਾ ਤੁਹਾਡੇ ਰਿਸ਼ਤੇਦਾਰਾਂ ਦੇ ਵੀ, ਜਿਹੜੇ ਕੈਨੇਡਾ ਚ ਮੇਰੇ ਵੀਰ
1: ਜੀ, ਹੈਲੋ
0: ਆਪਣੇ ਬੱਚਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਇਹ ਚੀਜ਼ ਜ਼ਰੂਰ ਕਿਹਾ ਕਰੋ, ਕੰਟਰੋਲ ਕਰਿਆ ਕਰੋ ਕਿ ਬੱਚਿਆਂ ਨੂੰ ਨਾ, ਚਾਹੇ ਬੱਚੇ, ਮੈਨੂੰ ਪਤਾ ਵੀ ਜਦੋਂ 16-17 ਸਾਲ ਦੇ, ਅੱਜ ਸਾਵਾਂ ਪੰਜਾਬ ਚ ਅਰਸ਼ ਭਾਜੀ ਐਸਾ, ਜਦੋਂ ਬੱਚਾ 15 ਸਾਲ ਦਾ ਹੋ ਜਾਂਦਾ ਮਾਪਿਆਂ ਨੇ ਸੁਣਨ ਨੂੰ ਹਟ ਜਾਂਦਾ, 16-17 ਸਾਲ ਦੇ ਫਿਰ ਘੱਟ ਹੀ ਸੁਣਦੇ ਆ, ਫਿਰ ਮੋਟਰਾਂ ਚੱਕ ਕੇ ਨਾ, ਇੱਥੇ ਸ਼ਹਿਰਾਂ ਚ ਮੈਂ ਦੇਖਿਆ 4-4 ਨਾ ਬੱਚਾ ਬਿਠਾ ਕੇ, ਮੁੰਡੇ ਸਕੂਲ ਵਾਲੇ ਬੱਚੇ ਮੋਟਰਸਾਈਕਲ ਦੀ ਇੰਨੀ ਕੁ ਧੂੰਆਂ ਕੱਢਦੇ ਆ ਨਾ, ਰੇਲ ਬਣਾਉਂਦੇ ਮੋਟਰਸਾਈਕਲ ਦੀ, 100-100 ਤੇ ਪਾ ਦਿੰਦੇ, 90-90 ਤੇ ਚਲਾ ਜਾਂਦੇ। ਆਪਣੇ ਬੱਚਿਆਂ ਨੂੰ ਆਪਣੇ ਕੋਲੇ ਇਹੀ ਆਪਣੀ ਪ੍ਰੋਪਰਟੀ, ਇਹੀ ਆਪਣੀ ਜਾਇਦਾਦ ਆ, ਇਹੀ ਆਪਣਾ ਕਹਿਣਾ ਬੱਚੇ, ਜੇ ਆਪਾਂ ਆਪਣੇ ਬੱਚਿਆਂ ਨੂੰ ਸਾਂਭ ਲਿਆ ਨਾ, ਸਮਝ ਲਓ ਸਭ ਕੁਛ ਸਾਂਭ ਲਿਆ, ਤੁਹਾਡੀਆਂ ਪ੍ਰੋਪਰਟੀਆਂ ਜਾਇਦਾਦਾਂ ਸਾਰਾ ਕੁਛ ਤੁਹਾਡੇ ਕੋਲ ਇਹੀ ਆ, ਜੇ ਤੁਸੀਂ ਇਹਨਾਂ ਨੂੰ ਰੋਕ ਲਿਆ ਨਾ, ਇਹਨਾਂ ਤੇ ਕੰਟਰੋਲ ਕਰ ਲਿਆ ਨਾ, ਤਾਂ ਸਮਝ ਲਓ ਸਭ ਕੁਛ ਤੁਹਾਡੇ ਹੱਥ ਚ ਆ। ਹੁਣ ਇੱਕੋ ਦਿਨ ਚ 9 ਬੱਚਿਆਂ ਦੀ ਮੌਤ ਹੁੰਦੀ, ਉਹ ਵੀ 25 ਸਾਲ ਤੋਂ ਥੱਲੇ, ਉਹ ਵੀ ਐਕਸੀਡੈਂਟ ਦੀਆਂ ਪੂਰੇ ਪੰਜਾਬ ਦੇ ਵਿੱਚ ਦੁਰਘਟਨਾ ਦੇ ਨਾਲ, ਤੇ ਐਸੀਆਂ ਚੀਜ਼ਾਂ ਹੋਣ ਤੋਂ ਰੋਕੋ। ਬੱਚਿਆਂ ਨੂੰ, ਆਪਣਿਆਂ ਨੂੰ ਸਮਝਾਓ, ਸਿੱਖਿਆ ਦਿਓ, ਬੱਚਿਆਂ ਨੂੰ ਕਿਤੇ ਦੂਰ ਦਹਾਡੇ ਦੂਰ ਦਹਾਰੇ ਨਾ ਭੇਜੋ, ਆਪਣੇ ਲੋਕਲ ਬੱਚਿਆਂ ਨੂੰ ਆਪਣੇ ਹੱਥ ਚ ਰੱਖੋ, ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੋ। ਮੈਂ ਸਰ ਅਰਸ਼ ਭਾਜੀ, ਜਿਹੜਾ ਬੱਚਾ ਬਾਗੇ ਪੁਰਾਣੇ ਮਰਿਆ, ਉਹ ਚਲੋ ਮੈਂ ਦੱਸ ਦਿੰਦਾ, ਦਰਸ਼ਕਾਂ ਨੂੰ, ਮੇਰੇ ਸਾਡੂ ਦਾ ਮੁੰਡਾ ਸੀ ਉਹ, ਸਤਵਿੰਦਰ ਨਵਾਬ ਜਿਹੜਾ ਬਲੌਗਰ ਆ ਬਹੁਤ ਵੱਡਾ, ਮੇਰੇ ਸਾਡੂ ਦਾ ਬੇਟਾ ਸੀ। ਪਰ ਗੱਲ ਇਹ ਮੈਂ ਤਾਂ ਸਾਂਝੀ ਕੀਤੀ ਖਬਰ ਕਿ ਇੱਕ ਮਾਂ ਦਾ ਹਾਲਾਤ ਦੇਖਣ ਵਾਲੇ ਹੁੰਦੇ ਉਸ ਟਾਈਮ, ਜੋ ਸਥਿਤੀ ਬਣ ਜਾਂਦੀ ਆ। ਆਪਣੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਾਂਭ ਕੇ ਰੱਖਿਆ ਕਰੋ, ਰਿਸ਼ਤੇਦਾਰਾਂ ਨੂੰ ਕਿਹਾ ਕਰੋ ਕਿ ਭਾਈ ਬੱਚਿਆਂ ਨੂੰ ਘਰੋਂ ਨਾ ਨਿਕਲਣ ਦਿਓ। ਸਮਾਂ ਆਉਣ ਵਾਲਾ ਬਹੁਤ ਹੀ ਮਾੜਾ ਆ ਰਿਹਾ, ਆਉਣ ਵਾਲਾ ਸਮਾਂ ਕਿਸੇ ਨੂੰ ਪੁੱਛਦਾ ਨੀ ਕੋਈ, ਇੱਥੇ ਰੋਡ ਤੇ ਮੋਟਰਸਾਈਕਲ ਦਾ, ਅੱਜ ਭਾਜੀ ਪੰਜਾਬ ਦੇ ਵਿੱਚ ਮੋਟਰਸਾਈਕਲ ਨੂੰ ਬੰਦਾ ਹੀ ਨੀ ਸਮਝਦਾ ਕੋਈ, ਗੱਡੀ ਵਾਲਾ ਸਮਝਦਾ ਮੋਟਰਸਾਈਕਲ ਨੂੰ ਬੰਦਾ, ਟਰੱਕ ਵਾਲਾ ਨੀ ਸਮਝਦਾ, ਟਰੱਕ ਵਾਲਾ ਬੰਦੇ ਨੂੰ ਬੰਦਾ ਸਮਝਦਾ ਨੀ ਕੋਈ, ਇੱਥੇ ਅਗਲਾ ਫੇਟ ਮਾਰ ਕੇ ਤੁਰ ਜਾਂਦਾ, ਕੋਈ ਪੁੱਛਦਾ ਹੀ ਨੀ। ਹੁਣ ਜਿਹੜੇ 3 ਮੁੰਡੇ ਮਰੇ ਉਹਨਾਂ ਦੇ ਵਿੱਚ ਗੱਡੀ ਨੇ ਫੇਟ ਮਾਰੀ, ਉਹ ਗੱਡੀ ਦਾ ਨੀ ਪਤਾ ਲੱਗਿਆ, ਜਿਹੜੇ 2 ਮੁੰਡੇ ਮਰੇ ਉਹਨਾਂ ਦੇ ਵਿੱਚ ਟਰੱਕ ਨੇ ਫੇਟ ਮਾਰੀ, ਟਰੱਕ ਦਾ ਨੀ ਪਤਾ ਲੱਗਿਆ, ਚਾਹੇ ਸੀਸੀਟੀਵੀ ਕੈਮਰੇ ਲੱਗੇ ਆ ਬਾਅਦ ਦੇ ਵਿੱਚ, ਚਲੋ ਸਮਾਂ ਲੰਘ ਗਿਆ, ਹੱਥੋਂ ਬਾਅਦ ਦੇ ਵਿੱਚ ਉਹ ਵੇਲਾ ਨਹੀਂ ਹੱਥ ਆਉਂਦਾ ਜਿਹੜਾ ਇੱਕ ਵਾਰ ਇਹਨਾਂ ਵਿੱਚ ਜੀ।
1: 905-800-1300-1320 ਸੁਣਿਓ ਤੁਸੀਂ ਪ੍ਰੋਗਰਾਮ ਏਸ਼ੀਅਨ ਵਿਜ਼ਨ ਸੈਟਰਡੇ ਦੀ ਮਹਿਫਿਲ। ਵੀਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਇਸ ਵੇਲੇ ਲਾਈਨ ਤੇ ਹਾਜ਼ਰ ਨੇ ਜੀ। ਰਾਣਾ ਜੀ, ਮੈਨੂੰ ਲੱਗਦਾ ਕਿ ਰਾਵਣ ਨੂੰ ਇਸ ਵਾਰ ਰਾਹਤ ਮਿਲੇਗੀ ਜੀ ਸੰਗਰੂਰ ਦੇ ਵਿੱਚ। ਕਹਿੰਦੇ ਇਸ ਵਾਰ ਜਿਹੜਾ 18 ਤਰੀਕ ਨੂੰ ਜਿਹੜਾ ਦੁਸਹਿਰਾ ਮਨਾਇਆ ਜਾਵੇਗਾ ਜੀ, ਉਹ ਮੁੱਖ ਮੰਤਰੀ ਦਾ ਪੁੱਤ ਬਣ ਕੇ ਰਾਵਣ ਨੂੰ ਨੀ ਸਾੜਨਗੇ, ਮੁੱਖ ਮੰਤਰੀ ਦਾ ਪੁੱਤ ਬਣ ਕੇ ਸਾੜਨਗੇ ਜੀ।
0: ਬਿਲਕੁਲ ਅਰਸ਼ ਭਾਜੀ, ਬਿਲਕੁਲ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਗੁਰੂ ਦੋਖੀ, ਭਗਵੰਤ ਮਾਨ ਤੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਬੁੱਤ ਬਣਾਏ ਜਾ ਰਹੇ ਆ ਸੰਗਰੂਰ ਦੇ ਵਿੱਚ। ਤੇ ਉਹ ਕਹਿੰਦੇ ਜਿਹੜਾ 20 ਤਰੀਕ ਨੂੰ ਦੁਸਹਿਰਾ ਮਨਾਇਆ ਜਾ ਰਿਹਾ, ਜਿੱਥੇ ਰਾਵਣ ਦਾ ਬੁੱਤ ਸਾੜਿਆ ਜਾਊਗਾ, ਉਸ ਤੋਂ ਪਹਿਲਾਂ ਅਸੀਂ ਭਗਵੰਤ ਮਾਨ ਦਾ, ਕੇਜਰੀਵਾਲ ਦਾ ਤੇ ਮਨੀਸ਼ ਸਿਸੋਦੀਆ ਦਾ ਬੁੱਤ ਸਾੜਾਂਗੇ। ਐਸੀ ਨੌਬਤ ਕਿਉਂ ਆਈ? ਕਿਉਂਕਿ ਪੰਜਾਬ ਦੇ ਵਿੱਚ ਹਾਲਾਤ ਐਸੇ ਕੀਤੇ ਪਏ, ਪੰਜਾਬ ਦੀ ਨੌਜਵਾਨੀ ਦੇ ਹਾਲਾਤ ਘਾਣ ਕੀਤਾ ਪਿਆ, ਪੰਜਾਬ ਦੀ ਜਿਹੜੀ ਪੀੜ੍ਹੀ ਦਾ ਦਿਨੋ ਦਿਨ ਪੰਜਾਬ ਦੇ ਜਿਹੜੀ ਸੰਤੁਲਨ ਤੇ ਬਿਗੜਦੀ ਜਾ ਰਹੀ ਹੈ। ਅਰਸ਼ ਭਾਜੀ, ਲੋੜ ਨੀ ਆ ਰਹੀ, ਜਾਂ ਤਾਂ ਆਮ ਆਦਮੀ ਪਾਰਟੀ ਨੂੰ ਸਮਝ ਨੀ ਆ ਰਹੀ, ਪਤਾ ਨੀ ਕਿਹੜੀ ਕਹਾਣੀਆਂ ਚ ਉਲਝ ਗਈ ਸਰਕਾਰ, ਕਿਹੜੇ ਤੰਦਾਂ ਚ ਪੈ ਗਈ ਸਰਕਾਰ, ਕੋਈ ਸਿਸਟਮ ਨਾਲ ਕੰਮ ਹੀ ਨੀ ਹੋ ਰਿਹਾ। ਆਪਾਂ ਨੂੰ, ਤੁਸੀਂ ਵੀ ਅਰਸ਼ ਭਾਜੀ ਬੈਠੇ ਹੋ, ਤੁਹਾਨੂੰ ਵੀ ਪਤਾ, ਹਰ ਰੋਜ਼ ਕੋਈ ਨਾ ਕੋਈ ਨਵਾਂ ਆਮ ਆਦਮੀ ਪਾਰਟੀ ਦਾ ਨਵਾਂ ਸਿਆਪਾ, ਹਰ ਰੋਜ਼ ਕੋਈ ਨਵੀਂ ਕਾਰਨਾਮੇ ਨਿਕਲ ਕੇ ਸਾਹਮਣੇ ਆ ਜਾਂਦੇ। ਕਿਸੇ ਤਰੀਕੇ ਨਾਲ ਕੰਟਰੋਲ ਨੀ ਕਰ ਰਹੀ ਪੰਜਾਬ ਨੂੰ, ਕਿਸੇ ਤਰੀਕੇ ਨਾਲ ਪੰਜਾਬ ਦੀ ਜਿਹੜੀ ਕਾਨੂੰਨੀ ਵਿਵਸਥਾ, ਉਹ ਵੀ ਕਿਸੇ ਤਰੀਕੇ ਨਾਲ ਕੰਟਰੋਲ ਨਹੀਂ ਹੋ ਰਹੀ, ਉਹ ਵੀ ਬਾਹਰ ਕਹਿੰਦੇ ਤੋਂ ਹੋ ਰਹੀ ਆ। ਇਸ ਕਰਕੇ ਕੁਛ ਕਾਮਰੇਡਾਂ ਵੱਲੋਂ ਭਗਵੰਤ ਮਾਨ ਦਾ, ਕੇਜਰੀਵਾਲ ਦਾ ਤੇ ਮਨੀਸ਼ ਸਿਸੋਦੀਆ ਦਾ ਜਿਹੜਾ ਇੱਕ ਪੁਤਲਾ ਬਣਾ ਕੇ ਫੂਕਣ ਦੀ ਤਿਆਰੀ ਕੀਤੀ ਜਾ ਰਹੀ ਆ। ਵੀਡੀਓ ਵੀ ਉਹਨਾਂ ਨੇ ਵਾਇਰਲ ਕਰ ਦਿੱਤੀ ਆ। ਹੁਣ ਇਹ ਦੇਖਾਂਗੇ ਕਿ ਪ੍ਰਸ਼ਾਸਨ ਕੀ ਚਾਹੁੰਦਾ, ਕੀ ਕਾਰਵਾਈ ਕਰਦਾ, ਸਮਾਂ ਦੱਸ ਦੂਗਾ
1: ਜੀ। ਰਾਣਾ ਜੀ ਸਾਨੂੰ ਟਾਈਮ ਹੁਣ ਆਗਿਆ ਨਹੀਂ ਦੇ ਰਿਹਾ ਜੀ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ, ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਾਂਗੇ ਜੀ। ਥੈਂਕ ਯੂ ਸੋ ਮਚ,
0: ਥੈਂਕ ਯੂ ਸੋ ਮਚ,
1: ਥੈਂਕ ਯੂ, ਥੈਂਕ ਯੂ ਜੀ। ਇਹ ਸਨ ਸੀ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਓਂ ਤੋਂ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, 1320 AM ਤੇ ਮੰਡੇ ਟੂ ਫਰਾਈਡੇ ਅਸੀਂ ਪੇਸ਼ ਹੁੰਦੇ ਹਾਂ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ। ਐਵਰੀ ਸੈਟਰਡੇ ਅਤੇ ਸੰਡੇ ਤੁਸੀਂ 12 ਤੋਂ ਇੱਕ ਸੁਰਖਾਬ ਪ੍ਰੋਗਰਾਮ ਸੁਣਦੇ ਹੋ, ਆਲੂਵਾਲੀਆ ਸਾਹਿਬ ਅਤੇ ਵੀਰ ਸਾਹਿਬ ਪੇਸ਼ ਕਰਦੇ ਨੇ ਜੀ, ਤੇ ਫਿਰ 1 ਤੋਂ ਲੈ ਕੇ 4 ਵਜੇ ਤੱਕ ਸਾਡੀ ਵਾਰੀ ਹੁੰਦੀ ਹੈ। ਤੇ ਕੱਲ ਦਾ ਪ੍ਰੋਗਰਾਮ ਵੀ 12 ਤੋਂ ਇੱਕ ਸੁਰਖਾਬ ਪ੍ਰੋਗਰਾਮ ਤੇ 1 ਤੋਂ ਲੈ ਕੇ 4 ਵਜੇ ਤੱਕ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਹੋ। ਤੁਸੀਂ ਅਗਰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਬਿਜ਼ਨਸਮੈਨ ਹੋ, ਤੁਸੀਂ ਦੂਰ ਦੁਰਾਡੇ ਤੱਕ ਹੁਣ ਸਾਡੀ ਆਵਾਜ਼ ਸੁਣਾਈ ਦਿੰਦੀ ਹੈ, ਜਿੱਥੇ ਪਹਿਲਾਂ ਨਹੀਂ ਜਾਂਦੀ ਸੀ ਉੱਥੇ ਵੀ ਸੁਣਾਈ ਦਿੰਦੀ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਮੇਰਾ ਨੰਬਰ 416-303-1515 416-303-1515 ਤੇ ਸਾਡੀ ਟੀਮ ਨਾਲ ਤੁਸੀਂ ਗੱਲਬਾਤ ਕਰਕੇ ਪੈਕੇਜਸ ਲਾਈਵ ਔਨ ਲੋਕੇਸ਼ਨ ਬੁੱਕ ਕਰਨਾ ਚਾਹੁੰਦੇ ਹੋ, ਸਾਡੀ ਟੀਮ ਨਾਲ ਤੁਸੀਂ ਸੰਪਰਕ ਪੈਦਾ ਕਰ ਸਕਦੇ ਹੋ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, 1320 AM ਤੇ। ਖੂਬਸੂਰਤ ਪ੍ਰੋਗਰਾਮ ਏਸ਼ੀਅਨ ਵਿਜ਼ਨ ਲੈ ਕੇ ਅਸੀਂ ਇੱਕ ਨਿੱਕੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਅਸੀਂ ਆ ਰਹੇ ਹਾਂ ਵਾਪਸ ਕੁਝ ਕੈਂਡੀਡੇਟਸ ਨਾਲ ਗੱਲਬਾਤ ਕਰਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਸਟੂਡੀਓ ਦਾ ਨੰਬਰ 905-813-1320 ਤੇ ਗੱਲਬਾਤ।
3: This is CJMR, the voice of the city, part of White Oaks Communications Group, your trusted local radio provider for more than 70 years.
1: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ। 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ, ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ਆਈਡੀ ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ਆਈਡੀ ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes ਤੇ ਜਾਓ। ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ।
4: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
5: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
6: ਓ ਭਰਾਵਾ, ਹੈਪੀ ਬੜਿਆਲ ਤੇ ਸੁਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
5: ਸੱਚੀ?
6: ਓ ਮੁੱਚੀ,
5: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
6: ਇਹਨਾਂ ਕੋਲ ਸਾਲਾਂ ਦਾ ਤਜਰਬਾ।
5: ਹੁਣ ਐਡਰੈਸ ਵੀ ਲਿਖਾ।
6: ਲੈ ਲਿਖ ਲਾ, 1 Good Mark Place, Etobicoke, Unit 5,
5: ਕਾਲ 647-706-9257 647-706-9257।
7: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ, ਆਈ ਐਮ ਅ ਲੋਇਰ ਐਟ ਨਨੂਆ ਐਂਡ ਯੂਐਫਏ ਲੋਇਰਸ.
8: If you're involved in a motor vehicle accident, a slip and fall, or any kind of accident that results in personal injury, please let us know. We can help.
7: Sanu contact karo. Our phone number hai 647-793-6889.
9: Main Harsimran Singh. Sada shahar Brampton vadh raha hai, par ki sadiyan sevaawan vi ose raftaar naal vadh rahiyan ne. Police, paramedics, regional roads, pani ate surakhya sevaawan layi tuhadi awaaz region tak pahunchauna meri tarjeeh hai. Ward 9 ate 10 ton I am candidate for regional councillor aun wali 26 October nu. Vote for change, vote Harsimran Singh.
10: Authorized and paid by the campaign office of Harsimran Singh.

0: ਹੋਟਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕੈਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵੌਨ। ਫਾਰ ਬੁਕਿੰਗ ਕਾਲ 416-433-9191।
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ। ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
2: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
3: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮਸ ਤੇ।
2: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
3: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
2: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
3: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-942-6 4 7 9 1 0 1 3 2 0।
2: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919 ਤੇ।
3: ਤੇ ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
2: ਤਾਂ ਫਿਰ ਦੇਰ ਕਿਸ ਗੱਲ ਦੀ? ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
3: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
2: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ 1320 AM ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਰੰਗਲਾ ਪੰਜਾਬੀ ਏਸ਼ੀਅਨ ਵਿਜ਼ਨ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਤੇ ਆਓ ਫਿਰ ਹੁਣ ਗੱਲਾਂਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ। ਐਜ਼ ਵੀ ਆਲ ਨੋ ਮਿਊਨਿਸਪਲ ਚੋਣਾਂ ਦੀਆਂ ਇਲੈਕਸ਼ਨਾਂ ਬਸ ਕੁਛ ਚੰਦ ਦਿਨ ਰਹਿ ਗਏ ਨੇ ਜੀ, ਐਂਡ ਜੇ ਗੱਲਬਾਤ ਕਰੀਏ ਅਸੀਂ ਉਸ ਮਸ਼ਹੂਰ ਵਾਰਡ ਦੀ ਜੋ ਇਸ ਵੇਲੇ ਮੈਂ ਕਹਿੰਦਾ ਜੀ ਦੁਨੀਆ ਭਰ ਦੇ ਵਿੱਚ ਚਰਚਾ ਬਿਠੋਰ ਰਹੀ ਹੈ, ਵਾਰਡ 9 and 10। ਵਾਰਡ 9-10 ਦੇ ਵਿੱਚ ਇੱਕ ਅਜਿਹਾ ਧੜੱਲੇਦਾਰ ਕੈਂਡੀਡੇਟ ਜੋ ਦਿਲਾਂ ਦੀ ਧੜਕਣ ਬਣ ਚੁੱਕਾ ਜੀ, ਨੌਜਵਾਨ ਮੁੰਡਾ ਸੁਖਮਨ ਸੰਘਾ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਜੋ ਕਿ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਵਾਰਡ 9 and 10 ਸਾਡੇ ਨਾਲ ਹੌਟ ਲਾਈਨ ਤੇ ਜੁੜ ਚੁੱਕੇ ਨੇ ਤੇ ਕਰਦੇ ਹਾਂ ਅਸੀਂ ਭਾਓ ਦਾ ਸਵਾਗਤ। ਸੁਖਮਨ ਬਹੁਤ ਬਹੁਤ ਸਵਾਗਤ ਹੈ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਭਾਅ ਜੀ, ਸਾਰੇ ਲਿਸਨਰਸ ਨੂੰ ਐਂਡ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਹ ਮੌਕਾ ਦਿੱਤਾ ਟੂ ਡਿਸਕਸ।
1: ਸੁਖਮਨ ਥੈਂਕ ਯੂ ਸੋ ਮਚ ਫਾਰ ਟੇਕਿੰਗ ਦ ਟਾਈਮ ਆਊਟ, ਆਈ ਨੋ ਯੂ ਆਰ ਵੈਰੀ ਵੈਰੀ ਬਿਜ਼ੀ ਡੋਰ ਨੌਕਿੰਗ ਕੈਂਪੇਨਿੰਗ ਐਂਡ ਹੈਟਸ ਆਫ ਟੂ ਯੂ ਐਂਡ ਯੂਅਰ ਹੋਲ ਟੀਮ, ਤੁਸੀਂ ਬੜੀ ਮਿਹਨਤ ਦੇ ਨਾਲ ਇਹ ਕੈਂਪੇਨ ਨੂੰ ਚਲਾ ਰਹੇ ਹੋ, ਐਂਡ ਹੈਟਸ ਆਫ ਟੂ ਯੂ ਐਜ਼ ਵੈਲ ਫਾਰ ਟੇਕਿੰਗ ਦ ਇਨੀਸ਼ੀਏਟਿਵ ਫਾਰ ਕਮਿੰਗ ਫੋਰਵਰਡ ਐਜ਼ ਮੈਂ ਕਹਿੰਦਾ ਨੌਜਵਾਨ ਮੁੰਡਾ, ਜੇ ਬਰੈਂਪਟਨ ਦੇ ਵਿੱਚ ਬਦਲਾਵ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਜ਼ਰੂਰ ਸੁਖਮਨ ਸੰਘਾ ਨੂੰ ਵੋਟ ਪਾਇਓ ਜੀ। ਸੁਖਮਨ ਬਿਫੋਰ ਵੀ ਗੋਇੰਗ ਟੂ ਕੁਐਸਚਨਿੰਗ, ਥੋੜੀ ਜਿਹੀ ਆਪਣੀ ਬਾਇਓਗ੍ਰਾਫੀ, ਹੂ ਇਜ਼ ਸੁਖਮਨ ਸੰਘਾ?
2: ਠੀਕ ਹੈ, ਨੋ ਇਟਸ ਅ ਗ੍ਰੇਟ ਕੁਐਸਚਨ ਭਾਜੀ। ਸੋ ਮੇਰਾ ਨਾਮ ਸੁਖਮਨ ਸੰਘਾ, ਮੈਂ ਰੀਜਨਲ ਕਾਉਂਸਲਰ ਦੀ ਕੈਂਡੀਡੇਟ ਹਾਂ ਵਾਰਡ 9 and 10 ਦੇ ਵਿੱਚ
1: ਜੀ।
2: ਮੈਂ ਬਰੈਂਪਟਨ, ਮੇਰੀ ਸਾਰੀ ਲਾਈਫ ਮੈਂ ਇੱਥੇ ਗਰੋ ਅਪ ਹੋਇਆ, ਮੈਂ ਹੁਣ ਵਕੀਲ ਵੀ ਹਾਂ, ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਚ ਕੰਮ ਕਰਦਾ, ਇਟਸ ਅ ਕਾਰਪੋਰੇਟ ਲਾਅ ਫਰਮ। ਉਹ ਤੋਂ ਪਹਿਲਾਂ ਮੈਂ ਓਸਗਰ ਹਾਲ ਲਾਅ ਸਕੂਲ ਤੋਂ ਲਾਅ ਡਿਗਰੀ ਕੀਤੀ, ਐਂਡ ਉਹ ਤੋਂ ਪਹਿਲਾਂ ਮੈਂ 4 ਸਾਲ ਪਾਲਿਸੀ ਐਡਵਾਈਜ਼ਰ ਰਿਹਾ ਫੋਰ ਪ੍ਰਭਜੀਤ ਸਿੰਘ ਸਰਕਾਰੀਆ, ਓਂਟਾਰੀਓ ਦੇ ਮਿਨਿਸਟਰ ਆਫ ਟਰਾਂਸਪੋਰਟੇਸ਼ਨ। ਸੋ ਅਸੀਂ ਕਾਫੀ ਚਿਰਾਂ ਦੇ ਬਰੈਂਪਟਨ ਰੈਜੀਡੈਂਟ ਆ, ਐਂਡ ਅਸੀਂ ਚਾਹੁੰਦੇ ਹਾਂ ਅਸੀਂ ਜਿਹੜੇ ਬਰੈਂਪਟਨ ਚ ਅਸੀਂ ਗਰੋ ਅਪ ਹੋਏ ਹਾਂ ਉਹੀ ਵਧੀਆ ਨੈਕਸਟ ਜਨਰੇਸ਼ਨ ਨੂੰ ਵੀ ਓਪਰਚੁਨਿਟੀਜ਼ ਦੇਈਏ।
1: ਸੁਖਮਨ ਜੀ, ਆਪਾਂ ਥੋੜੀ ਜਿਹੀ ਗੱਲਬਾਤ ਕਰੀਏ ਤੁਹਾਡੀ ਇਸ ਪੋਲੀਟੀਕਲ ਕਰੀਅਰ ਦੇ ਵਿੱਚ ਆਉਣ ਦੀ। ਐਜ਼ ਅ ਲੋਇਰ ਯੂ ਆਰ ਪ੍ਰੈਕਟਿਸਿੰਗ ਲਾਅ, ਵਟ ਮੇਡ ਯੂ ਕਮ ਇਨ ਟੂ ਪੋਲੀਟਿਕਸ? ਦੈਟਸ ਵਨ ਆਫ ਦ ਮੇਜਰ ਕੁਐਸਚਨਸ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂ ਪਹਿਲਾਂ।
2: So, you know, I work at a corporate law firm. I love everything about the law, but jadon chance aa janda tadi community di seva karan di, it's something you cannot dismiss. You know, I come from a family, you know, mere pardada ji World War II army che si veteran, mere nana ji and mama ji police officer reha, meri dadi ji teacher reha. So our family believes in public service. So shuru to main chahunda si asi community da hal ਲੱਭੀਏ, ਵੀ ਫਿਗਰ ਆਊਟ ਸੋਲੂਸ਼ਨਸ ਫਾਰ ਦ ਕਮਿਊਨਿਟੀ ਦੈਟ ਆਰ ਅਫੈਕਟਿੰਗ ਐਵਰੀਵਨ, ਐਂਡ ਇਟਸ ਜਸਟ ਅ ਗ੍ਰੇਟ ਓਪਰਚੁਨਿਟੀ ਟੂ ਗਿਵ ਬੈਕ ਟੂ ਦ ਸੇਮ ਕਮਿਊਨਿਟੀ ਜਿਹ ਚ ਅਸੀਂ ਗਰੋ ਅਪ ਹੋਏ ਹਾਂ।
1: ਵਾਰਡ 9-10 ਇੱਕ ਬਹੁਤ ਵੱਡਾ ਵਾਰਡ ਹੈ ਜੀ, ਜੇ ਆਪਾਂ ਗੱਲਬਾਤ ਕਰੀਏ ਇੱਥੇ ਵਨ ਆਫ ਦ ਬਿਗੇਸਟ ਵਾਰਡਸ, ਐਂਡ ਬਹੁਤ ਇੱਥੇ ਇਸ ਵੇਲੇ ਲੋਕਾਂ ਦੀਆਂ ਅੱਖਾਂ ਟਿੱਕੀਆਂ ਹੋਈਆਂ ਨੇ ਜੀ। ਖਾਸ ਕਰਕੇ ਸੁਖਮਨ, ਜਦੋਂ ਤੁਸੀਂ ਡੋਰ ਨੌਕਿੰਗ ਕਰਨ ਜਾਂਦੇ ਹੋ, I know majority of the questions are related to as crime related or housing related and tax related, but je tusi jit jande ho, if you win this seat, what is your first priority when you go into the city?
2: So sorry, first priority jere issues are on crime, affordability and on jobs. If then main issues are so crime te jehdi assi gal karde ha, raat nu police patrol badhaune chahide ha, ward 9 and 10 de
1: vich, right? Okay,
2: jehda police response time ha oh tez karna chahida, jehdi federal government jehde repeat offender laws ha unna te update lani chahidi ha, and hor strengthen assi kidda kariye. So on day 1 I'm going to start doing that. I'm going to have a meeting with PO police and get that going. Dooji gal jehdi affordability de issue ha
1: ji,
2: hun assi dekhde, you know, ticket mildiyan, you know, if you're bumper is 2 inches off, you know, your driveway.
1: Yes.
2: On jehdi snow clearing the inni issue jehda property tax vadhi anda, jehdi hun jehde fees for minor variances, ਇਹ ਸਾਰੇ ਉੱਪਰ ਜਾ ਰਹੇ ਆ ਫੀਸ. ਸੋ ਵੀ ਨੀਡ ਟੂ ਮੇਕ ਸ਼ੋਰ ਦੈਟ ਵੀ ਹੈਵ ਅ ਰੀਜਨਲ ਕਾਉਂਸਲਰ ਹੂ ਅੰਡਰਸਟੈਂਡਸ, ਯੂ ਨੋ, ਮਿਡਲ ਕਲਾਸ ਫੈਮਿਲੀਜ਼ ਅਫੋਰਡ ਨਹੀਂ ਕਰ ਸਕਦੇ. ਦਿਸ ਇਜ਼ ਅ ਟਫ ਇਕਨੋਮਿਕ ਟਾਈਮ. ਸੋ ਮੈਂ ਚਾਹੁੰਦਾ ਸੀ ਡੇ ਵਨ ਵੀ ਡੂ ਅ ਰਿਵਿਊ ਔਨ ਆਲ ਆਫ ਦੀਸ ਥਿੰਗਸ ਐਂਡ ਮੇਕ ਸ਼ੋਰ ਜਿੱਥੇ ਅਸੀਂ ਖਰਚੇ ਘਟਾ ਸਕਦੇ ਅਸੀਂ ਕਰੂੰਗੇ. ਸੋ ਆਮ ਕਮਿਟਡ ਟੂ ਡੂਇੰਗ ਦੈਟ. ਤੀਜੀ ਗੱਲ, ਹੁਣ ਜਿਹੜਾ ਟ੍ਰੇਡ ਵਾਰ ਚੱਲਦਾ, ਜਿਹੜਾ ਡੋਨਲਡ ਟਰੰਪ ਨੇ ਕਾਲ ਕੀਤਾ, ਕੈਨੇਡਾ ਦੀਆਂ ਜੋਬਾਂ ਨੂੰ ਨੈਗੇਟਿਵਲੀ ਇੰਪੈਕਟ ਕਰਦੇ ਆ. ਸਾਨੂੰ ਹੁਣ ਕੰਪਨੀਜ਼ ਨੂੰ ਅਟਰੈਕਟ ਕਰਨੀਆਂ ਪੈਣੀਆਂ ਜਿਹੜੀ ਬ੍ਰੈਂਪਟਨ ਚ ਜੋਬਾਂ ਇਨਵੈਸਟ ਕਰ ਸਕਦੇ ਆ, ਇੱਥੇ ਜੋਬਾਂ ਕ੍ਰੀਏਟ ਕਰ ਸਕਦੇ ਆ. ਸੋ ਦੈਟ ਦ ਰੈਜ਼ੀਡੈਂਟਸ ਆਫ ਬ੍ਰੈਂਪਟਨ ਆਰ ਨਾਟ ਲੀਵਿੰਗ ਬ੍ਰੈਂਪਟਨ ਫਾਰ ਦੇਅਰ ਕਰੀਅਰਸ.
1: My other question that I want to ask you, because this is a very big ward, and specifically thode jehde candidates ne that you're running against, what makes you different from the other candidates?
2: Great question, brother. I'm the only candidate in wards 9 and 10 that grew up here and lives here. No other candidate can say that. Wow. And so I, you know, we bring a level of education, experience, and coming from a middle class family, we understand the concerns of the community. And so I'm committed to always being a member of this community, fighting for this community. And you know, God willing, if the residents of wards 9 and 10 give us this opportunity, we're not going to let them down.
1: My other question that I ask every politician, and usually when you're going to be in the city and you're going to be coming across a lot of issues, often promises are made during elections, but how will you ensure that you deliver on your promises?
2: Great question. You know, the most important thing is communication.
1: Right.
2: You know, you a lot of residents when feel got there, koi councilor jet janda, koi MP or MPP jet janda. Sometimes, you know, whole community de vich communication the gap on jandia. So asi promise karde ha, asi community de vich rehna, asi, you know, every couple months or so, asi main aap aunga tade area che for updates and to you know, whatever issues is going on, to give that communication that the community deserves. So jay ta koi kam ho sakda tusi sidha kyo tusi karoge, jay ta nahi hoga tusi oh communicate tada responsibility as a politician. So that's my commitment to the people of wards 9 and 10. You know, I'm a resident there too,
1: right?
2: I'm a neighbor, these are all neighbors of mine. I always say jay ta koi complaint hoi tusi ghare aa jao.
1: That's a very big statement, and main sare srotiyan nu dassan chahunda ki main is vele regional council candidate ward 9-10 de veer Sukhman Sangha ji de naal gal kar reha ji, jo ki thodi vote di udeek kar rahe ne ji. Sukhman, I know you're busy and I don't want to take too much of your time. Closing remarks, je tusi apne ward 9 and 10 de srotiyan nu dassna chahunde ya you want to tell them about the advance polling?
2: Yeah, so advanced polling hun shuru ho jani aa Saturday and Sunday, October 10-11 nu, at Gore Meadows Recreation Center, at the Gore in Castlemore. So voting honi ho do dina che, tusi zarur payo, pichli election che 24% lokan ne vote payi, 70,000 lokan ne payi ni vote.
1: Wow.
2: So zarur 10 vaje to 5 vaje tak ka Saturday and Sunday, eh mauka aa gaya navi generation nu chance dein da, sanu chance do, sanu mauka do, change leke aao.
1: Sukhman, I wish you all the very, very best, brother, and doors are always open for you anytime you want to come on the air, and the promises that you are making to all the residents of Ward 9 and 10, I hope you come through, and wishing you and your team all the very, very best on October 26th.
2: Thank you, Baji, and sorry, listeners, do both thank you to see mauka ditta, to see jarur vote payo, doesn't matter if you don't vote for me, but tada haka, please vote, and see you soon.
1: Thank you so much, Sukhman, all the very, very best.
2: Thanks, bro.
1: Thank you. SNCB Sukhman Sangha, a candidate from Ward 9 and 10. Tusi as well as sun rahe ho Chawla News Network Toronto 1320 AM te program Asian Vision. Tuhanu nazariya hun janna chahwange ki kidda da laga ji interview. How did you think Sukhman did? Mera number 416-303-1515 te text kar sakde ho. Mildeya ji ik pyari ji nikki ji break to baad.

0: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
1: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮ ਤੇ।
0: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
1: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
0: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
1: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-910-1320 647-910-1320
0: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919
1: ਤੇ। ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
0: ਤਾਂ ਫਿਰ ਦੇਰ ਕਿਸ ਗੱਲ ਦੀ, ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
1: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
0: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
2: ਆਲਰਾਈਟ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। 2:25 ਹੋ ਚੁੱਕੇ ਨੇ ਤੇ ਲੈ ਚਲੀਏ ਤੁਹਾਨੂੰ ਹੁਣ ਕਟਾਰੀਆ ਟੂਰਸ ਐਂਡ ਟਰੈਵਲ ਦੇ ਦਫ਼ਤਰ, ਇੱਥੇ ਕੱਲ ਜਿਹੜੀ ਅਨਾਊਂਸਮੈਂਟ ਅਵਤਾਰ ਜੀ ਨੇ ਕੀਤੀ ਨਾ, ਮੈਨੂੰ ਪਤਾ ਬਈ ਮੈਨੂੰ ਕਿੰਨੇ ਕਾਲਸ ਆਏ, ਕਿਉਂਕਿ ਮੈਂ ਆਪ ਫਿਰ ਆਪਣੀ ਰਿਕਾਰਡਿੰਗ ਸੁਣੀ, ਮੈਂ ਕਿਹਾ ਸੁਣ ਤਾਂ ਲਾਵਾਂ, ਵਾਕਿਆ ਹੀ ਅਵਤਾਰ ਜੀ ਨੇ ਉਹੀ ਨੰਬਰ ਬੋਲਿਆ ਸੀ ਨਾ, ਤੇ ਪ੍ਰਾਈਸ ਉਹੀ ਸੀ, ਤੇ ਕਾਫੀ ਲੋਕਾਂ ਨੇ ਇਸ ਡੀਲ ਦਾ ਫਾਇਦਾ ਵੀ ਉਠਾਇਆ ਜੀ, ਐਂਡ ਉਠਾ ਰਹੇ ਨੇ ਜੀ। ਪਰ ਦੇਖਦੇ ਕਿ ਉਹ ਡੀਲ ਅਵੇਲੇਬਲ ਹੈ ਵੀ ਕਿ ਨਹੀਂ ਹਲੇ, ਬਿਕਾਜ਼ ਪ੍ਰਾਈਸ ਹੀ ਇੰਨੀ ਅਮੇਜ਼ਿੰਗ ਸੀ, ਮੁਲਾ ਸੋਲਡ ਆਊਟ ਹੋ ਗਏ ਹੋਣਗੇ, ਬਟ ਲੈਟਸ ਸੀ ਕਿ ਅਵਤਾਰ ਜੀ ਉਹ ਡੀਲ ਲੈ ਕੇ ਆਏ ਨੇ ਕਿ ਨਹੀਂ। ਅਵਤਾਰ ਜੀ, ਅ ਵੈਰੀ ਵੈਰੀ ਗੁੱਡ ਲੌਂਗ ਵੀਕਐਂਡ ਆਫਟਰਨੂਨ।
3: ਵੈਰੀ ਵੈਰੀ ਗੁੱਡ ਆਫਟਰਨੂਨ ਐਂਡ ਗੁੱਡ ਲੌਂਗ ਵੀਕ ਆਫਟਰਨੂਨ, ਕਿਆ ਹੁੰਦਾ,
2: ਲੌਂਗ ਮੰਡੇ ਵੀ ਛੁੱਟੀ ਆ,
3: ਪਰ ਸਾਡੇ ਲਈ ਸੱਤੋ ਦਿਨ ਇੱਕੋ ਜਿਹੇ ਹੁੰਦੇ, ਕਿਉਂਕਿ ਅਸੀਂ ਕੰਮ ਕਰਨਾ ਹੀ ਹੁੰਦਾ ਵਾ ਭੈਣ ਭਰਾਵਾਂ ਲਈ, ਸਾਰਿਆਂ ਲਈ ਮਿਲ ਕੇ ਜੀ।
2: ਬਿਲਕੁਲ ਬਿਲਕੁਲ।
3: ਬਾਕੀ ਡੀਲ ਦੀ ਗੱਲ ਰਹੀ, ਕੱਲ ਬਹੁਤ ਸੋਹਣਾ ਹੁੰਗਾਰਾ ਮਿਲਿਆ ਤੇ ਕੱਲ ਬਹੁਤ ਸੋਹਣੀਆਂ ਟਿਕਟਾਂ ਇਸ਼ੂ ਹੋਈਆਂ, ਇਟ ਵਾਸ ਰੀਅਲੀ ਗੁੱਡ। ਲਾਈਕ ਨਾਓ ਉਹ ਡੀਲ ਇਜ਼ ਓਵਰ,
2: ਤੁਹਾਨੂੰ
3: ਪਤਾ ਹੀ ਆ, ਏਅਰਲਾਈਨ ਜਿਸ ਹਿਸਾਬ ਨਾਲ ਵਿਕਦੀ ਆ ਫਿਰ ਉਸ ਹਿਸਾਬ ਨਾਲ ਹੋ ਜਾਂਦਾ ਜੀ, ਡਨ ਸੋ ਖਤਮ ਕਹਾਣੀ,
2: ਫਿਨਿਸ਼ਡ।
3: ਫਿਨਿਸ਼ ਜੀ, ਤੇ ਹੁਣ ਨਵੀਂ ਡੀਲਸ ਹੈਗੀਆਂ ਵਾ, ਜੇ ਕਿਸੇ ਨੇ ਆਉਣਾ ਉੱਥੋਂ $750 ਦੀ ਹੋ ਗਈ ਆ ਉਹੀ ਟਿਕਟ ਦੋ ਬੈਗਾਂ ਦੇ ਨਾਲ। ਪਹਿਲਾਂ ਹਰ ਚੀਜ਼ ਦੀ ਵੈਲਿਊ ਜਿਵੇਂ ਜਿਵੇਂ ਵਿਕਦੀ ਆ ਉਵੇਂ ਚੇਂਜ ਹੁੰਦੀ ਰਹਿੰਦੀ। ਸੋ ਮੈਂ ਉਹ ਆਪਾਂ ਤੁਹਾਨੂੰ ਪਤਾ ਉਸ ਚੀਜ਼ ਨੂੰ ਆਪਾਂ ਉਹ ਨੀ ਕਰ ਸਕਦੇ ਹੈਗੇ ਜੀ, ਜੋ ਹੈਗਾ ਜੈਨੂਨੀ ਜੋ ਹੈਗਾ ਉਹੀ ਦੱਸਾਂਗੇ ਤੁਹਾਨੂੰ। ਹੁਣ $750 ਦੇ ਵਿੱਚ ਦਿੱਲੀ ਤੋਂ ਕਿਸੇ ਨੇ ਆਉਣਾ ਹੈਗਾ ਵਨ ਵੇ ਦੋ ਬੈਗਾਂ ਦੇ ਨਾਲ, ਜੇ ਕਿਸੇ ਨੇ ਉਧਰੋਂ ਇਧਰ ਆਉਣਾ ਤੇ ਪਲੱਸ ਜਾਣਾ ਹੈਗਾ ਉਹ $1390 ਤੋਂ ਸਟਾਰਟ ਹੋ ਜਾਂਦੇ ਟਰਨ
2: ਪੈਕ।
3: ਤੇ ਬਾਕੀ ਜਿਹੜੇ ਹੈਗੇ ਇਧਰੋਂ ਜਾਣ ਦੀ ਇਧਰੋਂ ਜਾਣ ਦੀਆਂ ਹਜੇ ਵੀ ਸਾਡੇ ਕੋਲ ਕੁਛ ਅੰਮ੍ਰਿਤਸਰ ਦੀਆਂ ਡੇਟਾਂ ਸਾਡੇ ਕੋਲ ਅਵੇਲੇਬਲ ਹੈਗੀਆਂ, ਜਿਹੜੀਆਂ ਕਿ ਤੁਸੀਂ ਸਾਨੂੰ ਲੈ ਸਕਦੇ ਹੋ, ਜਿਵੇਂ ਕਹਿ ਲੋ ਵੀ ਵਧੀਆ ਪ੍ਰਾਈਸਿੰਗ ਦੇ ਵਿੱਚ। ਵੈਸੇ ਤਾਂ 1500-1400 ਵਨ ਵੇ ਚੱਲਦਾ ਪਿਆ ਵਾ, ਪਰ ਹੁਣ ਲਾਈਕ ਟੋਟਲੀ ਥੋੜਾ ਜਿਹਾ ਡਿਫਰੈਂਟ ਹੋ ਗਿਆ ਵਾ ਹੁਣ ਉਹੀ ਤੁਹਾਡੇ ਸਾਡੇ ਕੋਲ ਕੁਛ ਸੀਟਾਂ ਅਵੇਲੇਬਲ ਪਈਆਂ, ਪਰ ਕੁਛ ਡਿਫਰੈਂਟ ਪ੍ਰਾਈਜ਼ ਦੇ ਵਿੱਚ ਪਈਆਂ, ਪਰ ਪਈਆਂ ਜ਼ਰੂਰ ਆ, ਜਿਹੜੀਆਂ ਕਿ ਮਾਰਕੀਟ ਨਾਲੋਂ ਬਹੁਤ ਸੋਹਣਾ ਰੇਟ ਹੈ ਜੀ। ਸੋ ਆਲਵੇਜ਼ ਕਾਲ ਕਰ ਲਓ, $1400-1450 ਚੋਂ ਸਟਾਰਟਿੰਗ ਹੋ ਜਾਏਗੀ ਅੰਮ੍ਰਿਤਸਰ ਦੀ ਵਨ ਵੇ ਟਿਕਟ, $1295 ਦੀ ਤੁਹਾਨੂੰ ਦਿੱਲੀ ਦੀ ਰਿਟਰਨ ਵਨ ਵੇ ਟਿਕਟ ਦਿੱਤੀ ਜਾਊਗੀ, ਤੇ ਰਿਟਰਨ ਟਿਕਟ $1799 ਤੋਂ ਸ਼ੁਰੂ ਹੋਏਗੀ, ਉਸ ਤੋਂ ਬਾਅਦ $2150 ਤੱਕ ਵਨ ਵੇ ਟਿਕਟ ਰਿਟਰਨ ਟਿਕਟ ਜਾ ਰਹੀ ਹੈ ਦਿੱਲੀ ਦੀ, ਤੇ ਜੇ ਅੰਮ੍ਰਿਤਸਰ ਜਾਣਾ ਹੈਗਾ $2090 ਤੋਂ ਲੈ ਕੇ $2490 ਤੱਕ ਤੁਹਾਨੂੰ ਅੰਮ੍ਰਿਤਸਰ ਦੀ ਰਿਟਰਨ ਟਿਕਟ ਦਿੱਤੀ ਜਾਏਗੀ, ਤੇ ਉਸ ਤੋਂ ਬਾਅਦ ਲਹਿੰਦੇ ਪੰਜਾਬ ਵੱਲ ਆ ਜਾਓ ਜੀ, ਉਹੀ $1050 ਤੋਂ ਲੈ ਕੇ $1250 ਤੱਕ ਤੁਹਾਨੂੰ ਵਨ ਵੇ ਟਿਕਟ ਆ, ਤੇ $1890 ਤੋਂ ਲੈ ਕੇ $2190 ਤੱਕ ਤੁਹਾਨੂੰ ਰਿਟਰਨ ਟਿਕਟ ਆ ਇਹਨਾਂ ਦੀ, ਇਸਲਾਮਾਬਾਦ, ਕਰਾਚੀ, ਲਾਹੌਰ। ਤੇ ਬਾਕੀ ਜੇ ਕਿਸੇ ਨੇ ਜੀ ਇੰਡੀਆ ਜਾਂਦੇ ਜਾਂਦੇ ਦੁਬਈ ਰੁਕ ਕੇ ਜਾਣਾ, ਸਾਡੇ ਕੋਲ ਬਹੁਤ ਸੋਹਣੀ ਆਪਸ਼ਨ ਆ ਜੀ, ਉਹ ਤਾਂ ਲੈਂਡ ਪੈਕੇਜ ਏਡਾ ਅਮੇਜ਼ਿੰਗ ਆ ਜੀ, ਤੁਹਾਨੂੰ 3 ਰਾਤਾਂ 4 ਦਿਨਾਂ ਦਾ ਤੁਹਾਨੂੰ ਪੈਕੇਜ ਮਿਲੇਗਾ ਜੀ, ਬਹੁਤ ਰੀਜਨੇਬਲ ਪ੍ਰਾਈਸ ਦੇ ਵਿੱਚ, $649 ਦੇ ਵਿੱਚ। $649 ਦੇ ਵਿੱਚ ਤੁਹਾਨੂੰ ਮਿਲੇਗਾ ਪੈਕੇਜਿਸ, ਉਹ ਜਿਹਦੇ ਵਿੱਚ 4-star ਹੋਟਲ, ਏਅਰਪੋਰਟ ਟ੍ਰਾਂਸਫਰ, ਬ੍ਰੇਕਫਾਸਟ, ਬੁਰਜ ਖਲੀਫਾ ਦੀ ਟਿਕਟ, ਸਟਾਰ ਕਰੂਜ਼ ਦੀ ਟਿਕਟ ਵਿਦ ਡਿਨਰ, ਤੇ ਸਫਾਰੀ ਵੀ ਵਿਦ ਡਿਨਰ ਹੋਏਗੀ, ਤੇ ਨਾਲ ਸਿਟੀ ਟੂਰ ਹੋਏਗਾ, ਦੁਬਈ ਚ ਸ਼ਾਪਿੰਗ ਹੋਏਗੀ, ਬਹੁਤ ਕੁਛ ਆ ਜੀ, ਮੱਚ ਮੋਰ। ਜਿਵੇਂ ਕਹੋ ਵੀ ਤੁਹਾਨੂੰ ਗਿਫਟ ਵੀ ਦਿੱਤੇ ਜਾਣਗੇ ਸਰਪ੍ਰਾਈਜ਼ ਉਹਦੇ ਵਿੱਚ ਤੁਹਾਨੂੰ, ਉਹ ਜਿਹੜੇ ਕਿ ਬਹੁਤ $200-$300 ਦੇ ਕਵਰ ਕਰੋਗੇ, ਬਹੁਤ ਇਹ

ਪੇਪਰਵਰਕ ਕਰਾਉਣਾ, ਕਿਸੇ ਨੇ ਕੋਈ ਈ ਵੀਜ਼ਾ ਲੈਣਾ, ਪਾਸਪੋਰਟ ਬਣਵਾਉਣਾ, ਚਾਹੇ ਪਾਸਪੋਰਟ ਰਿਨਿਊ ਕਰਾਉਣਾ, ਚਾਹੇ ਪੀਸੀਸੀ ਲੈਣੀ ਹੈ, ਚਾਹੇ ਓਸੀਆਈ ਅਪਡੇਟ ਕਰਾਉਣੀ ਹੈ, ਚਾਹੇ ਓਸੀਆਈ ਨਵੀਂ ਲੈਣੀ ਹੈਗੀ ਆ, ਯੂਐਸਏ ਦਾ ਵੀਜ਼ਾ ਲੈਣਾ, ਯੂਐਸਏ ਦੀ ਨਵੀਂ ਡੇਟ ਲੈਣੀ ਹੈਗੀ ਆ, ਕੋਈ ਵੀ ਇਹੋ ਜਿਹੀ ਚੀਜ਼ ਆ ਜਿਹੜੀ ਕਿ ਤੁਸੀਂ ਸਾਡੇ ਜਿਵੇਂ ਕਹੋ ਵੀ ਐਵਰੀਥਿੰਗ ਪਰਫੈਕਟਲੀ ਔਨ ਵਨ ਰੂਫ, ਇੱਕੋ ਛੱਤ ਦੇ ਥੱਲੇ ਟਰੈਵਲ ਦੇ ਰਿਲੇਟਡ ਕੋਈ ਵੀ ਪੀ ਆਰ ਕਾਰਡ ਐਕਸਪਾਇਰ ਹੋ ਗਿਆ, ਸਿਟੀਜਨ ਦੇ ਪੇਪਰ ਭਰਾਉਣੇ ਤੁਸੀਂ, ਜਾਂ ਡੁਬਈ ਦਾ ਵੀਜ਼ਾ ਲੈਣਾ, ਨੇਪਾਲ ਦਾ ਵੀਜ਼ਾ ਲੈਣਾ, ਯੂਰਪ ਦਾ ਵੀਜ਼ਾ ਲੈਣਾ, ਕਿਤੋਂ ਦਾ ਵੀ ਕੋਈ ਵੀ ਕੰਮ ਕਰਾਉਣਾ, ਇੱਕੋ ਛੱਤ ਦੇ ਥੱਲੇ ਕਟਾਰੀਆ ਟੂਰ ਐਂਡ ਟਰੈਵਲ ਸੱਤੋ ਦਿਨ ਖੁੱਲੇ, ਤੇ ਉਸ ਤੋਂ ਬਾਅਦ ਆ ਜਾਓ ਕਰੇਬੀਅਨ, ਜੇ ਕਿਸੇ ਨੇ ਕਰੇਬੀਅਨ ਵੀ ਜਾਣਾ ਹੈਗਾ, ਮੈਕਸੀਕੋ ਜਾਣਾ, ਡੋਮਿਨਿਕਨ ਜਾਣਾ, ਤੇ ਉਸ ਤੋਂ ਬਾਅਦ ਕੋਸਟਰੀਕਾ, ਬਹਾਮਸ, ਕਿਤੇ ਵੀ ਜਾਣਾ, ਇਹੀ ਕਟਾਰੀਆ ਟੂਰ ਐਂਡ ਟਰੈਵਲ ਸੱਤੋ ਦਿਨ ਖੁੱਲਦਾ, ਨਾਲ ਇੰਸ਼ੋਰੈਂਸ ਜ਼ਰੂਰ ਕਰਾਓ ਪਲੀਜ਼, ਆਪਦੀ ਇੰਸ਼ੋਰੈਂਸ ਦੇ ਨਾਲ ਸਾਰਾ ਮਿਲ ਜੁਲ ਕੇ ਤੁਸੀਂ ਆਪਦਾ ਕਵਰ ਕਰ ਸਕਦੇ, ਕਿਉਂਕਿ ਅੱਜ ਕੱਲ ਟਿਕਟਾਂ ਜਿਹੜੀਆਂ ਸਾਰੀਆਂ ਨਾਨ ਰਿਫੰਡੇਬਲ ਨਾਨ ਚੇਂਜੇਬਲ ਹੁੰਦੀਆਂ ਜੀ, ਪਲੀਜ਼ ਆਲਵੇਜ਼ ਰਿਕੁਐਸਟ ਹੁੰਦੀ ਹੈ ਮੇਰੀ ਤੁਹਾਨੂੰ ਭੈਣ ਭਰਾਵਾਂ ਨੂੰ ਵੀ ਜ਼ਰੂਰ ਇੰਸ਼ੋਰੈਂਸ ਕਰਾਇਆ ਕਰੋ, ਤੇ ਇਸ ਚੀਜ਼ਾਂ ਲਈ ਸਾਰੀਆਂ ਲਈ ਇਨਫੋਰਮੇਸ਼ਨ ਲੈਣੀ ਹੈ, ਕਟਾਰੀਆ ਟਰੈਵਲ ਫੋਲ ਕਰ ਲਓ 905-678-1200.

0: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕੈਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ। ਫਾਰ ਬੁਕਿੰਗ ਕਾਲ 416-433-9191।
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ। ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।

0: ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਮਨਪਸੰਦ ਦੇ ਗੀਤ ਸੰਗੀਤ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਾ ਰਹੇ ਜੀ। ਐਂਡ ਆਫ ਦੀ ਤੁਹਾਡੇ ਬੇਇੰਤਿਹਾ ਕਾਲਸ ਆ ਰਹੇ ਨੇ ਕਿ ਸਾਨੂੰ ਤੁਸੀਂ ਸੁਣ ਰਹੇ ਹੋ, ਕਾਫੀ ਦੂਰ ਤੱਕ ਸਾਨੂੰ ਕਾਲਾਂ ਆਈਆਂ ਨੇ ਜੀ। ਸੋ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਰੱਬ ਵਰਗੇ ਸਰੋਤਿਆਂ ਦਾ ਕਿ ਜਿਹੜਾ ਸਾਡਾ ਸਾਥ ਦੇ ਰਹੇ ਨੇ, ਸਾਨੂੰ ਦੱਸ ਰਹੇ ਨੇ ਕਿ ਅਰਸ਼ ਜੀ ਆਪਾਂ ਤਾਂ ਤੁਹਾਨੂੰ ਸੁਣ ਰਹੇ ਹਾਂ, ਇੱਥੇ ਸੁਣ ਰਹੇ ਹਾਂ, ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗ ਰਿਹਾ ਜ਼ਰੂਰ ਸਾਨੂੰ ਫੀਡਬੈਕ ਦਿਓ ਜੀ। 416-303-1516-3015-15 ਤੇ ਸਾਡੀ ਟੀਮ ਨਾਲ ਤੁਸੀਂ ਟੈਕਸਟ ਮੈਸੇਜ ਦੇ ਥਰੂ ਦੱਸ ਸਕਦੇ ਕਿ ਤੁਸੀਂ ਸਾਨੂੰ ਕਿੱਥੋਂ ਕਿੱਥੋਂ ਸੁਣ ਰਹੇ ਹੋ। ਮਿਉਂਸੀਪਲ ਇਲੈਕਸ਼ਨ ਦੀਆਂ ਚੋਣਾਂ ਦਾ ਅੱਜ ਕਹਿ ਲਓ ਕਿ ਐਡਵਾਂਸ ਪੋਲਿੰਗ ਸ਼ੁਰੂ ਹੋ ਚੁੱਕੀ ਹੈ ਜੀ। ਐਂਡ ਕਾਫੀ ਲੋਕ ਇਸ ਵੇਲੇ ਆਊਟ ਬਾਹਰ ਜਾ ਰਹੇ ਨੇ ਜੀ ਵੋਟ ਕਰਨ ਲਈ। ਤੇ ਆਓ ਫਿਰ ਹੁਣ ਆਪਾਂ ਗੱਲਬਾਤ ਕਰਦੇ ਹਾਂ ਉਸ ਵਾਰਡ ਦੀ ਜੋ ਕਿ ਮੈਂ ਕਹਿੰਦਾ ਜੀ ਦੁਨੀਆਂ ਦੇ ਵਿੱਚ ਚਰਚਾ ਹੈ ਇਹ ਵਾਰਡ ਦੀ, ਵਾਰਡ 9 ਐਂਡ 10। ਸਾਡੇ ਨਾਲ ਵੀਰ ਸਤਪਾਲ ਸਿੰਘ ਜੌਹਲ ਸਾਹਿਬ ਜੋ ਰੀਜਨਲ ਕੌਂਸਲ ਲਈ ਐਜ਼ ਅ ਕੈਂਡੀਡੇਟ ਜਦੋਂ ਅਨਾਊਂਸ ਹੋਇਆ ਸੀ ਕਿ ਡੋਰਸ ਆਰ ਓਪਨ, ਤਾਂ ਪਹਿਲਾ ਨਾਮ ਦਰਜ ਕੀਤਾ ਗਿਆ ਸੀ ਵੀਰ ਸਤਪਾਲ ਸਿੰਘ ਜੌਹਲ ਸਾਹਿਬ ਦਾ। ਤੇ ਆਓ ਫਿਰ ਸਾਡੇ ਨਾਲ ਇਸ ਬਿਜ਼ੀ ਬਿਜ਼ੀ ਬਿਜ਼ੀ ਟਾਈਮ ਦੇ ਵਿੱਚ ਸਾਡੇ ਨਾਲ ਕੁਝ ਚੰਦ ਮਿੰਟ ਸਾਡੇ ਨਾਲ ਹਾਜ਼ਰ ਨੇ ਜੀ, ਤੇ ਕਰਦੇ ਹਾਂ ਅਸੀਂ ਉਹਨਾਂ ਦਾ ਸਵਾਗਤ। ਜੌਹਲ ਸਾਹਿਬ ਵੈਰੀ ਵੈਰੀ ਗੁੱਡ ਆਫਟਰਨੂਨ।
1: ਥੈਂਕ ਯੂ ਜੀ ਅਰਸ਼, ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਵੀ ਪ੍ਰੋਗਰਾਮ ਚ ਆਪਾਂ ਜੀਆਂ ਨੂੰ ਕਹਿੰਦੇ।
0: ਜੌਹਲ ਸਾਹਿਬ ਅੱਜ ਕਾਫੀ ਤੁਸੀਂ ਬਿਜ਼ੀ ਹੋਣੇ ਆਏ ਨੋ, ਕਿਉਂਕਿ ਕਾਫੀ ਐਡਵਾਂਸ ਪੋਲਿੰਗ ਦੀ ਵੀ ਲੋਕ ਜਾ ਰਹੇ ਨੇ ਜੀ ਵੋਟ ਪਾਉਣ ਨੂੰ, ਐਂਡ ਤੁਸੀਂ ਵੀ ਡੋਰ ਨੌਕਿੰਗ ਕਰ ਰਹੇ ਹੋ, ਕਿਸ ਤਰ੍ਹਾਂ ਦਾ ਮਾਹੌਲ, ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਜੀ?
1: ਨਹੀਂ ਅਰਸ਼, ਸਭ ਤੋਂ ਪਹਿਲਾਂ ਤਾਂ ਸਰੋਤਿਆਂ ਦਰਸ਼ਕਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਮੈਂ ਆਪ ਮੁਹਾਰੇ ਇਸ ਵੇਲੇ ਰਿਸਪਾਂਸ ਦੇਖ ਰਿਹਾ ਕਿ ਲੋਕ ਆਪ ਵੋਟ ਪਾਉਣ ਜਾ ਰਹੇ ਆ, ਤੇ ਜਿੰਨੇ ਭੈਣ ਭਰਾਵਾਂ ਨੂੰ ਉਹ ਆਪ ਜਾਣਦੇ ਆ ਉਹਨਾਂ ਨੂੰ ਆਪ ਵੀ ਜੇ ਰਾਈਟ ਦੀ ਲੋੜ ਹੈ ਤੇ ਰਾਈਟ ਵੀ ਆਪ ਹੀ ਦਿੱਤੀ ਜਾ ਰਹੀ ਹੈ। ਸੋ ਸਾਨੂੰ ਦੇਖਣ ਕੇ ਫੋਨ ਕਰਕੇ ਦੱਸਿਆ ਜਾ ਰਿਹਾ ਜੀ ਵੀ ਅਸੀਂ ਵੋਟ ਪਾਏ ਹਾਂ ਜੀ, ਵੋਟ ਪਾਉਣ ਚੱਲੇ ਹਾਂ ਜੀ। ਸੋ ਇਸ ਤਰੀਕੇ ਦੇ ਨਾਲ ਅਸੀਂ ਕਾਲ ਟੇਕਿੰਗ ਦੇ ਵਿੱਚ ਅੱਜ ਕਾਲ ਕਰਨ ਦੀ ਬਜਾਏ ਵੱਧ ਜਿਹੜਾ ਚ ਵੀ ਉਹ ਬੀਤੀ ਆ ਸੋ ਤੁਸੀਂ, ਪਰ ਲੇਕਿਨ ਸਾਡੀ ਫਿਰ ਵੀ ਕੋਸ਼ਿਸ਼ ਹੈ ਕਿ ਜੇ ਕੋਈ ਰਿਮਾਇੰਡਰ ਜਾਂ ਅਦਰਵਾਈਜ਼ ਕਿਸੇ ਤਰੀਕੇ ਦੇ ਨਾਲ ਰੈਜੀਡੈਂਟਸ ਨੂੰ ਕੰਟੈਕਟ ਕਰਕੇ ਦੱਸਣਾ ਵੀ ਹੋਵੇ ਕਿ ਜੀ ਵੀ ਰਿਮਾਇੰਡ ਕਰਾਉਣਾ ਹੋਵੇ ਕਿ ਵੋਟ ਅੱਜ ਜੋ ਹੈ ਐਡਵਾਂਸ ਪੈ ਰਹੀ ਹੈ, ਕੱਲ ਨੂੰ ਵੀ ਪਵੇਗੀ ਸਾਡੇ ਵਾਰਡ 10 ਦੇ ਵਿੱਚ ਗੋਰ ਮੀਡੋਜ ਕਮਿਊਨਿਟੀ ਸੈਂਟਰ ਜਿਹੜਾ ਜੀ ਉਹ ਪੋਲਿੰਗ ਸਟੇਸ਼ਨ ਬਣਿਆ ਹੈ, ਉਸ ਪੋਲਿੰਗ ਸਟੇਸ਼ਨ ਦੇ ਵਿੱਚ ਲੋਕ ਜਿਹੜੇ ਅੱਜ ਵੀ ਜਾ ਕੇ ਆਪਣਾ ਵੋਟ ਪਾ ਰਹੇ ਆ, ਖਾਸ ਤੌਰ ਤੇ ਉਹ ਜਿਹੜੇ ਕਿ ਅਰਜ਼ ਫਿਰ ਅੱਗੇ ਅਗਲੇ ਦਿਨਾਂ ਦੇ ਵਿੱਚ ਜਾ ਕੇ ਭਾਰਤ ਜਾਣਾ ਜਾਂ ਹੋਰ ਆਪਾਂ ਕੋਈ ਪ੍ਰੋਗਰਾਮ ਹੈ ਵੀ 26 ਤਰੀਕ ਨੂੰ ਅਵੇਲੇਬਲ ਨਹੀਂ ਹੈਗੇ। ਸੋ ਇਸ ਕਰਕੇ 4 ਸਾਲ ਬਾਅਦ ਕਿਉਂਕਿ ਇਹ ਅਪਰਚੁਨਿਟੀ ਮਿਲਦੀ ਆ, ਤੇ ਫਿਰ ਪਿਛਲੇ 25-30 ਸਾਲਾਂ ਤੋਂ ਲਗਾਤਾਰ ਦੇ ਨਾਲ ਵੀ ਕਮਿਊਨਿਟੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਤਪਾਲ ਸਿੰਘ ਜੌਹਲ ਦੀ ਪਰਫਾਰਮੈਂਸ ਹੈ, ਕੀ ਕੰਮ ਕਰਨ ਦਾ ਢੰਗ ਤਰੀਕਾ ਹੈ, ਕਿਸ ਤਰੀਕੇ ਦੇ ਨਾਲ ਬਿਨਾਂ ਕਿਹਾ ਹੀ ਆਪਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਉਹਨਾਂ ਤੇ ਕੰਮ ਕਰਦੇ ਰਹਿੰਦੇ ਆ। ਸੋ ਇਹ ਸਾਰਾ ਕੁਝ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਮੁੱਦੇ ਗਿਣਾ ਕੇ ਦੱਸਣ ਦੀ ਲੋੜ ਨਹੀਂ ਪੈਂਦੀ। ਪਿਛਲੇ 4 ਸਾਲਾਂ ਦੇ ਵਿੱਚ ਸਕੂਲ ਬੋਰਡ ਟਰਸਟੀ ਹੁੰਦਿਆਂ ਜਿਸ ਤਰੀਕੇ ਦੇ ਨਾਲ ਇੱਕ ਬਹੁਤ ਵੱਡਾ ਏਜੰਡਾ, ਉਦੋਂ ਮੈਂ ਆਪਣਾ ਪ੍ਰਚਾਰ ਰਿਹਾ ਨਹੀਂ ਸੀਗਾ ਇਲੈਕਸ਼ਨ ਤੋਂ ਪਹਿਲਾਂ, ਜਦੋਂ ਸਕੂਲ ਬੋਰਡ ਟਰਸਟੀ ਇਲੈਕਸ਼ਨ ਸੀ ਕਿ ਮੈਂ ਜਾ ਕੇ ਆਹ ਕਰੂੰਗਾ ਤੇ ਆਹ ਸਾਰੇ ਕੰਮ, ਪਤਾ ਹੀ ਸੀ ਕਿਉਂਕਿ ਸਾਡੇ ਫਿੰਗਰ ਟਿਪਸ ਤੇ ਹੁੰਦੇ ਆ ਸਾਰੇ ਜਿਹੜੇ ਇਸ਼ੂਜ਼ ਆ, ਮੁੱਦੇ ਆ ਸਾਨੂੰ ਤੇ ਹੱਲ ਕਰਨ ਵਾਸਤੇ ਆਪਰਚੁਨਿਟੀ ਚਾਹੀਦੀ ਆ ਐਕਟ ਕਰਨ ਵਾਸਤੇ। ਸੋ ਭੈਣ ਭਰਾ ਅੰਡਰਸਟੈਂਡ ਕਰ ਗਏ ਆ ਹੁਣ ਆਪਣਾ ਇਹ ਇੱਕ ਪ੍ਰੂਵਨ ਰੈਕਰਡ ਹੋਣ ਕਰਕੇ, ਤੇ ਭੈਣ ਭਰਾ ਬਹੁਤ ਆ ਜੀ ਵੀ ਇਹ ਏਜੰਡਿਆਂ ਦੇ ਝਮੇਲਿਆਂ ਦੇ ਵਿੱਚ ਨਹੀਂ ਪੈ ਰਹੇ ਵੀ ਉਹ ਗਿਣੇ ਚਣੇ 3-4 ਜਿਹੜੇ ਇਸ਼ੂਜ਼ ਕੋਈ ਗਿਣਾਏ ਜਾ ਰਹੇ ਨੇ, ਵੀ ਕੁੱਲ ਮਿਲਾ ਕੇ ਸਤਪਾਲ ਸਿੰਘ ਜੌਹਲ ਨੂੰ ਸਾਰੇ ਇਸ਼ੂਜ਼ ਦੀ ਸਮਝ ਹੈ, ਉਹਨਾਂ ਦਾ ਜਿਹੜਾ ਤਜਰਬਾ ਆ ਜੀ ਵੀ ਉਹਨਾਂ ਦੀ ਜਿਹੜੀ ਸਮਝ ਆ ਉਹ ਮਸਲਿਆਂ ਨੂੰ ਹੱਲ ਕਰਨ ਦਾ ਨੁਕਤਾ ਪੈਦਾ ਕਰਨ ਦੇ ਵੀ ਕੈਪੇਬਲ ਆ, ਜਿਸ ਕਰਕੇ ਜੀ ਭੈਣ ਭਰਾ ਆਪ ਮੁਹਾਰੇ ਹੀ ਵੱਡਾ ਅਰਸ਼ ਆਪਣਾ ਸਾਥ ਦੇ ਰਹੇ ਆ, ਤੇ ਜਿਹੜਾ ਵੋਟ ਆ ਉਹ ਪੋਲ ਕੀਤਾ ਜਾ ਰਿਹਾ ਬ੍ਰੈਂਪਟਨ ਦੇ ਵਾਰਡ 9-10 ਦੇ ਵਿੱਚ, ਕਾਫੀ ਜਿਹੜਾ ਇਹ ਕਹਿ ਲਓ ਵੀ ਸਤਪਾਲ ਸਿੰਘ ਜੌਹਲ ਦੀ ਇਲੈਕਸ਼ਨ ਦੀ ਕੈਂਪੇਨ ਦਾ ਉਹ ਜਿੱਤ ਵਾਲੇ ਪਾਸੇ ਨੂੰ ਵੱਧ ਰਿਹਾ ਹੈ। ਤੇ ਨਿਤ ਦਿਨ ਜਿਹੜਾ ਜੀ ਵੀ ਇਹ ਕੱਲ ਵੀ ਸਿਟੀ ਹਾਲ ਦੇ ਵਿੱਚ ਵੋਟ ਜਿਹੜੀ ਆ ਉਹ ਪਈ ਸੀ, ਉੱਥੇ ਠੀਕ ਆ ਕਿ ਟਰਨਰ ਆਉਣ ਓਨਾ ਨਹੀਂ ਸੀਗਾ ਕਿਉਂਕਿ ਵੀ ਸਿਟੀ ਹਾਲ ਹੈ ਉੱਥੇ ਆਉਣ ਜਾਣ ਦਾ ਤੇ ਪਾਰਕਿੰਗ ਦਾ, ਤੇ ਅਦਰਵਾਈਜ਼ ਲੋਕਾਂ ਨੂੰ ਹੁੰਦਾ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਵੋਟ ਪਾ ਲਾਂਗੇ ਜਦੋਂ ਆਪਸ਼ਨ ਹੋਏਗੀ। ਤੇ ਇਹ ਫਸਟ ਅੱਜ ਜਿਹੜੀ ਅਪਰਚੁਨਿਟੀ ਅਸੀਂ ਬ੍ਰੈਂਪਟਨ ਦੇ ਵਾਰਡ 10 ਦੇ ਵਿੱਚ ਹੈਗੀ ਆ, ਜਿੱਥੇ 9 ਵਾਰਡ ਦੇ ਲੋਕ ਵੀ ਜਾ ਕੇ ਵੋਟ ਪਾ ਰਹੇ ਆ, ਤੇ ਕੱਲ ਨੂੰ ਵੀ ਉਸੇ ਤਰੀਕੇ ਦੇ ਨਾਲ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਵੋਟ ਪਵੇਗੀ। ਪਰ 16-17 ਅਕਤੂਬਰ ਨੂੰ ਫਿਰ ਅਨਦਰ ਅਪਰਚੁਨਿਟੀ ਹੋਏਗੀ ਜਿਹਦੇ ਵਿੱਚ ਕਿ ਤੁਸੀਂ ਦੇਖੋਗੇ ਕਿ ਸਾਡਾ ਜਿਹੜਾ ਜੋ ਵੀ ਵਾਰਡ 9 ਦੇ ਵਿੱਚ ਵੀ ਪੋਲਿੰਗ ਸਟੇਸ਼ਨ ਬਣ ਜਾਏਗਾ ਡਾਕਟਰ ਸੈਂਟਰ ਦੇ ਵਿੱਚ, ਇਹਦੇ ਨਾਲ ਹੀ ਫਿਰ ਇਹ ਜਿਹੜਾ ਗੋਰ ਮੀਟੋ ਕਮਿਊਨਿਟੀ ਸੈਂਟਰ ਆ ਉੱਥੇ ਵੀ ਜਿਹੜਾ ਵੀ ਇਹ ਪੋਲਿੰਗ ਸਟੇਸ਼ਨ ਹੋਏਗਾ। ਸੋ ਇਹ ਫਿਰ ਆਖਰੀ ਅਪਰਚੁਨਿਟੀ ਹੋ ਜਾਏਗੀ ਅਗਲੇ ਵੀਕਐਂਡ ਦੇ ਉੱਤੇ, ਤੇ 26 ਤਰੀਕ ਨੂੰ ਫਿਰ ਆਖਰੀ ਜਿਹੜੀ ਅੱਜ ਵੀ ਉਹ ਹੈ ਅਪਰਚੁਨਿਟੀ ਕੁੱਲ ਮਿਲਾ ਕੇ ਇਲੈਕਸ਼ਨ ਡੇ ਦੀ। ਪਰ ਫਿਰ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਵੀ ਭੈਣ ਭਰਾਵਾਂ ਨੂੰ ਜਿਸ ਵੀ ਤਰੀਕੇ ਦੇ ਨਾਲ ਕਿਤੇ ਰਾਈਟ ਦੀ ਲੋੜ ਆ, ਜਾਂ ਉਹਨਾਂ ਨੂੰ ਲੱਗਦਾ ਵੀ ਫਿਜ਼ੀਕਲੀ ਚੈਲੇਂਜ ਨੇ ਜਾਂ ਫਿਰ ਏਜਡ ਹੋਣ ਕਰਕੇ ਆਪ ਨਹੀਂ ਜਾ ਸਕਦੇ ਰਾਈਟ ਦਾ ਪ੍ਰਬੰਧ ਕਰਕੇ, ਤੇ ਜ਼ਰੂਰ ਫਿਰ ਸਾਡੀ ਟੀਮ ਦੇ ਨਾਲ ਸਾਡੀ ਕੈਂਪੇਨ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸਹਾਇਤਾ ਵਾਸਤੇ ਸਾਡੇ ਜਿਹੜੇ ਵਾਲੰਟੀਅਰਸ ਨੇ ਤਿਆਰ ਬਰ ਤਿਆਰ ਨੇ। 416-895-3384 ਸਾਡਾ ਫੋਨ ਨੰਬਰ ਹੈ,
0: ਜੋਲ ਸਾਹਿਬ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ, ਆਲ ਦਾ ਵੈਰੀ ਵੈਰੀ ਬੈਸਟ, ਤੁਹਾਨੂੰ ਤੁਸੀਂ ਕਾਫੀ ਬਿਜ਼ੀ ਹੋ ਜੀ, ਐਂਡ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਹੋਰ ਗੱਲਾਂ ਬਾਤਾਂ। ਥੈਂਕ ਯੂ ਸੋ ਮਚ,
1: ਥੈਂਕ ਯੂ ਸੋ ਮਚ
0: ਜੀ। ਇਹ ਸਨ ਸੀ ਵੀਰ ਸਤਪਾਲ ਸਿੰਘ ਜੋਲ, ਕੈਂਡੀਡੇਟ ਫੋਰ ਵਾਰਡ 9 and 10 ਰੀਜਨਲ ਕਾਉਂਸਲ ਲਈ ਤੁਹਾਡੇ ਵਾਸਤੇ। ਜੋਲ ਸਾਹਿਬ ਇਸ ਵੇਲੇ ਉਨ੍ਹਾਂ ਨੇ ਆਪਣਾ ਗੱਲਾਂ ਬਾਤਾਂ ਦਾ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ, ਤੁਹਾਡੇ ਨਾਲ ਖਤਮ ਕੀਤਾ ਜੀ। ਤੇ ਆਓ ਫਿਰ ਹੁਣ ਚੋਣਵੀਆਂ ਖਾਸ ਖਬਰਾਂ, ਲੋਕਲ ਨਿਊਜ਼ ਜੋ ਸਾਡੇ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਤੁਹਾਡੇ ਨਾਲ ਕਰੀਏ ਸਾਂਝੀਆਂ। 416-303-1515 ਮੇਰਾ ਨੰਬਰ ਹੈ। ਸਮੋਸਾ ਐਂਡ ਸਵੀਟ ਫੈਕਟਰੀ ਦੇ ਸਪੋਂਸਰਸ਼ਿਪ ਦੇ ਨਾਲ ਵੀਰ ਹਰਪਾਲ ਜੀ ਕਹਿੰਦੇ ਨੇ ਕਮਰ ਕੱਸ ਲਓ, ਸਭ ਤੋਂ ਵੱਡਾ ਇਨਡੋਰ ਮਿਠਾਈ ਮੇਲਾ ਕਰਾਉਣ ਜਾ ਰਹੇ ਨੇ ਵੀਰ ਹਰਪਾਲ ਜੀ। ਤੇ ਬਹੁਤ ਕਹਿ ਲਓ ਕਿ ਵੰਨ ਸਵੰਨੀਆਂ ਮਿਠਾਈਆਂ ਤੁਹਾਨੂੰ ਨਜ਼ਰ ਆਉਣਗੀਆਂ ਜੀ, ਉਹੀ ਐਲੀਟ ਬੈਂਕਟ ਹਾਲ ਦੇ ਵਿੱਚ, ਸਾਰੀ ਹੀ ਲੋਕੇਸ਼ਨ ਤੇ ਕਹਿੰਦੇ ਅਸੀਂ ਮਿਠਾਈ ਮੇਲਾ ਲਾਵਾਂਗੇ। ਪਰੰਤੂ ਇੰਨਾ ਜ਼ਰੂਰ ਹੈ ਕਿ ਜੋ ਰੌਣਕਾਂ ਇਸ ਇਨਡੋਰ ਮੇਲੇ ਦੇ ਵਿੱਚ ਲੱਗਣਗੀਆਂ ਜੀ, ਉਹ ਕਮਾਲ ਬਰ ਕਮਾਲ ਦੇ ਮਿਠਾਈਆਂ ਇਸ ਵਾਰ ਨਜ਼ਰ ਆਉਣਗੇ ਜੀ। ਸੋ ਸਮੋਸਾ ਐਂਡ ਸਵੀਟ ਫੈਕਟਰੀ ਦੇ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ, ਨਾਲ ਦੀ ਨਾਲ ਪ੍ਰੋਗਰਾਮ ਨੂੰ ਗੇਲ ਹਾਊਸ ਪੇਂਟਿੰਗ ਤੋਂ ਵੀਰ ਕਮਲ ਗਿੱਲ ਜੀ, ਤੁਸੀਂ ਘਰ ਦੇ ਵਿੱਚ ਪੇਂਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਗੇਲ ਹਾਊਸ ਪੇਂਟਿੰਗ ਤੋਂ ਵੀਰ ਕਮਲ ਗਿੱਲ ਜੀ ਨੂੰ ਕਾਲ ਕਰ ਸਕਦੇ ਹੋ 6478335960। ਪੀਜ਼ਾ ਮਸ਼ੀਨ, ਅੱਜ ਸੈਟਰਡੇ ਹੈ, 2 ਲਾਰਜ ਪੀਜ਼ਾ $24 ਤੇ 99 ਸੈਂਟ, 4-4 ਟੋਪਿੰਗ ਈਚ। ਤੁਸੀਂ ਪੀਜ਼ਾ ਮਸ਼ੀਨ ਤੇ ਵਿਜ਼ਿਟ ਕਰੋ ਜੀ, 905-490-1222 ਤੇ ਨੰਬਰ 1 ਪ੍ਰੈਸ ਕਰਦੇ ਬੋਵੇਟ ਵਾਲੀ ਲੋਕੇਸ਼ਨ ਤੇ, ਰਾਈਟ ਵੇ ਤੁਹਾਨੂੰ ਉੱਥੇ ਲੈ ਜਾਵੇਗਾ ਪੀਜ਼ਾ ਮਸ਼ੀਨ। 905-490-1222, 905-490-1222। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੀਰ ਹੈਪੀ ਵਡਿਆਲ ਸੁੱਖਾ ਢੇਸੀ, ਅਤੇ ਅਨਾਜ ਮਾਰਟ ਤੋਂ ਇਲਾਵਾ ਪ੍ਰੋਗਰਾਮ ਨੂੰ ਲੋਟਸ ਫਿਨੋ ਹੋਮ ਕ੍ਰਿਮੇਸ਼ਨ ਸੈਂਟਰ ਤੋਂ ਵੀਰ ਹਰਮਿੰਦਰ ਹੰਸੀ ਜੀ ਉਹਨਾਂ ਵੱਲੋਂ ਸਪੋਂਸਰ ਕੀਤਾ ਜਾਂਦਾ ਜੀ। ਅੰਤਮ ਰਸਮਾਂ ਦੇ ਵਾਸਤੇ ਇੱਕੋ ਛੱਤ ਥੱਲੇ ਤੁਹਾਡੀ ਬੋਲੀ ਬੋਲ ਦਾ ਸਟਾਫ, ਤੁਹਾਡੇ ਦੁੱਖ ਦੇ ਸਾਥੀ 6475478188। HK ਮੂਵਰਸ ਤੋਂ ਵੀਰ ਹਰਮਿੰਦਰ ਹੈਰੀ ਜੀ, ਅਤੇ ਪ੍ਰੋਗਰਾਮ ਨੂੰ ਇਜ਼ ਆਲਸੋ ਸਪੋਂਸਰਡ ਬਾਏ ਬੈਸਟ ਰੈਨੋਵੇਸ਼ਨ ਤੋਂ ਸਤਵਿੰਦਰ ਜੀ, ਹਾਈ ਪੁਆਇੰਟ ਫਰਨੀਚਰ ਤੋਂ ਮਾਨਵ ਜੀ, ਅਤੇ NRI ਮੈਰਿਜ ਬਿਊਰੋ ਦੇ ਸਹਿਯੋਗ ਦੇ ਨਾਲ ਤੇ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਦੇ ਨਾਲ। ਆਓ ਫਿਰ ਕੁਝ ਇੱਕ ਅਹਿਮ ਖਾਸ ਖਬਰਾਂ ਸਾਡੇ ਸ਼ਹਿਰ ਦੇ ਵਿੱਚ, ਕੀ ਕੁਝ ਹੋ ਰਿਹਾ, ਕੀ ਕੁਝ ਵਾਪਰਿਆ, ਛਾਵਲਾ ਨਿਊਜ਼ ਨੈਟਵਰਕ ਦੇ ਵਿੱਚ। ਇਹ ਆਕਾਸ਼ਵਾਣੀ 1320 AM ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੇ ਆਓ ਫਿਰ ਕੁਝ ਚੋਣਵੀਆਂ ਖਾਸ ਖਬਰਾਂ। ਇਕ ਟਰੱਕ ਡਰਾਈਵਰ ਦੀ ਮੌਤ ਹੋ ਚੁੱਕੀ ਹੈ ਜੀ, ਵਰਕ ਪਲੇਸ ਦੇ ਵਿਚ ਇਹ ਇੰਸੀਡੈਂਟ ਵਾਪਰਿਆ ਵਾਹਨ ਦੇ ਵਿਚ। ਖ਼ਬਰ ਆ ਰਹੀ ਹੈ ਜੀ ਕਿ ਓਨਟਾਰੀਓ ਮਿਨਿਸਟਰ ਆਫ ਲੇਬਰ ਨੂੰ ਇਨਵੈਸਟੀਗੇਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਜੀ, ਜਦੋਂ ਟਰੱਕ ਡਰਾਈਵਰ ਦੀ ਮੌਤ ਹੋਈ ਜੀ ਜਦੋਂ ਇਹ ਕੰਮ ਤੇ ਸੀ। ਮਿਨਿਸਟਰੀ ਐਂਡ ਇਟਸ ਅਫੀਸ਼ਲਸ ਨੂੰ ਨੋਟੀਫਾਈ ਕੀਤਾ ਗਿਆ ਹੈ ਕਿ ਅਕਤੂਬਰ 10 ਨੂੰ ਕਨਫਰਮ ਹੋ ਚੁੱਕਾ ਹੈ ਕਿ ਇਸ ਵਿਅਕਤੀ ਦੀ ਮੌਤ ਕੰਮ ਕਰਨ ਵੇਲੇ ਹੋਈ ਹੈ। ਮਿਨਿਸਟਰੀ ਆਫ ਟਰਾਂਸਪੋਰਟੇਸ਼ਨ, ਮਿਨਿਸਟਰੀ ਆਫ ਇੰਸਪੈਕਟਰ attended the scene, and ਜਿੰਨੇ ਵੀ ਯੋਰਕ ਰੀਜਨਲ ਪੁਲਿਸ ਇਸ ਵੇਲੇ ਖ਼ਬਰ ਸਾਹਮਣੇ ਪੂਰੀ ਆਈ ਨਹੀਂ ਹੈ, ਪਰ ਇੰਨਾ ਕੁ ਜ਼ਰੂਰ ਪਤਾ ਹੈ ਕਿ ਮਿਨਿਸਟਰੀ ਆਫ ਲੇਬਰ ਨੂੰ, ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਨੂੰ ਐਂਡ ਓਨਟਾਰੀਓ ਮਿਨਿਸਟਰੀ ਆਫ ਲੇਬਰ ਨੂੰ ਇਹ ਕਹੋ ਕਿ ਦੱਸ ਦਿੱਤਾ ਗਿਆ ਹੈ ਜੀ, ਐਂਡ ਸਾਨੂੰ ਕਨਫਰਮ ਹੋ ਚੁੱਕਾ ਹੈ ਕਿ ਇਹ ਟਰੱਕ ਡਰਾਈਵਰ ਦੀ ਮੌਤ ਕੰਮ ਕਰਨ ਵੇਲੇ ਹੀ ਹੋਈ ਹੈ। ਅੱਠ ਜਣਿਆਂ ਦੀ ਮੌਤ ਹੋ ਚੁੱਕੀ ਹੈ ਜੀ ਇਨ ਇਰੀ ਪੈਨਸਲਵੇਨੀਆ। ਗਵਰਨਰ ਨੇ ਕਿਹਾ ਹੈ ਕਿ ਸ਼ੂਟਰ ਦੀ ਵੀ ਮੌਤ ਹੋ ਚੁੱਕੀ ਹੈ। 8 ਜਣਿਆਂ ਨੂੰ ਕੱਲ ਜੋ ਸ਼ੂਟਿੰਗ ਹੋਈ ਜੀ ਇਰੀ ਪੈਨਸਲਵੇਨੀਆ ਦੇ ਵਿਚ, ਸ਼ੂਟਰ ਦੀ ਵੀ ਮੌਤ ਹੋ ਚੁੱਕੀ ਹੈ, ਅਥਾਰਟੀਜ਼ ਨੇ ਕਨਫਰਮ ਕਰ ਦਿੱਤਾ ਹੈ ਜੀ। ਇਰੀ ਇਜ਼ ਅਬਾਊਟ 117 miles, ਜੋ ਕਿ 188 kilometers north of Pittsburgh, ਜਿੱਥੇ ਇਹ ਵਾਰਦਾਤ ਵਾਪਰੀ। ਤਕਰੀਬਨ 8 ਜਣਿਆਂ ਦੀ ਮੌਤ, ਕਾਰਨ ਕੀ ਸੀ ਇਸ ਸ਼ੂਟਰ ਨੇ ਹਾਲੇ ਤੱਕ ਇਹ ਪਤਾ ਨਹੀਂ ਲੱਗਾ, ਪਰੰਤੂ ਜਿਹੜਾ ਸ਼ੂਟਰ ਹੈ ਉਸਦੀ ਵੀ ਮੌਤ ਹੋ ਚੁੱਕੀ ਹੈ। ਟੋਰਾਂਟੋ ਦੀ ਇਕ ਔਰਤ, 19 ਸਾਲ ਦੀ ਇਹ ਟੀਨੇਜਰ ਹੈ ਜੀ, ਇਹਦੇ ਐਂਕਲ ਦੇ ਉੱਤੇ, ਗਿੱਟਿਆਂ ਦੇ ਉੱਤੇ ਇੱਕ ਐਂਕਲ ਮੋਨੀਟਰ ਲੱਗਾ ਹੋਇਆ ਸੀ, ਉਸ ਮੋਨੀਟਰ ਨੂੰ ਤੋੜ ਕੇ ਉਹ ਫਰਾਰ ਹੋ ਚੁੱਕੀ ਹੈ। ਇਸ ਟੋਰਾਂਟੋ ਔਰਤ ਨੂੰ ਲੱਭਿਆ ਜਾ ਰਿਹਾ ਜੀ, ਕਾਫੀ ਧਾਰਾਂ ਇਸ ਔਰਤ ਦੇ ਉੱਤੇ ਲੱਗੀਆਂ ਹੋਈਆਂ ਨੇ। ਅਕੋਰਡਿੰਗ ਟੂ ਅਥਾਰਟੀਜ਼, ਇਹ 19 ਸਾਲਾਂ ਦੀ ਹੈ, ਰੇਨੀਸਾ ਨਾਮ ਦੀ ਇਹ ਔਰਤ ਹੈ, ਜੋ ਕਿ ਇੱਕ ਕਹਿ ਲੋ ਕਿ ਹਾਊਸ ਅਰੈਸਟ ਸੀ, ਤੇ ਇਸ ਨੂੰ ਕਹਿ ਲੋ ਕਿ ਉਹ ਆਪਣਾ ਐਂਕਲ ਤੋੜ ਕੇ ਫਰਾਰ ਹੋ ਗਈ ਹੈ ਜੀ, ਤੇ ਹੁਣ ਪੁਲਿਸ ਇਸ ਨੂੰ ਲੱਭ ਰਹੀ ਹੈ। ਮੌਸ ਪਾਰਕ ਦੇ ਵਿਚ ਪੁਲਿਸ ਲੱਭ ਰਹੀ ਹੈ ਜੀ ਇਕ ਆਦਮੀ ਨੂੰ, ਜਿਸਨੇ ਸੈਕਸੁਅਲ ਅਸੋਲਟ ਕੀਤਾ ਜੀ। ਟੋਰਾਂਟੋ ਪੁਲਿਸ ਦੇ ਮੁਤਾਬਕ ਇਸ ਆਦਮੀ ਨੂੰ ਇਹ ਪੁਲਿਸ ਲੱਭ ਰਹੀ ਹੈ। ਕਿਹਾ ਜਾ ਰਿਹਾ ਕਿ ਸਵੇਰੇ 5 ਵਜੇ ਇਸ ਆਦਮੀ ਨੇ ਇਕ ਔਰਤ ਨੂੰ ਸੁਤਿਆ ਜਗਾਇਆ ਜੀ, ਘਰ ਦੇ ਵਿਚ ਐਂਟਰ ਕਰਕੇ ਉਸ ਦੇ ਨਾਲ ਅਸੋਲਟ ਕਰਕੇ ਫਰਾਰ ਹੋ ਗਿਆ ਜੀ। ਸਸਪੈਕਟ ਇਜ਼ ਮਿਸਿੰਗ, ਪਰੰਤੂ ਕਿਹਾ ਜਾ ਰਿਹਾ ਕਿ ਵਾਈਟ ਮੇਲ ਹੈ ਜੀ, ਸਕਿਨੀ ਬਿਲਟ, ਐਂਡ ਕਿਹਾ ਜਾ ਰਿਹਾ ਕਿ ਉਸ ਨੇ ਕੁਛ ਫੇਸ਼ੀਅਲ ਹੇਅਰਸ ਉਹਦੇ ਫੇਸ ਉਤੇ, ਦਾੜੀ ਨਿੱਕੀ ਨਿੱਕੀ ਜੀ ਦਾੜੀ ਹੈ ਜੀ, ਐਂਡ ਸਕੈਚ ਪੁਲਿਸ ਨੇ ਸੋਸ਼ਲ ਮੀਡੀਆ ਦੇ ਉਤੇ ਪਾ ਦਿੱਤੀ ਗਈ ਹੈ। ਵੇਖੋ ਜੀ, ਘਰ ਦੇ ਵਿਚ ਐਂਟਰ ਕੀਤਾ, ਔਰਤ ਸੁੱਤੀ ਪਈ ਸੀ, ਸਵੇਰੇ 5 ਵਜੇ ਇਹ ਵਾਰਦਾਤ ਵਾਪਰੀ। ਉਧਰੋਂ ਡੈਡਲੀ ਰਸ਼ੀਅਨ ਅਟੈਕ ਔਨ ਯੂਕਰੇਨ, ਐਟਲੀਸਟ 20 ਜਾਣੇ ਇੰਕਲੂਡਿੰਗ 3 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜੀ। ਯੂਕਰੇਨ ਦੇ ਪ੍ਰੈਜ਼ੀਡੈਂਟ ਸਾਹਿਬ ਜ਼ੇਲੈਂਸਕੀ ਸਾਹਿਬ ਨੇ ਕੰਡੈਮ ਕੀਤਾ, ਐਂਡ ਇਟਸ ਵੈਰੀ ਸੈਡ ਜੋ ਇਹ ਡਿਸੀਜਨ ਹੋਇਆ ਜੀ। ਬਹੁਤ ਮਾੜੀ ਖਬਰ ਹੈ ਜੀ, ਰਸ਼ੀਆ ਨੇ ਅਟੈਕ ਕੀਤਾ ਯੂਕਰੇਨ ਤੇ ਇਕ ਵਾਰੀ ਫਿਰ ਤੋਂ, ਹੁਣ ਯੂਕਰੇਨ ਵੀ ਹੁਣ ਅਟੈਕ ਕਰੂਗਾ, ਇਹ ਨੀ ਜੰਗ ਖਤਮ ਹੋਣੀ। ਉਧਰੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਸਾਹਿਬ ਨੇ ਹੈਜ਼ ਰੀਚਡ ਐਨ ਅਗਰੀਮੈਂਟ ਟੂ ਬ੍ਰਿੰਗ ਰਸ਼ੀਅਨ ਡੀਜ਼ਲ ਬੈਕ ਟੂ ਦਾ ਗਲੋਬਲ ਮਾਰਕੀਟ। ਇਹ ਐਫਰਟ ਤਾਂ ਹੈ ਬਿਕਾਜ਼ ਸਾਰਿਆਂ ਨੂੰ ਪਤਾ ਹੈ ਕਿ ਦਿਵਾਲਾ ਤਾਂ ਨਿਕਲਣ ਵਾਲਾ ਹੀ ਹੈ, ਕਿਉਂ ਨਾ ਇਸ ਨੂੰ ਕੰਟਰੋਲ ਕੀਤਾ ਜਾਵੇ। ਸੋ ਟਰੰਪ ਸਰਕਾਰ ਨੇ ਕੰਟਰੋਵਰਸ਼ਲ ਜੋ ਰਸ਼ੀਅਨ ਫਿਊਲ ਡੀਲ ਹੈ ਉਸ ਨੂੰ ਸਿਕਿਓਰ ਕੀਤਾ ਜੀ। ਬਟ ਬਾਈ, ਇਸ ਬੰਦੇ ਦਾ ਮੈਨੂੰ ਕੁਛ ਪਤਾ ਨਹੀਂ ਹੈ, ਕਦੋਂ ਵੀ ਕਿਤੇ ਵੀ ਮੁੱਕਰ ਸਕਦਾ ਜੀ, ਪਰੰਤੂ ਇੰਨਾ ਜ਼ਰੂਰ ਹੈ ਕਿ ਦੇਖਦੇ ਹਾਂ ਜੀ ਕਿ ਹੁਣ ਇਹ ਤੇਲ ਕਿਸ ਕੰਟਰੀਜ਼ ਨੂੰ ਵੇਚੇਗਾ। ਉਧਰੋਂ ਇਕ ਬਹੁਤ ਵੱਡਾ ਹਾਦਸਾ ਹੋਇਆ ਜੀ, ਸਾਊਦੀ ਏਅਰਪੋਰਟ ਦੇ ਵਿਚ ਮਿਸਾਈਲ ਅਟੈਕ ਕੀਤੇ ਗਏ, 4 ਜਣਿਆਂ ਦੀ ਮੌਤ ਹੋ ਚੁੱਕੀ ਹੈ ਜੀ। ਵਿਡਾਏ ਏਅਰਪੋਰਟ ਦੇ ਉੱਤੇ ਇੰਟਰਨੈਸ਼ਨਲ ਫਲਾਈਟਸ ਹੈਵ ਬੀਨ ਡਿਸਟਰਪਟਿਡ, ਸੈਵਰਲ ਯੂਰੋਪੀਅਨ ਗਵਰਨਮੈਂਟਸ ਹੈਵ ਇਸ਼ੂਡ ਟਰੈਵਲ ਵਾਰਨਿੰਗ, ਐਂਡ ਇਹ ਖਬਰ ਆ ਰਹੀ ਹੈ ਜੀ ਸਾਊਦੀ ਏਅਰਪੋਰਟ ਤੋਂ। ਅੱਜ ਇਕ ਬਹੁਤ ਵੱਡਾ ਭੂਚਾਲ ਭਾਵ ਅਰਥਕੁਏਕ ਪੈਨਮਾ ਦੇ ਵਿਚ, 7.7 ਅਰਥਕੁਏਕ ਦੇ ਨਾਲ, ਮੈਗਨੀਟਿਊਡ ਦੇ ਨਾਲ ਕਿਹਾ ਜਾ ਰਿਹਾ ਕਿ ਉਨ੍ਹਾਂ ਨੂੰ ਫੀਲਿੰਗ ਆਈ ਜੀ। ਨੋ ਮੇਜਰ ਕੈਜੁਅਲਟੀਜ਼ ਵਰ ਰਿਪੋਰਟਡ, ਪਰੰਤੂ ਅਰਥਕੁਏਕ ਮੈਗਨੀਟਿਊਡ ਵਾਜ 7.7। ਕੈਨੇਡਾ ਦੀ ਇਕਾਨਮੀ ਦੀ ਗੱਲ ਕਰੀ ਤੇ ਜੋਬਸ ਦੀ ਗੱਲ ਕਰੀ ਤੇ ਕੈਨੇਡਾ ਲੋਸਟ ਅਪਰੋਕਸੀਮੇਟਲੀ 68,000 ਜੋਬਸ ਇਨ ਸਪਟੈਂਬਰ, ਵਿਦ ਅਨਇੰਪਲੋਇਮੈਂਟ ਰੀਚਿੰਗ ਐਟ 6.5%। ਅਕੋਰਡਿੰਗ ਟੂ ਦਾ ਲੇਟੈਸਟ CBC ਅੰਕੜਿਆਂ ਦੇ ਮੁਤਾਬਕ 68,000 ਜੋਬਸ ਲੋਸ ਹੋਈਆਂ ਨੇ, ਐਂਡ 6.5% ਅਨਇੰਪਲੋਇਮੈਂਟ ਰੇਟ ਸਾਹਮਣੇ ਆ ਚੁੱਕਾ ਹੈ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਕੁਝ ਹੋਰ ਅਹਿਮ ਖਬਰਾਂ ਲੈ ਕੇ ਪੰਜਾਬ ਤੋਂ ਰੀਮਾ ਜੀ ਵੀ ਹਾਜ਼ਰ ਹੋਣਗੇ ਮੇਰੇ ਪਾਸ। ਤੁਸੀਂ ਖਬਰਾਂ ਸੁਣੀਆਂ, ਥੈਂਕ ਯੂ ਸੋ ਮਚ। ਸਵੀਟ ਮਹਿਲ ਵੱਲੋਂ ਇਸ ਖਬਰਾਂ ਦੇ ਵਿਸ਼ੇਸ਼ ਬੁਲੇਟਿਨ ਨੂੰ ਸਪਾਂਸਰ ਕੀਤਾ ਗਿਆ, 680 ਰੈਕਸਲ ਬੁਲੇਵਾਰਡ, ਹਾਈਵੇ 27 ਤੇ ਸਥਿਤ ਸਵੀਟ ਮਹਿਲ। 416-679-9191 ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਇਜ਼ ਆਲਸੋ ਬ੍ਰੌਟ ਯੂ ਬਾਏ ਹਾਈ ਪੁਆਇੰਟ ਫਰਨੀਚਰ ਤੋਂ ਮਾਨਵ ਜੀ। ਤੁਸੀਂ ਅਗਰ ਘਰ ਦੇ ਵਿਚ ਫਰਨੀਚਰ ਲੈਣਾ ਚਾਹੁੰਦੇ ਹੋ, 100 ਸਾਰ ਫਰਨੀਚਰ, ਦੈਨ ਹਾਈ ਪੁਆਇੰਟ ਫਰਨੀਚਰ ਇਜ਼ ਦਾ ਨੇਮ ਟੂ ਰਿਮੈਂਬਰ। 7550 ਕਿੰਬੋ ਸਟ੍ਰੀਟ, ਮਿਸਿਸਾਗਾ, 6473825500 ਤੇ ਤੁਸੀਂ ਕਾਲ ਕਰ ਸਕਦੇ ਹੋ ਹਾਈ ਪੁਆਇੰਟ ਫਰਨੀਚਰ ਨੂੰ। ਅਸ਼ੋਕ ਜੁਵੈਲਰਸ ਤੋਂ ਵੀਰ ਰਾਜੂ ਜੀ, ਆਲਸੋ HK ਮੂਵਰਸ ਤੋਂ ਵੀਰ ਹਰਮਿੰਦਰ ਹੈਰੀ ਜੀ। ਤੁਸੀਂ ਅਗਰ ਆਪਣੇ ਮੂਵ ਕਰ ਰਹੇ ਹੋ, ਘਰ ਨਵੇਂ ਘਰ ਦੇ ਵਿਚ ਜਾ ਰਹੇ ਹੋ, ਯੂ ਨੀਡ ਮੂਵਰਸ, ਯੂ ਨੀਡ ਰੈਜ਼ੀਡੈਂਸ਼ੀਅਲ ਮੂਵਰਸ, ਕਮਰਸ਼ੀਅਲ ਮੂਵਰਸ, ਜਾਂ ਲੌਂਗ ਡਿਸਟੈਂਸ ਮੂਵਰਸ, ਕੱਲੀ ਲੇਬਰ ਚਾਹੀਦੀ ਹੈ। HK ਮੂਵਰਸ ਐਂਡ ਸਟੋਰੇਜ, 140 ਐਡਵਾਂਸ ਬੁਲੇਵਾਰਡ, ਯੂਨਿਟ ਨੰਬਰ 10, ਬਰੈਂਪਟਨ ਦੇ ਵਿਚ, ਵੀਰ ਹਰਮਿੰਦਰ ਹੈਰੀ, 416-524-6704 ਤੇ ਤੁਸੀਂ ਕਾਲ ਕਰ ਸਕਦੇ ਹੋ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ, ਹੌਸਲਾ ਅਫਜ਼ਾਈ ਲਈ ਜ਼ਰੂਰ ਸਾਨੂੰ ਕਾਲ ਕਰ ਲਿਆ ਕਰੋ। ਮੇਰਾ ਨੰਬਰ ਆਨ ਏਅਰ ਲਈ 905-813-1320, 905-813-1320 ਸਾਡੇ ਨਾਲ ਆਨ ਏਅਰ ਤੇ ਗੱਲਬਾਤ ਕਰ ਸਕਦੇ ਹੋ। ਕਿੱਥੋਂ ਕਿੱਥੋਂ ਸਾਨੂੰ ਸੁਣ ਰਹੇ ਹੋ, ਜ਼ਰੂਰ ਸਾਨੂੰ ਫੀਡਬੈਕ ਦੇ ਦਿਆ ਕਰੋ ਜੀ, ਸਾਨੂੰ ਚੰਗਾ ਲੱਗੇਗਾ ਜੀ। ਟੈਕਸਟ ਮੈਸੇਜ ਦੇ ਥਰੂ 416-303-1515 ਤੇ, ਜਾਂ ਤੁਸੀਂ ਫੋਨ ਕਰਕੇ ਵੀ ਆਨ ਏਅਰ ਆ ਕੇ ਸਾਨੂੰ ਦੱਸ ਸਕਦੇ ਹੋ, 905-813-1320 ਤੇ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਆਓ ਫਿਰ ਸਾਡੇ ਨਾਲ ਇੱਕ ਕਾਲ ਆ ਗਈ ਜੀ ਆਉਂਦੀ ਹੈ, ਆਪਾਂ ਪਹਿਲਾਂ ਕਾਲ ਲੈ ਲਈਏ ਜੀ ਤੇ ਫਿਰ।
2: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
3: ਹੈਲੋ ਚਾਵਲਾ ਸਰ, ਆਫ ਦਾ ਏਅਰ ਕਰਨੀ,
0: ਆਫ ਦੀ ਏਅਰ ਹੋਲਡ ਰੱਖਿਓ ਜੀ। ਓਕੇ, ਮਿਲਦੇ ਹਾਂ ਜੀ ਇਸ ਖੂਬਸੂਰਤ ਗੀਤ ਤੋਂ ਬਾਅਦ।
4: ਮਰਦ ਨਾਲ ਹੋਵੇ ਤੇ ਬਦਲਾ ਔਰਤ ਤੋਂ ਲੈਣਾ, ਜੱਗੇ ਦਾ ਅਸੂਲ ਨਹੀਂ ਪੈਣ ਜਾ ਵੀਰਾ।

ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030, 604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।

0: ਲਓ ਜੀ ਇੱਕ ਵਾਰੀ ਮੈਂ ਤਾਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਤੇ ਆਓ ਫਿਰ ਹੁਣ ਪ੍ਰੋਗਰਾਮ ਨੂੰ ਗਾਂਹ ਤੋਰਦੇ ਹੋਏ ਤੁਹਾਡਾ ਮਨ ਪਸੰਦੀਦਾ ਗੇਮ 1 ਮਿੰਟ ਨੋ ਇੰਗਲਿਸ਼ ਖੇਡੀਏ ਜੀ ਤੇ ਰੂਲਸ ਬੜੇ ਸਿੰਪਲ ਨੇ ਕਿ 1 ਮਿੰਟ ਦੇ ਵਿੱਚ ਮੇਰੇ ਨਾਲ ਤੁਸੀਂ ਪੰਜਾਬੀ ਚ ਗੱਲ ਕਰਨੀ ਹੈ ਇੰਗਲਿਸ਼ ਦਾ ਇੱਕ ਲਫ਼ਜ਼ ਨਹੀਂ ਬੋਲਣਾ ਤੇ ਬਦਲੇ ਦੇ ਵਿੱਚ ਤੁਹਾਨੂੰ ਮੈਂ ਪੀਜ਼ਾ ਮਸ਼ੀਨ ਵੱਲੋਂ ਇੱਕ ਖੂਬਸੂਰਤ ਲਾਰਜ ਪੀਜ਼ਾ ਫ੍ਰੀ ਫ੍ਰੀ ਫ੍ਰੀ ਫ੍ਰੀ ਫ੍ਰੀ ਦੇਵਾਂਗੇ ਸੋ ਰੂਲਸ ਬੜੇ ਸੌਖੇ ਜੇ ਆ ਘੰਟੀ ਹੈ ਜੀ 1 ਮਿੰਟ ਤੁਹਾਨੂੰ ਦਿੱਤੇ ਟਾਈਮਰ ਸਾਡੇ ਕੋਲ ਲੱਗਿਆ ਹੋਊਗਾ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਇੱਕੋ ਨੰਬਰ ਹੈ 905-813-1320 905-813-1320 ਸੌਖਾ ਜਿਹਾ ਗੇਮ ਹੈ ਕਿ 1 ਮਿੰਟ ਦੇ ਵਿੱਚ ਮੇਰੇ ਨਾਲ ਤੁਸੀਂ ਇੰਗਲਿਸ਼ ਦੇ ਵਿੱਚ ਗੱਲ ਨਹੀਂ ਕਰਨੀ ਪੰਜਾਬੀ ਚ ਗੱਲ ਕਰੋ ਹਿੰਦੀ ਚ ਗੱਲ ਕਰੋ ਇੱਕ ਵੀ ਲਫ਼ਜ਼ ਇੰਗਲਿਸ਼ ਦਾ ਨਹੀਂ ਵਰਤਣਾ ਬਾਕੀ 1 ਮਿੰਟ ਦੇ ਵਿੱਚ ਜੇ ਤੁਸੀਂ ਜਿੱਤ ਗਏ ਤਾਂ ਪੀਜ਼ਾ ਮਸ਼ੀਨ ਵੱਲੋਂ ਤੁਹਾਨੂੰ ਖੂਬਸੂਰਤ ਗਰਮਾ ਗਰਮ ਫਰੈਸ਼ ਪੀਜ਼ਾ ਦਿੱਤਾ ਜਾਵੇਗਾ ਜੀ ਕਿਆ ਬਾਤ ਹੈ 1 ਮਿੰਟ ਨੋ ਇੰਗਲਿਸ਼
1: 1 ਮਿੰਟ ਨੋ ਇੰਗਲਿਸ਼ ਪੰਜਾਬੀ ਹਿੰਦੀ ਚ ਕਰੋ ਗੱਲ ਤੇ ਜਿੱਤੋ ਢੇਰ ਸਾਰੇ ਇਨਾਮ ਅਰਸ਼ ਚਾਵਲਾ ਦੇ ਨਾਲ ਫੋਨ ਘੁਮਾਓ ਤੇ ਸ਼ੁਰੂ ਹੋ ਜਾਓ 905-813-1320
2: ਪੁਰਾਣੀ ਕਹਾਵਤ ਹੈ ਕਿ ਸਬਸੇ ਉਪਰ ਜਾਣਾ ਹੈ ਤੋ ਬਹੁਤ ਸਾਰੀ ਮਿਹਨਤ ਚਾਹੀਏ ਲੇਕਿਨ ਅਗਰ ਸਬਸੇ ਉਪਰ ਟਿਕਣਾ ਹੈ ਤੋ ਮਾਂ ਕੀ ਦੁਆ ਚਾਹੀਏ ਤੁਮਹਾਰਾ ਮੁਝ ਤੱਕ ਪਹੁੰਚਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ ਕਿਉਂਕਿ ਧੂਲ ਕਿਤਨੀ ਵੀ ਉੱਚੀ ਚਲੀ ਜਾਏ ਕਭੀ ਆਸਮਾਨ ਕੋ ਗੰਦਾ ਨਹੀਂ ਕਰ ਸਕਤੇ।

0: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ। ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ। ਟਾਟਾ ਇਨਫੋਸਿਸ ਸਮੇਤ 8 ਵੱਡੀਆਂ IT ਕੰਪਨੀਆਂ ਤੇ ਗ੍ਰੀਨ ਕਾਰਡ ਫਾਈਲ ਕਰਨ ਤੇ ਲਾਈ ਪਾਬੰਦੀ। ਜੰਤਰ ਮੰਤਰ ਦੇ CGP ਦੇ ਪ੍ਰਦਰਸ਼ਨ ਚ ਸ਼ਾਮਲ ਹੋਣਗੇ ਅਰਵਿੰਦ ਕੇਜਰੀਵਾਲ। ਕਿਹਾ ਮੇਰਾ ਪਰਿਵਾਰ ਵੀ ਹੋਵੇਗਾ ਸ਼ਾਮਲ। CGP ਪ੍ਰੋਟੈਸਟ ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ। ਮੈਟਰੋ ਤੇ ਰੇਲਵੇ ਸੇਵਾਵਾਂ ਨੂੰ ਨਾ ਕੀਤਾ ਜਾਵੇ ਮੁਕੰਮਲ ਤੌਰ ਤੇ ਬੰਦ। ਉੱਤਰ ਪ੍ਰਦੇਸ਼ ਦੇ ਸਾਰੇ 10 ਰਾਜ ਸਭਾ ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ। ਭਾਜਪਾ ਨੂੰ 8 ਤੇ ਸਮਾਜਵਾਦੀ ਪਾਰਟੀ ਨੂੰ ਮਿਲੀਆਂ 2 ਸੀਟਾਂ। ਹਾਈਕੋਰਟ ਨੇ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਸਰਕਾਰੀ ਘਰ ਤੇ ਕਬਜ਼ੇ ਦੇ ਖਿਲਾਫ ਪਟੀਸ਼ਨ ਕੀਤੀ ਰੱਦ। ਹੁਣ ਖਬਰਾਂ ਵਿਸਥਾਰ ਦੇ ਨਾਲ। ਅਮਰੀਕਾ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਕਾਗਨੀਜ਼ੈਟ, ਇਨਫੋਸਿਸ, ਟਾਟਾ, ਵਿਪਰੋ ਤੇ HCL ਸਮੇਤ ਕਈ ਵੱਡੀਆਂ ਕੰਪਨੀਆਂ ਨੂੰ 27 ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤੈ। ਇਸ ਕਦਮ ਦੇ ਨਾਲ ਅਮਰੀਕਾ ਦੇ ਵਿਚ H-1B ਵੀਜ਼ਾ ਤੇ ਕੰਮ ਕਰਨ ਵਾਲੇ ਭਾਰਤੀ ਕਰਮਚਾਰੀਆਂ ਦੇ ਲਈ ਗ੍ਰੀਨ ਕਾਰਡ ਅਰਜ਼ੀਆਂ ਚ ਦੇਰੀ ਹੋ ਸਕਦੀ ਹੈ। ਅਮਰੀਕੀ ਸਰਕਾਰ ਨੇ ਕਿਹੈ ਕਿ ਫੈਸਲਾ ਅਮਰੀਕੀ ਨੌਕਰੀਆਂ ਦੀ ਰੱਖਿਆ ਕਰਨ ਦੇ ਉਦੇਸ਼ ਦੇ ਨਾਲ ਲਿਆ ਗਿਐ। ਇਹ ਦਲੀਲ ਦਿੰਦੇ ਹੋਇਆਂ ਕਿ ਅਜਿਹੇ ਪ੍ਰੋਗਰਾਮ ਰਾਹੀਂ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੇ ਨਾਲ ਅਮਰੀਕੀ ਨਾਗਰਿਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪ੍ਰਭਾਵਿਤ ਹੋ ਸਕਦੇ ਨੇ। ਅਮਰੀਕੀ ਕਿਰਤ ਸਕੱਤਰ ਕੀਤ ਸੌਂਡਰਲਿੰਗ ਨੇ ਵੀਰਵਾਰ ਨੂੰ ਫੈਸਲੇ ਦਾ ਐਲਾਨ ਕੀਤਾ ਸੀ। ਹੋਰ ਪ੍ਰਭਾਵਿਤ ਕੰਪਨੀਆਂ ਦੇ ਵਿਚ ਕਥਿਤ ਤੌਰ ਤੇ ਕੈਪਜੈਮਿਨੀ, ਮਾਈਕਰੋਸਾਫਟ ਤੇ ਅਡੋਬ ਵਰਗੀਆਂ ਗਲੋਬਲ ਫਰਮਾਂ ਵੀ ਸ਼ਾਮਲ ਨੇ। ਉਨ੍ਹਾਂ ਦੇ ਨਾਲ US ਐਂਟੀ ਫਰਾਡ ਟਾਸਕ ਫੋਰਸ ਦੇ ਮੁਖੀ ਤੇ ਉਪ ਪ੍ਰਧਾਨ ਜੈਂਡੀ ਵੇਸ ਵੀ ਸਨ। ਉਨ੍ਹਾਂ ਕਿਹਾ ਕਿ ਮੈਂ ਦੁਨੀਆਂ ਦੀ ਸਭ ਤੋਂ ਵੱਡੀਆਂ IT ਆਊਟਸੋਰਸਿੰਗ ਕੰਪਨੀਆਂ ਦੇ ਵਿਚੋਂ ਕੋਗਨੀਜ਼ੈਟ, ਇਨਫੋਸਿਸ, ਟਾਟਾ, ਵਿਪਰੋ, HCL, ਕੈਪਜੈਮਿਨੀ ਨੂੰ ਸਥਾਈ ਕਿਰਤ ਪ੍ਰਮਾਣੀਕਰਨ ਪ੍ਰੋਗਰਾਮ ਤੋਂ ਮੁਅੱਤਲ ਕਰ ਰਿਹਾ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਇਨ੍ਹਾਂ ਕੰਪਨੀਆਂ ਤੋਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕਰੇਗੀ ਤੇ ਨਾ ਹੀ ਲੰਬਿਤ ਅਰਜ਼ੀਆਂ ਤੇ ਕੋਈ ਕਾਰਵਾਈ ਕਰੇਗੀ। ਇਸ ਦੇ ਨਾਲ ਭਾਰਤ ਨੂੰ ਤੇ ਇਨ੍ਹਾਂ ਕੰਪਨੀਆਂ ਨੂੰ ਤਗੜਾ ਝਟਕਾ ਲੱਗਾ। ਇਨ੍ਹਾਂ ਕੰਪਨੀਆਂ ਚ ਕੰਮ ਕਰਨ ਵਾਲੇ ਭਾਰਤੀ IT ਕਰਮਚਾਰੀਆਂ ਦੇ H-1B ਵੀਜ਼ੇ ਇਸ ਫੈਸਲੇ ਦੇ ਨਾਲ ਆਪਣੇ ਆਪ ਰੱਦ ਨਹੀਂ ਹੋਣਗੇ। ਹਾਲਾਂਕਿ ਉਨ੍ਹਾਂ ਦੇ ਗ੍ਰੀਨ ਕਾਰਡ ਦੀ ਪ੍ਰਕਿਰਿਆ ਦੇ ਵਿਚ ਦੇਰੀ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ 10 ਅਕਤੂਬਰ ਨੂੰ ਦਿੱਲੀ ਦੇ ਜੰਤਰ ਮੰਤਰ ਤੇ ਹੋਣ ਵਾਲੇ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਚ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਣਗੇ। ਇਹ ਪ੍ਰਦਰਸ਼ਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੀਤਾ ਗਿਐ। ਉਨ੍ਹਾਂ ਤੇ ਵੋਟ ਚੋਰੀ ਦੇ ਦੋਸ਼ ਲਾਏ ਗਏ ਨੇ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਇਸ ਪ੍ਰਦਰਸ਼ਨ ਚ ਵੱਡੀ ਗਿਣਤੀ ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਚ ਜੰਤਰ ਮੰਤਰ ਪਹੁੰਚਣ। ਇਹ ਕਿਸੇ ਵਿਅਕਤੀ ਜਾਂ ਪਾਰਟੀ ਦਾ ਮਾਮਲਾ ਨਹੀਂ, ਸਗੋਂ ਦੇਸ਼ ਦਾ ਮਾਮਲਾ। ਇਹ ਪ੍ਰਦਰਸ਼ਨ ਕੱਲ ਜੰਤਰ ਮੰਤਰ ਤੋਂ ਸ਼ੁਰੂ ਹੋ ਰਿਹਾ। ਮੈਂ ਜਾਵਾਂਗਾ, ਮੇਰਾ ਪੂਰਾ ਪਰਿਵਾਰ ਜਾਏਗਾ ਤੇ ਤੁਹਾਨੂੰ ਵੀ ਜਾਣਾ ਚਾਹੀਦਾ।
1: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515 416-303-1515।
0: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਰਕਾਰ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ 10 ਅਕਤੂਬਰ ਨੂੰ ਮੁੱਖ ਚੋਣ ਕਮਿਸ਼ਨਰ ਖਿਲਾਫ ਹੋਣ ਵਾਲੇ ਪ੍ਰਦਰਸ਼ਨ ਕਾਰਨ ਦਿੱਲੀ ਮੈਟਰੋ ਤੇ ਰੇਲ ਸੇਵਾਵਾਂ ਨੂੰ ਮੁਕੰਮਲ ਤੌਰ ਤੇ ਬੰਦ ਨਾ ਕੀਤਾ ਜਾਵੇ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੈਮਾਲਾ ਬੈਗਚੀ ਅਤੇ ਜਸਟਿਸ ਵੀ ਮੋਨਾ ਦੇ ਬੈਂਚ ਨੇ ਕਿਹਾ ਕਿ ਅਸੀਂ ਇਹ ਵੀ ਸਪਸ਼ਟ ਕਰਦੇ ਹਾਂ ਕਿ ਮੈਟਰੋ ਦੀ ਆਵਾਜਾਈ ਤੇ ਕੋਈ ਮੁਕੰਮਲ ਪਾਬੰਦੀ ਨਹੀਂ ਹੋਏਗੀ। ਦਿੱਲੀ ਮੈਟਰੋ ਤੇ ਹੋਰ ਰੇਲ ਗੱਡੀਆਂ ਨੂੰ ਢੁਕਵੇਂ ਢੰਗ ਦੇ ਨਾਲ ਨਿਯਮਤ ਰੂਪ ਚ ਚਲਾਉਣ ਦੀ ਇਜਾਜ਼ਤ ਦੇਣ ਵਾਲਾ ਇਕ ਵਿਚਾਰਿਆ ਹੋਇਆ ਫੈਸਲਾ ਲਿਆ ਜਾ ਸਕਦਾ ਹੈ ਤਾਂ ਜੋ ਆਮ ਲੋਕਾਂ ਨੂੰ ਕੋਈ ਵੀ ਅਸੁਵਿਧਾ ਨਾ ਹੋਵੇ ਅਜਿਹੇ ਫੈਸਲੇ ਦਾ ਖੋਲ ਕੇ ਪ੍ਰਚਾਰ ਕੀਤਾ ਜਾਵੇ। ਸਿਖਰਲੀ ਅਦਾਲਤ ਨੇ ਕਿਹਾ ਕਿ ਕਿਸੇ ਸੇਵਾ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣ ਨਾਲ ਉਸ ਨੂੰ ਲੋੜ ਮੁਤਾਬਕ ਨਿਯਮਾਂ ਅਧੀਨ ਚਲਾਉਣ ਚ ਬੜਾ ਵੱਡਾ ਫਰਕ ਹੁੰਦਾ ਹੈ। ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੀਆਂ ਸਾਰੀਆਂ 10 ਸੀਟਾਂ ਦਾ ਫੈਸਲਾ ਬਿਨਾਂ ਕਿਸੇ ਮੁਕਾਬਲੇ ਦੇ ਹੋ ਗਿਆ, ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ 8, ਸਮਾਜਵਾਦੀ ਪਾਰਟੀ ਦੇ 2 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਨੇ। ਬੁੱਧਵਾਰ ਨੂੰ ਪੜਤਾਲ ਦੌਰਾਨ 2 ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਬਾਅਦ ਹੀ ਚੋਣ ਦਾ ਨਤੀਜਾ ਤੈਅ ਹੋ ਗਿਆ ਸੀ। ਨਾਮ ਵਾਪਸ ਲੈਣ ਦੇ ਆਖਰੀ ਸਮੇਂ ਤੱਕ ਕਿਸੇ ਵੀ ਉਮੀਦਵਾਰ ਤੋਂ ਨਾਮ ਵਾਪਸ ਨਾ ਲਏ ਜਾਣ ਕਾਰਨ 10 ਸੀਟਾਂ ਦੇ ਲਈ ਮੈਦਾਨ ਚ ਪੂਰੇ ਯੋਗ ਉਮੀਦਵਾਰ ਹੀ ਰਹਿ ਗਏ ਸਨ, ਜਿਸ ਦੇ ਨਾਲ 16 ਅਕਤੂਬਰ ਹੋਣ ਵਾਲੀ ਵੋਟਿੰਗ ਦੀ ਲੋੜ ਹੀ ਖਤਮ ਹੋ ਗਈ। ਰਾਜ ਸਭਾ ਲਈ ਚੁਣੇ ਗਏ ਭਾਜਪਾ ਦੇ 8 ਉਮੀਦਵਾਰਾਂ ਚੋਂ ਰਾਜ ਮੰਤਰੀ ਧਰਮਪਾਲ ਸਿੰਘ ਅਤੇ ਇਸ ਦੇ ਨਾਲ ਹੋਰ ਵੀ ਕਈ ਦਿੱਗਜ ਭਾਜਪਾ ਦੇ ਆਗੂ ਸ਼ਾਮਲ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਵੱਲੋਂ ਚੰਡੀਗੜ੍ਹ ਚ ਸਰਕਾਰੀ ਘਰ ਦੇ ਵਿਚ ਲਗਾਤਾਰ ਕਬਜ਼ੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਬੈਂਚ ਨੇ ਸਪਸ਼ਟ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਸਰਕਾਰੀ ਰਿਹਾਇਸ਼ ਰੱਖਣ ਦੇ ਖਿਲਾਫ਼ ਸੁਪਰੀਮ ਕੋਰਟ ਦੇ ਆਮ ਨਿਰਦੇਸ਼ਾਂ ਦੀ ਵਰਤੋਂ ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਘਰ ਵਿਚ ਜਾਰੀ ਰੱਖਣ ਦੇ ਪ੍ਰਸ਼ਾਸਨ ਦੇ ਫੈਸਲੇ ਤੇ ਸਵਾਲ ਚੁੱਕਣ ਲਈ ਨਹੀਂ ਕੀਤੀ ਜਾ ਸਕਦੀ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਖਤਰੇ ਦੀ ਧਾਰਨਾ ਅਤੇ ਖੁਫੀਆ ਇਨਪੁਟ ਤੇ ਵਿਚਾਰ ਕਰਨ ਤੋਂ ਬਾਅਦ ਇਹ ਸੁਚੇਤ ਫੈਸਲਾ ਲਿਆ ਸੀ ਅਤੇ ਮਾਮਲਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੁਆਰਾ ਕਵਰ ਕੀਤੇ ਮਾਮਲੇ ਤੋਂ ਵੱਖਰਾ ਸੀ। ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਸ ਹਲਫ਼ਨਾਮੇ ਦਾ ਨੋਟਿਸ ਲਿਆ ਜਿਸ ਵਿਚ ਕਿਹਾ ਗਿਆ ਕਿ ਬੇਅੰਤ ਸਿੰਘ ਨੂੰ ਅੱਤਵਾਦੀ ਕਾਰਵਾਈਆਂ ਚ ਮਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਲਗਾਤਾਰ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ। UT ਦੇ ਵਧੀਕ ਸਟੈਂਡਿੰਗ ਕੌਂਸਲ ਅਭਿਨਵ ਸੂਦ ਨੇ ਵਕੀਲ ਸੰਯਮ ਗਰਗ ਦੇ ਨਾਲ ਬੈਂਚ ਦੇ ਸਾਹਮਣੇ ਪੇਸ਼ ਹੋ ਕੇ 6 ਅਕਤੂਬਰ ਦਾ ਇਕ ਹਲਫਨਾਮਾ ਪੇਸ਼ ਕੀਤਾ ਜਿਸ ਵਿਚ ਕਿਹਾ ਗਿਆ ਕਿ ਹਾਊਸ ਅਲਾਟਮੈਂਟ ਕਮੇਟੀ ਨੇ ਤੇਜ ਪ੍ਰਕਾਸ਼ ਸਿੰਘ ਵੱਲੋਂ ਸੈਕਟਰ 5 ਵਾਲੇ ਘਰ ਤੇ ਲਗਾਤਾਰ ਰਹਿਣ ਦਾ ਵਿਚਾਰ ਕੀਤਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਡ ਰੋਡ ਐਟ ਏਅਰਪੋਰਟ ਰੋਡ 4550 ਈਵਨਸ ਰੋਡ ਜੋਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 9056781200 ਕਟਾਰੀਆ ਟੂਰਸ ਐਂਡ ਟਰੈਵਲ।
4: ਬੈਡ, ਡਾਇਨਿੰਗ ਟੇਬਲ, ਸੋਫਾ, ਕਰ ਲਈ ਲੈਣਾ ਜਾਂ ਦੇਣਾ ਤੋਹਫਾ।
5: ਹਾਈ ਐਂਡ ਡਿਜ਼ਾਈਨ ਐਂਡ ਕੁਆਲਿਟੀ ਯਾਨੀ ਹਾਈ ਪੁਆਇੰਟ ਫਰਨੀਚਰ, ਕਸਟਮ ਮੇਡ, ਕੈਨੇਡੀਅਨ ਮੇਡ ਇੰਪੋਰਟਡ ਫਰਨੀਚਰ ਲਈ ਅੱਜ ਹੀ ਵਿਜ਼ਿਟ ਕਰੋ ਹਾਈ ਪੁਆਇੰਟ ਫਰਨੀਚਰ,
4: 7550 ਕਿੰਬਲ ਸਟ੍ਰੀਟ, ਮਿਸੀਸਾਗਾ। ਕਾਲ 6473825500।

0: 1 minute, no English. Punjabi, Hindi cha karo gal, te jitto ter sare inaam. Arsh Chawla de naal. Phone gumao, te shuru ho jao. 905-813-13-20.
1: Alright, 905-813-13-20 khabra ho gaya ne. ਆਪਾਂ ਖਬਰਾਂ ਵੀ ਸੁਣ ਲਈਆਂ ਜੀ, ਗਾਣੇ ਵੀ ਸੁਣ ਲਏ, ਤੇ ਹੁਣ ਆਪਾਂ ਤੁਹਾਡਾ ਮਨੋਰੰਜਨ ਲਈ 1 minute ਨੋ ਇੰਗਲਿਸ਼ ਖੇਡਦੇ ਹਾਂ ਜੀ। ਸੋ ਨੰਬਰ ਟੂ ਕਾਲ ਇਜ਼ 905-813-1320 ਸੌਖਾ ਜਿਹਾ ਰੂਲ ਹੈ। 1 minute ਦੇ ਵਿਚ ਮੇਰੇ ਨਾਲ ਤੁਸੀਂ ਪੰਜਾਬੀ ਚ ਗੱਲ ਕਰੋ, ਹਿੰਦੀ ਦੇ ਵਿਚ ਗੱਲ ਕਰੋ, ਕੋਈ ਗੱਲ ਨੀ, ਬਟ ਇੰਗਲਿਸ਼ ਦਾ ਲਫ਼ਜ਼ ਨਹੀਂ ਵਰਤਣਾ। 1 minute 905-813-1320 ਲੋ ਜੀ, ਪਹਿਲੀ ਕਾਲ ਆਨ ਦੀ ਏਅਰ ਲੈਣੇ ਆ। ਸਤਿ ਸ਼੍ਰੀ ਅਕਾਲ ਜੀ। ਕੱਟ ਗਏ, ਕੀ ਗੱਲ ਸਰ, ਦੁਬਾਰਾ ਕਾਲ ਕਰ ਲੋ ਜੀ। 905-813-1320 ਨੰਬਰ ਹੈ ਜੀ, 905-813-1320। ਕਾਫੀ ਕਾਲਸ ਆ ਰਹੀਆਂ ਸਰ, ਬਟ ਆਪਾਂ ਖਬਰਾਂ ਪਲੇ ਕਰ ਰਹੇ ਸੀ, ਸੋ ਆਓ ਫਿਰ ਹੁਣ ਲਈਏ ਆਪਾਂ ਨੈਕਸਟ ਕਾਲ ਆਉਂਦੀ ਹੈ। ਹੈਲੋ,
2: ਹਾਂਜੀ,
1: ਸਤਿ ਸ਼੍ਰੀ ਅਕਾਲ, ਤੁਹਾਡਾ ਨਾਮ?
2: ਬਲਵੰਤ ਸਿੰਘ।
1: ਬਲਵੰਤ ਸਿੰਘ, ਓਕੇ ਬਲਵੰਤ ਜੀ, ਰੈਡੀ ਫਿਰ?
2: ਹਾਂਜੀ ਰੈਡੀ।
1: ਹੇਅਰ ਵੀ ਗੋ, 1, 2, 3 ਐਂਡ ਗੋ ਜੀ। ਬਲਵੰਤ ਜੀ, ਕੀ ਹਾਲ ਚਾਲ?
2: ਠੀਕ ਠਾਕ ਜੀ।
1: ਕੀ ਕਰਦੇ ਪਏ?
2: ਸੁਣ ਰਹੇ ਹਾਂ ਜੀ।
1: ਸੁਣਦੇ ਪਏ? ਰੇਡੀਓ ਤੇ ਸੁਣ ਰਹੇ ਹੋ ਕਿ ਟੀਵੀ ਤੇ ਦੇਖ ਰਹੇ ਹੋ?
2: ਨਾ ਜੀ, ਆਕਾਸ਼ਵਾਣੀ।
1: ਆਕਾਸ਼ਵਾਣੀ ਤੇ ਕਿੱਥੇ ਰਹਿੰਦੇ ਕਿੱਥੇ ਤੁਸੀਂ?
2: ਬ੍ਰੈਮਟਨ।
1: ਕਿੱਥੇ? ਦੂਰ ਬ੍ਰੈਮਟਨ ਕੇ ਲਾਗੇ ਵਾਲਾ? ਬ੍ਰੈਮਟਨ
2: ਲਾਗੇ ਵਾਲਾ।
1: ਅੱਛਾ ਅੱਛਾ, ਫੋਰਟੈਨ ਦੇ ਲਾਗੇ ਹੈ?
2: ਲਾਗੇ ਲਾਗੇ।
1: ਅੱਛਾ ਲਾਗੇ। ਹੋਰ ਸੁਣਾਓ, ਇਲੈਕਸ਼ਨਸ ਦਾ ਕੀ ਮਾਹੌਲ ਹੈ ਬਾਹਰ, ਚੋਣਾਂ ਦਾ?
2: ਵਧੀਆ ਚੱਲ ਰਿਹਾ ਜੀ।
1: ਤੁਸੀਂ ਕਿਹਨੂੰ ਵੋਟ ਪਾ ਰਹੇ ਹੋ ਫਿਰ?
2: ਦੇਖਣਾ ਗੇ, ਅਜੇ ਸੋਚਣਾ।
1: ਅੱਛਾ, ਤੁਹਾਡਾ ਵੋਟ ਕਿਹੜਾ ਆ?
2: ਕਿਹੜਾ ਤੋਂ ਮਤਲਬ ਕੀ ਜੀ?
1: ਵੋਟ ਕਿਹੜਾ ਤੁਹਾਡਾ, ਇਲਾਕਾ ਕਿਹੜਾ ਆ, ਕਿਹੜਾ ਨੰਬਰ, ਕਿਹੜੇ ਪੈਂਦੇ ਤੁਹਾਨੂੰ?
2: 8-9
1: ਪੈਂਦੇ ਨੇ, ਹੈ? ਇਹ ਵੀ ਕਾਫੀ ਫਸਵਾਂ ਵਾਲਾ ਮੈਚ ਹੈ ਇੱਥੇ ਵੀ।
2: ਪੂਰਾ
1: ਹੈ?
2: ਹਾਂਜੀ।
1: ਕੀ ਚੇਂਜ ਕੀ ਲਿਆਉਣਾ ਚਾਹੀਦਾ ਤੁਹਾਡੇ ਵਾਰਡ ਦੇ ਵਿੱਚ ਸਭ ਤੋਂ ਜ਼ਿਆਦਾ?
2: ਦੇਖਾਂਗੇ ਦਿਮਾਗ ਚ ਆਈ ਗੱਲ।
1: ਨਹੀਂ ਨਹੀਂ, ਪਰ ਤੁਹਾਨੂੰ ਲੱਗਦਾ ਨੀ ਤੁਹਾਡੇ ਵਾਰਡ ਦੇ ਵਿੱਚ ਕੁਛ ਤੁਹਾਨੂੰ ਅਜਿਹੀ ਇੱਕ ਵਧੀਆ ਚੀਜ਼ ਚਾਹੀਦੀ ਹੈ, ਕੋਈ ਨਿਊਜ਼ ਚੀਜ਼ ਚਾਹੀਦੀ ਹੈ, ਸੜਕਾਂ ਰੋਡਸ ਦੇ ਬਾਰੇ, ਕੋਈ ਟੈਕਸ ਦੇ ਬਾਰੇ?
2: ਘਟਣੇ ਚਾਹੀਦੇ ਨੇ ਜੀ।
1: ਕੀ ਕੀ ਕੀ ਘਟਣੇ ਚਾਹੀਦੇ ਨੇ?
2: ਜੋ ਵੀ ਗੌਰਮੈਂਟ
1: ਗੌਰਮੈਂਟ ਨੈਕਸਟ ਕਾਲ ਆਉਂਦੀ ਹੈ 905-813-1320। ਹੈਲੋ
3: ਹੈਲੋ
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ,
1: ਤੁਹਾਡਾ ਨਾਮ?
3: ਜਤਿੰਦਰ ਸਿੰਘ।
1: ਜਤਿੰਦਰ, ਓਕੇ ਜਤਿੰਦਰ ਜੀ, ਰੈਡੀ?
3: ਹਾਂਜੀ।
1: ਹੇਅਰ ਵੀ ਗੋ, 1, 2, 3 ਐਂਡ ਗੋ। ਪਿੱਛੋਂ ਇੱਕੋ ਜੀ ਆ ਰਹੀ ਹੈ, ਤੁਸੀਂ ਕੰਮ ਤੇ ਹੋ ਇਸ ਵੇਲੇ?
3: ਹਾਂਜੀ ਜੀ, ਕੰਮ ਤੇ ਹੈ।
1: ਅੱਛਾ, ਪਾਰਟ ਟਾਈਮ ਕਿ ਫੁੱਲ ਟਾਈਮ?
3: ਪੂਰਾ ਲਾ ਲਓ।
1: ਪੂਰਾ ਹੀ ਆ?
3: ਪੂਰੇ ਦਿਨ ਹੀ।
1: ਪੂਰਾ ਦਿਨ ਹੈ? ਕਿੱਥੇ ਕਿੱਥੇ ਕੰਮ ਕਿੱਥੇ ਕਰਦੇ? ਜੋਬ ਕੀ ਤੁਹਾਡੀ?
3: ਜੋਬ
1: ਨੈਕਸਟ ਕਾਲ ਆਉਂਦੀ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ।
4: ਕਿੰਨਾ ਨੰਬਰ ਹੈ? 94
1: ਜੀ। ਤੁਸੀਂ 94 ਜੀ, ਕੀ ਹਾਲ ਚਾਲ?

0: ਪ੍ਰੈਜ਼ੀਡੈਂਟ ਕੋ। ਹਰਜੀ ਤੁਹਾਡਾ ਕਿਹੜਾ ਵਾਰਡ ਆ
1: ਜੀ? ਮੇਰੇ ਕੋਈ ਹੈ ਨੀ।
0: ਕਿਉਂ ਤੁਹਾਡਾ ਕਿਉਂ ਨੀ ਵਾਰਡ ਹੈਗਾ? ਤੁਸੀਂ ਰਹਿੰਦੇ ਨੀ?
1: ਨਹੀਂ ਨਹੀਂ, ਮੈਂ ਇੱਥੋਂ ਦਾ ਨਾਗਰਿਕ ਨਹੀਂ।
0: ਅੱਛਾ, ਤੁਸੀਂ PR ਨੀ ਲਿੱਤੀ?
1: ਉਹ ਤਾਂ ਹੈ, ਲੇਕਿਨ ਦੂਜਾ ਨਹੀਂ ਲਈ।
0: ਅੱਛਾ, ਸਿਟੀਜ਼ਨਸ਼ਿਪ ਨੀ ਲਿੱਤੀ?
1: ਜਿੱਥੋਂ ਮੈਂ ਆਇਆ ਭਾਈ।
0: ਅੱਛਾ, ਕਿੱਥੋਂ ਆਏ? ਕਿੱਥੇ ਤੁਸੀਂ? ਇੰਡੀਆ ਤੋਂ?
1: ਮੈਂ ਇਧਰੋਂ ਨਹੀਂ ਜੀ, ਉੱਥੋਂ ਨਹੀਂ।
0: ਕਿੱਥੋਂ ਤੁਸੀਂ ਫੇਰ? ਕਿੱਥੋਂ ਆ ਨਾਗਰਿਕ ਤੁਸੀਂ?
1: ਮੈਂ ਹੈਗਾ ਫਾਰ ਈਸਟ।
0: ਉਹ ਕਿੱਥੇ ਆ?
1: ਤੁਸੀਂ ਆਪੇ ਸਮਝ ਲੋ ਕਿਹੜੇ ਕਿਹੜੇ ਮੁਲਕ ਆ।
0: ਨਹੀਂ ਨਹੀਂ, ਫਿਰ ਵੀ ਮੈਨੂੰ ਗਾਈਡ ਕਰੋ, ਮੈਨੂੰ ਪਤਾ ਨੀ ਕਿੱਥੇ ਆ।
1: ਬਹੁਤ ਛੋਟਾ ਦੇਸ਼ ਆ।
0: ਅੱਛਾ, ਛੋਟਾ ਦੇਸ਼। ਇਹ ਕਿੱਥੇ ਲਾਗੇ ਕਿਹੜੇ ਪੈਂਦਾ? ਕਿਹੜੇ ਆਈਲੈਂਡ ਦੇ ਲਾਗੇ ਪੈਂਦਾ ਕੁਛ?
1: ਨਹੀਂ, ਇਹ ਬੜਾ ਤਕੜਾ ਦੁਨੀਆ ਤੇ।
0: ਅੱਛਾ ਅੱਛਾ, ਮੇਨ ਸਿਟੀ ਤਾਂ ਕੋਈ ਕੰਟਰੀ ਤਾਂ ਹੋਊਗੀ ਨਾਮ ਜਿਹੜਾ ਮੇਨ ਕੰਟਰੀ?
1: ਪਤਾ ਤੁਹਾਨੂੰ ਪਤਾ ਹੋਊਗਾ ਯਾਰ, ਬੜੀ ਉਹਨਾਂ ਦੀ ਸਾਰਾ ਕੁਛ ਟੌਪ ਦਾ।
0: ਟੌਪ ਥੈਂਕ ਯੂ ਹਰੀ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਵੀ ਵਿਲ ਟੇਕ ਦ ਨੈਕਸਟ ਕਾਲ। ਹੈਲੋ,
2: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਤੁਹਾਡਾ ਨਾਮ?
2: ਨਾਮ ਮੇਰਾ ਅਸ਼ੋਕ ਜੀ।
0: ਅਸ਼ੋਕ ਜੀ, ਰੈਡੀ?
2: ਰੈਡੀ ਜੀ।
0: ਹੇਅਰ ਵੀ ਗੋ। 905-813-1320, 905-813-1320, 905-813-1320। ਓਕੇ ਅਸ਼ੋਕ ਜੀ, 1 2 3 ਐਂਡ ਗੋ। ਕੀ ਹਾਲ ਚਾਲ ਜੇ?
2: ਵਧੀਆ ਜੀ।
0: ਤੁਹਾਡਾ ਕਿਹੜਾ ਇਲਾਕਾ, ਵੋਟ ਤੁਹਾਡਾ ਕਿਹੜਾ ਪੈਂਦਾ ਆ?
2: ਮੇਰੀ ਵੋਟ ਦੀ
0: ਵੋਟ। ਨੈਕਸਟ ਕਾਲ ਆਉਂਦੀ ਹੈ, ਟੇਕ ਦ ਨੈਕਸਟ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ?
3: ਪਹਿਲਾਂ ਹਲੇ ਸ਼ੁਰੂ ਲੱਗ ਰਿਹਾ, ਮੈਂ ਕਿਹਾ ਪ੍ਰੋਗਰਾਮ ਸੁਣ ਕੇ ਨਾ ਨਜ਼ਾਰਾ ਜਾ ਕੇ।
0: ਕਿਆ ਬਾਤ ਹੈ, ਥੈਂਕ ਯੂ। ਤੁਹਾਡਾ ਨਾਮ?
3: ਮੇਰਾ ਸੁਖਵੀਰ ਜੀ।
0: ਸੁਖਵੀਰ, ਓਕੇ। ਸੁਖਵੀਰ ਜੀ, ਰੈਡੀ?
3: ਤਿਆਰ ਆ ਜੀ।
0: 1 2 3 ਐਂਡ ਗੋ। ਸੁਖਵੀਰ ਜੀ, ਤੁਸੀਂ ਕਿਹੜੇ ਇਲਾਕੇ ਹੋ ਸਾਨੂੰ ਇਸ ਵੇਲੇ ਸੁਣ ਰਹੇ ਹੋ?
3: 9-10
0: ਵਾਰਡ ਦੇ ਵਿੱਚ। ਇੱਥੇ ਵੀ ਕਹਿੰਦੇ ਕੁੰਡੀਆਂ ਦੇ ਸਿੰਘ ਫਸਣਗੇ।
3: ਕੁੰਡੀਆਂ ਦੇ ਸਿੰਘ ਕਿਵੇਂ ਫਸਣਗੇ?
0: ਨਹੀਂ ਦੇਖੋ, ਬੜੇ ਟੌਪ ਟੌਪ ਦੇ ਕੈਂਡੀਡੇਟ ਆ ਇੱਥੇ ਤਾਂ।
3: ਕੋਈ ਮੁਕਾਬਲਾ ਨਹੀਂ।
0: ਅੱਛਾ, ਤੁਸੀਂ ਕਿੱਦਾਂ?
3: ਜੌਨ ਸਾਡੇ ਇਲਾਕੇ ਦਾ ਮੰਨਿਆ ਪਰਮੰਨਿਆ ਉਮੀਦਵਾਰ ਆ।
0: ਅੱਛਾ,
3: ਤੇ ਵਧੀਆ ਲੋਕਾਂ ਦੇ ਕੰਮ ਕੀਤੇ ਨੇ ਉਹਨਾਂ ਨੇ।
0: ਹਾਂਜੀ ਹਾਂਜੀ, ਬੜੀ ਹੌਲੀ ਹੌਲੀ ਗੱਲ ਕਰ ਰਹੇ, ਡਰ ਰਹੇ ਹੋ?
3: ਨਹੀਂ, ਡਰਾਈਵ ਕਰਦਾ।
0: ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ ਜੀ। 905-813-1320, 905-813-1320। ਨੈਕਸਟ ਕਾਲ ਆਉਂਦੀ ਹੈ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ
0: ਜੀ। ਤੁਹਾਡਾ ਨਾਮ ਵੀਰੇ?
4: ਅਮਰਜੀਤ ਸਿੰਘ ਆ ਜੀ।
0: ਅਮਰਜੀਤ ਸਿੰਘ, ਓਕੇ। ਅਮਰਜੀਤ, ਰੈਡੀ?
4: ਹਾਂਜੀ,
0: ਹੇਅਰ ਵੀ ਗੋ, 1 2 3 ਐਂਡ ਗੋ। ਤੁਸੀਂ ਕਿਹੜੇ ਵਾਰਡ ਚ ਰਹਿੰਦੇ ਹੋ ਸਿੰਘ ਸਾਹਿਬ?
4: 9 ਨੰਬਰ ਚ ਜੀ।
0: ਤੁਸੀਂ 9-10 ਦੇ ਵਿਚ ਹੈ?
4: ਹਾਂਜੀ।
0: ਕਿਆ ਬਾਤ ਹੈ, ਫਿਰ 26 ਅਕਤੂਬਰ ਨੂੰ ਵੋਟ ਪਾਉਣ ਜਾ ਰਹੇ ਹੋ?
4: ਹਾਂਜੀ ਹੋ।
0: ਹਾਂਜੀ
4: ਹਾਂਜੀ,
0: ਬਿਲਕੁਲ ਬਿਲਕੁਲ ਵੋਟ ਪਾ ਰਹੇ ਹੋ? ਹਾਂ, ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ, ਤੁਸੀਂ ਇਸ ਵੇਲੇ ਸਾਨੂੰ ਕਿੱਥੋਂ ਸੁਣ ਰਹੇ ਹੋ?
4: ਗੱਡੀ ਚ ਜੀ।
0: ਗੱਡੀ ਚ ਕਿੱਥੇ ਜਾ, ਕਿੱਥੇ ਰਹੇ ਹੋ, ਕਿਹੜੇ ਇਲਾਕੇ ਚ? ਬ੍ਰੈਂਪਟਨ ਚ ਹੋ, ਮਿਸਿਸਾਗਾ ਚ ਹੋ, ਟੋਰਾਂਟੋ ਚ ਹੋ, ਕਿੱਥੇ ਹੋ?
4: ਘੁੰਮ ਰਿਹਾ ਜੀ, ਸ਼ਹਿਰ ਚ।
0: ਕਿੱਥੇ ਕਿੱਥੇ, ਸ਼ਹਿਰ ਚ ਹੀ? ਲੋਕਲ?
4: ਹਾਂਜੀ, ਸ਼ਹਿਰ ਚ ਘੁੰਮ ਰਹੇ ਜੀ।
0: ਲੋਕਲ ਹੀ?
4: ਨਹੀਂ, ਬਸ ਸ਼ਹਿਰ ਹੀ ਆ ਜੀ।
0: ਅੱਛਾ ਅੱਛਾ, ਮੈਂ ਕਿਹਾ ਲੌਂਗ ਵੀਕਐਂਡ ਹੈ ਫਿਰ ਅੱਜ ਰਾਤ ਨੂੰ।
4: ਨਹੀਂ,
0: ਤੁਹਾਡਾ ਕੋਈ ਲੌਂਗ ਵੀਕਐਂਡ ਨਹੀਂ ਹੈ? ਕਿਉਂ, ਤੁਹਾਡਾ ਕਿਉਂ ਨੀ ਕੋਈ ਲੌਂਗ ਵੀਕਐਂਡ?
4: ਗਰੀਬ ਬੰਦਿਆਂ ਦਾ ਕਾਹਦਾ ਹੁੰਦਾ ਜੀ?
0: ਨਹੀਂ ਨਹੀਂ, ਗਰੀਬ
4: ਕਰੀਦਾ।
0: ਮੈਂ ਕਹਿੰਦਾ ਜਿਹੜਾ ਬੰਦਾ ਕੈਨੇਡਾ ਚ ਆ ਗਿਆ ਉਹ ਗਰੀਬ ਥੋੜੀ ਹੈ ਕਿ ਨਹੀਂ?
4: ਸਮਝਣ ਦੀਆਂ ਗੱਲਾਂ ਨੇ ਜੀ।
0: ਅੱਛਾ ਅੱਛਾ ਅੱਛਾ ਅੱਛਾ, ਸਮਝਣ ਦੀਆਂ ਗੱਲਾਂ ਆ। ਅੱਜ ਫਿਰ ਰਾਤ ਨੂੰ ਫਿਰ ਚੱਲੂਗੇ ਸ਼ਕਤੀ ਵਾਟਰ?
4: ਨਾ ਜੀ ਨਾ।
0: ਦੀਪ ਸ਼ਕਤੀ ਵਾਟਰ ਪੀਂਦੇ ਨੀ?
4: ਉਹ ਬਿਲਕੁਲ ਨੀ ਜੀ।
0: ਲੈ ਲੈ, ਸ਼ਕਤੀ ਵਾਟਰ ਦਾ ਮਤਲਬ ਕੀ ਆ?
4: ਉਹ ਤਾਂ ਜੀ ਦੇਖੋ, ਜਿਹੜਾ ਬੰਦਾ ਬੰਦੇ ਨੂੰ ਹਵਾ ਚੜਾ ਦੇਵੇ ਉਹ ਸ਼ਕਤੀ ਆ।
0: ਤੇ ਵਾਟਰ?
4: ਉਹ ਤਾਂ ਪਾਣੀ ਆ ਜੀ।
0: ਵੈਰੀ ਵੈਲ ਪਲੇਡ, ਵੈਰੀ ਵੈਲ ਪਲੇਡ ਅਮਰਜੀਤ ਜੀ, ਚੱਕਦੇ ਫੱਟੇ। ਲੱਗਦਾ ਫਿਰ ਅੱਜ ਪੀਜ਼ਾ ਸਾਡੇ ਵੱਲੋਂ,
4: ਮਿਹਰਬਾਨੀ ਜੀ।
0: ਕੀ ਕਿਹਾ? ਪੀਜ਼ਾ ਮਸ਼ੀਨ 2 ਫਿਲਾਸਫਰ ਟ੍ਰੇਲ।
4: ਠੀਕ ਹੈ ਜੀ,
0: ਥੈਂਕ ਯੂ ਵੈਰੀ ਮਚ, ਥੈਂਕ ਯੂ ਸੋ ਮਚ। 905-813-1320, 905-813-1320, you still

0: have a chance. Assi halle vi khed rahe haan. 1 minute no English. 905-813-1320. Lende haan ji. Next call on the air. Hello. Sat Shri Akal ji. Hello. Chup. Haan ji sir. Chup baithe ho. Zaroor koi baat hai.
1: Nahi koi baat nahi hai.
0: Naam thoda ji.
1: Mera naam hai ga Muhammad Zaman.
0: Oh hoy Muhammad ji, kya hal chal?
1: ਮੈਂ ਵਧੀਆ ਠੀਕ ਤੁਸੀਂ ਸੁਣਾਓ
0: ਬਹੁਤ ਵਧੀਆ ਆਪਾਂ ਫਿਰ ਕਿੱਦਾਂ ਪੰਜਾਬੀ ਚ ਹਿੰਦੀ ਚ ਉਰਦੂ ਚ ਦੱਸੋ
1: ਆਹੋ ਪੰਜਾਬੀ ਬੋਲੋ ਜਾਂ ਹਿੰਦੀ ਬੋਲੋ ਜਾਂ ਉਰਦੂ ਬੋਲੋ ਤਿੰਨੇ ਵੀ ਆਉਂਦੀਆਂ
0: ਨੇ ਚਲੋ ਜੀ ਮੈਂ ਥੋੜਾ ਜਿਹਾ ਫਿਰ ਪੰਜਾਬੀ ਵਾਲੀ ਮੇਰਾ ਥੋੜਾ ਹੱਥ ਜ਼ਿਆਦਾ ਪੰਜਾਬੀ ਵਾਲੀ ਟਾਈਟ ਆ ਨਹੀਂ ਸੋਰੀ ਠੀਕ ਠਾਕ ਪੰਜਾਬੀ ਹੈ ਮੇਰੀ ਓਕੇ ਹੇਅਰ ਵੀ ਗੋ 1 2 3 ਐਂਡ ਗੋ ਅੱਛਾ ਲੈਂਦੇ ਕਿ ਚੜ੍ਹਦੇ ਪੰਜਾਬ ਤੋਂ
1: ਮੈਂ ਲੈਂਦੇ ਹਾਂ ਲੈਂਦੇ ਪੰਜਾਬ
0: ਤੋਂ ਲੈਂਦੇ ਪੰਜਾਬ ਤੋਂ ਕਿੰਨੇ ਸਾਲ ਹੋ ਗਏ ਇੱਥੇ ਅੱਛਾ ਵੈਰੀ ਗੁੱਡ ਇੱਥੇ ਆਏ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ
1: ਮੈਨੂੰ ਇੱਥੇ ਆਏ ਨੂੰ ਹੋ ਗਿਆ ਅਰਾਊਂਡ 4 ਸਾਲ
0: ਅਰਾਊਂਡ
1: ਸੌਰੀ
0: ਥੈਂਕ ਯੂ ਸੋ ਮਚ 905-813-1320 ਰੂਲਸ ਬੜੇ ਸੌਖੇ ਨੇ ਕਿ 1 ਮਿੰਟ ਦੇ ਵਿਚ ਮੇਰੇ ਨਾਲ ਤੁਸੀਂ ਪੰਜਾਬੀ ਚ ਗੱਲ ਕਰੋ ਹਿੰਦੀ ਚ ਗੱਲ ਕਰੋ ਉਰਦੂ ਮੇ ਬਾਤ ਕੀਜੀਏ ਕੋਈ ਪ੍ਰੋਬਲਮ ਨਹੀਂ ਹਮੇ ਬਸ ਹਮਾਰੀ ਥੋੜੀ ਜੀ ਹਿੰਦੀ ਔਰ ਉਰਦੂ ਥੋੜੀ ਸੀ ਨੋਟ ਟੂ ਗੁੱਡ ਗੁੱਡ ਹੈ ਜੀ ਬਟ ਹਮ ਕੋਸ਼ਿਸ਼ ਕਰ ਲੈਤੇ ਹੈ ਬਟ ਹਾਂ ਤੁਸੀਂ ਵੀ ਸਿੱਖ ਰਹੇ ਹੋ ਅਸੀਂ ਵੀ ਸਿੱਖ ਰਹੇ ਹਾਂ 905-813-1320 ਤੇ ਕਾਲ ਕਰ ਸਕਦੇ ਹੋ 905-813-1320 ਤੁਸੀਂ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਏਸ਼ੀਅਨ ਵਿਜ਼ਨ ਮੰਡੇ ਟੂ ਫਰਾਈਡੇ ਅਸੀਂ ਪੇਸ਼ ਹੁੰਦੇ ਹਾਂ ਜੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਵੇਰੇ 10 ਤੋਂ ਲੈ ਕੇ 12 ਵਜੇ ਤੱਕ ਤੇ ਐਵਰੀ ਸੈਟਰਡੇ ਅਤੇ ਸੰਡੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਯੂ ਵਾਂਟ ਟੂ ਸਟਾਰਟ ਯੋਰ ਸ਼ੋਅ ਗਿਵ ਅਸ ਅ ਕਾਲ 416-303-1515

ਆਪਣੇ ਘਰ ਵਿਚਲੇ ਆਈ ਪੀ ਟੀ ਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558 ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ, ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 4165575010 ਡਾਇਮੰਡ ਐਂਡ ਡਾਇਮੰਡ ਪਰਸਨਲ।

0: Mithaiya, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Subkha Kang 416-679-9191.
1: Sweet Mahal.
2: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।

0: पाँच से आठ तक बनाओ दिवाली ब्रार्स के साथ। हैप्पी दिवाली।
1: अपने मनपसंद प्रोग्राम रंगला पंजाब नाल जुड़े रहो, जिथे भी होवो, जदों भी चाहो।
2: जी हाँ, हुण तुसी सुन सकदे हो CJMR 1300 VAM वक-वक प्लेटफॉर्म्स ते।
1: भावे तुसी घर होवो, दफ्तर विच या फिर लंबे सफर ते, अपनी मनपसंद आवाज नू अपने तो दूर ना होण दियो।
2: डाउनलोड करो CJMR 1300 V दी ऐप या सुनो iHeart Radio ते।
1: इत्थों तक की तुसी अपनी टेस्ला गड्डी विच भी सानू सुन सकदे हो।
2: फोन राही सुनन लई डायल करो 647-910-1300-647-910-1320
1: अते अमरीका विच सुनन लई कॉल करो 641-741-1919-641-741-1919 ते।
2: ते इन्ना ही नहीं, वक-वक IPTV प्लेटफॉर्म्स ते रंगला पंजाब टीवी राही सानू लाइव देखन दा आनंद भी माणो।
1: ता फिर देर किस गल दी, अपनी मिट्टी दी खुशबू, पंजाबी बोली दा प्यार अते पंजाबीयत दा एहसास माणन लई जुड़े रहो CJMR 1300 VAM नाल।
2: CJMR 1300 VAM तुहाडी अपनी आवाज, तुहाडा अपना पंजाब।
1: सुनते रहो प्रोग्राम रंगला पंजाब।
3: तुसी सुन रहे हो चावला न्यूज नेटवर्क टोरंटो CNN टोरंटो।
4: खबरां दे इस बुलेटिन च तुहाडा स्वागत, मैं हरीमा, तुसी सुन रहे हो CJMR 1300 VAM ते रंगला पंजाब। पहला पेश ने खास खास खबरां। गुरुद्वारा बंगला साहिब अंदर पुलिस वल्लों जुत्तियां पाके दाखल होने दी वीडियो ते दिल्ली पुलिस करेगी कानूनी कार्रवाई। कांग्रेस जनता पार्टी वल्लों पलके 11 अक्टूबर नूं मुड़ तों जंतर मंतर वल मार्च दा ऐलान। कैनेडा दौरे ते किरे कैबिनेट मंत्री हरजोत बैंस, हाईकोर्ट ने पंजाब सरकार तों मंगिया जवाबी हल्फनामा। साउदी अरब दी राजधानी रियाद ते हवाई अड्डे ते मुड़ तों हमला। प्रदर्शना दौरान वड्डे पद्धर ते लोकां नूं हिरासत च लै जाण ते संयुक्त राष्ट्र होया चिंतित। अकाल तख्त साहिब वल्लों बंदी सिंघां दी रिहाई दे मामले ते मुख्यमंत्री दे नाल मुलाकात ना करन दा सुझाव। ਹੁਣ ਖਬਰਾਂ ਵਿਸਤਾਰ ਦੇ ਨਾਲ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰੇ ਪ੍ਰਦਰਸ਼ਨਕਾਰੀਆਂ ਖਿਲਾਫ਼ ਕਾਰਵਾਈ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਮੁਲਾਜ਼ਮਾਂ ਦੇ ਕਥਿਤ ਤੌਰ ਤੇ ਜੁੱਤੀਆਂ ਪਾ ਕੇ ਦਾਖਲ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਜਿਸ ਉਤੇ ਦਿੱਲੀ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ। ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਿਸ ਸਚਿਨ ਸ਼ਰਮਾ ਨੇ ਐਕਸ ਤੇ ਦਿੱਲੀ ਪੁਲਿਸ ਅਧਿਕਾਰਤ ਹੈਂਡਲ ਰਾਹੀਂ ਦਸਿਆ ਕਿ ਵੀਡੀਓ ਚ ਦਿਖਾਈ ਦੇ ਰਹੇ ਪੁਲਿਸ ਮੁਲਾਜ਼ਮ ਉਸ ਆਮ ਰਸਤੇ ਚੋਂ ਲੰਘ ਰਹੇ ਨੇ ਜਿੱਥੋਂ ਸੰਗਤ ਗੁਰਦੁਆਰਾ ਸਾਹਿਬ ਚ ਦਾਖਲ ਹੋਣ ਤੋਂ ਪਹਿਲਾਂ ਜੁੱਤੀਆਂ ਉਤਾਰਨ ਵਾਲੀ ਥਾਂ ਵੱਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਇਕ ਸਤਿਕਾਰਯੋਗ ਧਾਰਮਿਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਧਾਰਮਿਕ ਸਦਭਾਵਨਾ ਦੇ ਵਿਗਾੜਨ ਦੀ ਮੰਦਭਾਵਨਾ ਪੂਰਨ ਇਰਾਦੇ ਦੇ ਨਾਲ ਜਾਣ ਬੁੱਝ ਕੇ ਫੈਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿਚ ਬਾਕਾਇਦਾ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਤੋਂ ਬਚਣ ਦੇ ਲਈ ਪ੍ਰੋਟੈਸਟ ਕਰਨ ਵਾਲੇ ਬੰਗਲਾ ਸਾਹਿਬ ਦੇ ਅੰਦਰ ਦਾਖਲ ਹੋ ਗਏ ਸਨ। ਦੱਸ ਦਈਏ ਕਿ ਅੱਜ ਪ੍ਰਦਰਸ਼ਨਕਾਰੀ CJP ਦੇ ਹਿਮਾਇਤ ਵਿਚ ਆਮ ਆਦਮੀ ਪਾਰਟੀ ਵੀ ਸੜਕਾਂ ਤੇ ਉਤਰੀ ਸੀ। ਅੱਜ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਚੰਡੀਗੜ੍ਹ ਦੇ ਸੈਕਟਰ 17 ਦੇ ਪੰਜਾਬ ਮੁੱਖ ਚੋਣ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਸਣੇ ਹੋਰ ਵੱਡੀ ਗਿਣਤੀ ਚ ਆਗੂ ਪਹੁੰਚੇ, ਜਿਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕੀਤੀ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਆਪ ਆਗੂਆਂ ਨੂੰ ਹਿਰਾਸਤ ਚ ਲੈ ਲਿਆ ਤੇ ਉਨ੍ਹਾਂ ਨੂੰ ਸੈਕਟਰ 17 ਦੇ ਥਾਣੇ ਚ ਬੰਦ ਕਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੂੰ ਸਿੱਖ ਬੰਦੀਆਂ ਦੀ ਰਿਹਾਈ ਦੇ ਮਾਮਲੇ ਤੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਗੁਰੇਜ਼ ਕਰਨ ਨੂੰ ਕਿਹਾ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜੋਲੀ ਨੂੰ ਲਿਖੇ ਪੱਤਰ ਚ ਕਿਹਾ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚੇ ਪੰਥ ਨੂੰ ਇਕਜੁੱਟ ਹੋ ਕੇ ਸੰਗਠਿਤ ਰੂਪ ਚ ਸੰਘਰਸ਼ ਕਰਨ ਦੀ ਲੋੜ ਹੈ। ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਆਗਿਆ ਲੈਣ ਦੇ ਲਈ ਸ੍ਰੀ ਪੰਜੋਲੀ ਵੱਲੋਂ 6 ਅਕਤੂਬਰ ਨੂੰ ਭੇਜੇ ਗਏ ਪੱਤਰ ਦੇ ਜਵਾਬ ਚ ਜਾਰੀ ਪੱਤਰ ਚ ਕਿਹਾ ਗਿਆ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਨੁਮਾਇੰਦੇ ਹੋਣ ਦੇ ਨਾਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੇਸ਼ ਦੀ ਪਾਲਣਾ ਕਰਨਾ ਤੇ ਪਹਿਰਾ ਦੇਣਾ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ।
5: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515-416-303-1515।
4: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਜਨਵਰੀ 2024 ਦੌਰਾਨ ਕੈਨੇਡਾ ਫੇਰੀ ਨੂੰ ਲੈ ਕੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਮੰਤਰੀ ਵੱਲੋਂ केंद्र सरकार दी लाजमी सियासी ते एफसीआरए परवानगी तो बिना कीते गए इस विदेशी दौरे ते यात्रा पत्तियां दे मामले च अपना स्पष्टीकरण हलफनामे दे रूप च दायर करी। अहम आदेश जलंधर निवासी करणप्रीत सिंह वालों दायर की जनहित पटीशन ते सुनवाई करदिया जारी कीते गए ने। पटीशनर ने अदालत नूं दस्सिया कि मंत्री हरजोत मैं 17 जनवरी तो 20 जनवरी 2024 तक कैनेडा दे निजी दौरे ते सन, जबकि सरकारी रिकॉर्ड च उस समय दौरान उन्हां दी मौजूदगी पंजाब ते दिल्ली दी वख-वख जगह ते दिखाई गई ते यात्रा पत्ते भी ले गए। पटीशन विच इस पूरे मामले दी सीबीआई तो आजादाना जांच कराउण दी मांग भी कीती गई है। लवली प्रोफेशनल यूनिवर्सिटी कैंपस विच 26 ते 27 सितंबर नूं वापरियां हिंसा दीआं घटनावां तों बाद जिवें जिवें यूनिवर्सिटी आम हालात वल वध रही है, ਉਵੇਂ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਥਿਤ ਤੌਰ ਤੇ ਇਸ ਘਟਨਾ ਚ ਸ਼ਾਮਲ ਵਿਦਿਆਰਥੀਆਂ ਖਿਲਾਫ਼ ਰਸਮੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 8 ਅਕਤੂਬਰ ਦੇ ਇਕ ਨੋਟਿਸ ਦੇ ਅਨੁਸਾਰ ਯੂਨੀਵਰਸਿਟੀ ਨੇ ਸਬੰਧਤ ਵਿਦਿਆਰਥੀਆਂ ਨੂੰ ਆਪਣੇ ਤੇ ਲੱਗੇ ਦੋਸ਼ਾਂ ਸਬੰਧੀ ਸਪਸ਼ਟੀਕਰਨ ਦੇਣ ਲਈ 14 ਅਕਤੂਬਰ ਨੂੰ ਅਨੁਸ਼ਾਸਨੀ ਬੋਰਡ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ। ਇਹ ਸੁਣਵਾਈ ਯੂਨੀਵਰਸਿਟੀ ਕੈਂਪਸ ਦੇ ਬਲਾਕ 4 ਸਥਿਤ ਕਮਰਾ ਨੰਬਰ 211 ਦੇ ਵਿਚ ਸਵੇਰੇ 10 ਵਜੇ ਹੋਵੇਗੀ। ਨੋਟਿਸ ਚ ਕਈ ਤਰ੍ਹਾਂ ਦੇ ਕਥਿਤ ਦੁਰਵਿਵਹਾਰ ਦਾ ਜ਼ਿਕਰ ਕੀਤਾ ਗਿਆ, ਜਿਸ ਵਿਚ ਹਿੰਸਾ, ਅਨੁਸ਼ਾਸਨਹੀਨ ਵਤੀਰਾ, ਪ੍ਰਦਰਸ਼ਨਾਂ ਚ ਸ਼ਮੂਲੀਅਤ, ਭੰਨਤੋੜ ਤੇ ਹੋਰ ਕਈ ਕਾਰਵਾਈਆਂ ਸ਼ਾਮਲ ਨੇ ਜੋ ਕਿ ਯੂਨੀਵਰਸਿਟੀ ਦੇ ਖਿਲਾਫ਼ ਨੇ। ਕਾਂਗਰਸ ਜਨਤਾ ਪਾਰਟੀ ਨੇ ਹੁਣ ਕੱਲ 11 ਅਕਤੂਬਰ ਨੂੰ ਮੁੜ ਤੋਂ ਜੰਤਰ ਮੰਤਰ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਜਦ ਤੱਕ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ ਜਾਂ ਉਹ ਖੁਦ ਅਸਤੀਫਾ ਨਹੀਂ ਦਿੰਦੇ, ਉਦੋਂ ਤੱਕ ਹਰ ਰੋਜ਼ ਜੰਤਰ ਮੰਤਰ ਵੱਲ ਮਾਰਚ ਕੀਤਾ ਜਾਵੇਗਾ। ਇਹ ਐਲਾਨ ਸ਼ਨੀਵਾਰ ਨੂੰ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ ਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈਣ ਤੋਂ ਬਾਅਦ ਕੀਤਾ ਗਿਆ। ਦੱਸ ਦਈਏ ਕਿ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕਈ ਵੱਡੇ ਆਗੂਆਂ ਨੂੰ ਹਿਰਾਸਤ ਚ ਲਿਆ ਗਿਆ। ਉਧਰ ਸੰਯੁਕਤ ਰਾਜ ਦੇ ਮਨੁੱਖ ਅਧਿਕਾਰ ਦਫ਼ਤਰ ਨੇ ਦਿੱਲੀ ਚ ਵੱਡੇ ਪੱਧਰ ਤੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਲੋਕਾਂ ਨੂੰ ਵੱਡੀ ਗਿਣਤੀ ਚ ਹਿਰਾਸਤ ਚ ਲਏ ਜਾਣ ਤੇ ਚਿੰਤਾ ਪ੍ਰਗਟਾਈ ਹੈ। ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
6: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
7: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
6: ਸੱਚੀ?
7: ਓ ਮੁੱਚੀ,
6: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
7: ਇਨ੍ਹਾਂ ਕੋਲ ਹੈ ਸਾਲਾਂ ਦਾ ਤਜਰਬਾ।
6: ਹੁਣ ਐਡਰੈਸ ਵੀ ਲਿਖਾ।
7: ਲੈ ਲਿਖ ਲਾ, 1 ਗੁੱਡਮਾਰਕ ਪਲੇਸ, ਇਟੋਬੀ ਕੋਕ, ਯੂਨਿਟ 5।
6: ਕਾਲ 6477 7 0 6 9 2 5 7 6 4 7 7 0 6 9 2 5 7।
8: ਕੀ ਤੁਸੀਂ ਐਲਰਜੀ, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਲੈਂਦੇ ਥੱਕ ਗਏ ਹੋ? ਜੇ ਹਾਂ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ। ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6004593503060453935030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
9: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ, ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
10: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
11: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: समोसा एंड स्वीट फैक्ट्री जिथे पाजी दिया सारिया आइटमां डॉलर 475 पर पाउंड तो शुरू ने। बेसन, पिस्ता, रसगुल्ले और जस्ट डॉलर 5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुन तीन लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 ते 416-213-1165।
1: तुसी सुन रहे हो एशियन विजन अर्श चावला दे नाल।
2: लो जी, एक बार फिर तो स्वागत है जी। टाइम अपने चाले चलता जा रहा जी। थैंक यू सो मच ऑफ द ईयर। तुसी बहुत सारा प्यार सानू लोकेशंस भेज रहे हो कि सानू तुसी कित्थों कित्थों सुन रहे हो जी। सो गाइज, इफ यू वांट टू advertise your business in our show Monday to Friday ya Saturday Sunday koi live on location book karna chahunde ho tyohar da season aa raha hai ji, and if you want to book live on location Saturday at the Sunday sadi team nal tusi gal baat kar sakde ho, sanu badi khushi hovegi ki tuhanu assi vadh to vadh promote kar sakiye ji. So mera number ek wari fir to 416-303-1515 te 416-303-1515 te sadi team de naal tusi gal baat kar sakde ho. Tusi apna khud da program start karna chahunde ho, sanu badi khushi hovegi ji, because tusi agar host ho ya tanu tusi passion rakhde ho ji broadcasting da, and tusi vadhiya program content create karna chahunde ho, mera number 416-303-1515 ਤੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਕੱਲ ਦੇ ਪ੍ਰੋਗਰਾਮ ਦੇ ਵਿਚ 12 ਤੋਂ 1 ਸਰਖਾਬ ਪ੍ਰੋਗਰਾਮ ਤੇ ਫਿਰ 1 ਤੋਂ ਲੈ ਕੇ 4 ਤੱਕ ਅਸੀਂ ਹਾਜ਼ਰ ਹੋਵਾਂਗੇ। 1 ਤੋਂ 3 ਮੈਂ ਹਾਜ਼ਰ ਹੋਵਾਂਗਾ ਜੀ, ਤੇ 3 ਤੋਂ 4 ਪਿੰਡੋ ਪਰਦੇਸ਼ ਪ੍ਰੋਗਰਾਮ ਪੇਸ਼ ਹੁੰਦਾ ਜੀ। ਸੋ ਅਗੇਨ, ਆਪਣਾ ਪ੍ਰੋਗਰਾਮ ਤੁਸੀਂ ਸਪਾਂਸਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਐਡਵਰਟਾਈਜ਼ਰ ਹੋ, ਤੁਸੀਂ ਦੂਰ ਦਰੇਡੇ ਤੱਕ ਸਾਡੀ ਆਵਾਜ਼ ਸੁਣ ਰਹੇ ਹੋ, ਯੂ ਵਾਂਟ ਟੂ ਪ੍ਰਮੋਟ ਯੋਰ ਬਿਜ਼ਨਸ, ਮਾਈ ਨੰਬਰ ਇਜ਼ 416-303-1515। ਚੰਦ ਘੰਟੇ ਰਹਿ ਗਏ ਨੇ ਜੀ ਫੋਰ ਐਡਵਾਂਸ ਪੋਲਿੰਗ ਲਈ। ਤੁਸੀਂ ਅਗਰ ਇੰਡੀਆ ਜਾ ਰਹੇ ਹੋ ਜਾਂ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਤਾਂ ਮੇਕ ਸ਼ੋਰ ਤੁਸੀਂ ਆਪਣੀ ਵੋਟ ਪਾ ਕੇ ਹੀ ਨਿਕਲਣਾ ਜੀ, ਬਿਕਾਜ਼ ਵੋਟ ਪਾਉਣਾ ਤੁਹਾਡਾ ਇੱਕ ਲਾਜ਼ਮੀ ਫਰਜ਼ ਹੈ ਜੀ, ਐਂਡ ਯੂ ਸ਼ੁੱਡ ਵੋਟ, ਵੋਟਿੰਗ ਇਜ਼ ਅ ਮਸਟ। ਸੋ ਸਾਨੂੰ ਇੱਥੇ ਦਿਓ ਆ ਗਿਆ, ਮਿਲਦੇ ਹਾਂ ਜੀ ਸ਼ਾਮ ਨੂੰ ਟੈਲੀਵਿਜ਼ਨ ਤੇ 6 ਤੋਂ ਲੈ ਕੇ 10 ਵਜੇ ਤੱਕ ਤੇ ਕੱਲ੍ਹ ਨੂੰ 1 ਤੋਂ ਲੈ ਕੇ 4 ਵਜੇ ਤੱਕ ਮਿਲਦੇ ਹਾਂ ਜੀ। ਰੱਬ ਰਾਖਾ, ਸਤਿ ਸ੍ਰੀ ਅਕਾਲ।

where cultures connect. CJMR 1320, the voice of the city.

चाचा चार कचरे पक्के, पक्के कचरे कच्चे, चाचा कच्चे कचरे पक्के।

your home for community. CJMR 1320.